ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। रियो बैंक्वेट हॉल का पता है यूनिट नंबर 28,000 होपवेल प्लेस नॉर्थ ईस्ट कैलगरी।
1: प्रोग्राम दा ए हिस्सा तुहाडे तक तरासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 403-454-0347 ਰਾਸਾ ਪਲੈਟੀਨਮ ਦਾ ਪਤਾ।

0: ਆਂਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। प्रोग्राम का यह हिस्सा ABM कॉलेज के सहयोग नाल पहुंचाया जा रहा है। ABM कॉलेज विच किसी भी तरह के हेल्थ प्रोग्राम्स, बिजनेस या IT प्रोग्राम्स की जानकारी लेने लई कॉल करो 403-719-4300, 403-719-4300। और जानकारी लई साड़ी वेबसाइट abmcollege.com ते विजिट करो।
1: प्रोग्राम का यह हिस्सा तुहाडे तक एशिया पैसिफिक इमीग्रेशन दे मनिंदर सिंह ढिल्लों होरां दे सहयोग नाल पहुंचाया जा रहा है। इन्हां दा फोन नंबर नोट करो 403-225-1111, 403-225-1111। एशिया पैसिफिक इमीग्रेशन दे मनिंदर सिंह ढिल्लों होरां दा पता नोट करो, यूनिट नंबर 144, 3670, त्रेंट एवेन्यू, नॉर्थ ईस्ट, कैलगरी।
2: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ।

ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ। ਆਪਾਂ ਸਰਵਣ ਕਰ ਰਹੇ ਸੀ ਸ਼ਬਦ, ਉਸ ਤੋਂ ਪਹਿਲਾਂ ਵੀ ਆਪਾਂ ਕੁਝ ਵਿਚਾਰਾਂ ਸਰਵਣ ਕਰ ਰਹੇ ਸੀ ਤੇ ਹੁਣ ਆਪਾਂ ਇਸ ਟੌਪਿਕ ਨੂੰ ਵਿਚਾਰਦੇ ਹਾਂ। ਮਨ ਮੈਲੇ ਸਭ ਕੁਛ ਮੈਲਾ, ਤਨ ਤੋਤੇ ਮਨ ਅੱਛਾ ਨਾ ਹੋਵੇ। ਕਿਉਂਕਿ ਆਪਣੇ ਜਿਹੜਾ ਵੀ ਆਪਾਂ ਵਿਚਾਰ ਤੁਹਾਡੇ ਨਾਲ ਕਰਦੇ ਹੁੰਦੇ ਹਾਂ, ਦਿਨ ਭਰ 'ਚ ਕਿਸੇ ਵੀਰ ਦਾ ਫੋਨ ਆ ਜਾਏ, ਕੋਈ ਕਿਸੇ ਸੁਭਾਵਿਕ ਗੱਲ ਬਾਰੇ ਕੋਈ ਪੁੱਛੇ ਤੇ ਸੁੱਚ ਭ੍ਰਿਸ਼ਟ ਦੇ ਕਨਸੈਪਟ 'ਤੇ ਅੱਜ ਗੱਲ ਹੋਈ, ਉਸ ਨੂੰ ਆਪਾਂ ਟਾਪਿਕ ਬਣਾ ਲੈਂਦੇ ਹਾਂ ਤੇ ਤੁਹਾਡੇ ਨਾਲ ਸ਼ਾਮ ਨੂੰ ਵਿਚਾਰ ਲੈਂਦੇ ਹਾਂ। ਮੋਸਟਲੀ ਇੱਕ ਕੁਸਚਨ ਸੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਸਰੂਪ ਜਾਂ ਸਵਾਰੀ ਕਿਸੇ ਦੇ ਗ੍ਰਹਿ ਵਿਖੇ ਲੈ ਕੇ ਜਾਂਦੇ ਹਾਂ ਤਾਂ ਅੱਗੇ ਅੱਗੇ ਗੜਵੀ ਲੈ ਕੇ ਪਾਣੀ ਕਿਉਂ ਛਿੜਕਾਇਆ ਜਾਂਦਾ? ਇੱਥੋਂ ਤੱਕ ਕਿ ਜੇ ਕਈ ਵਾਰੀ ਪ੍ਰਸ਼ਾਦ ਤਿਆਰ ਕਰਕੇ ਰਸੋਈ ਦੇ ਵਿੱਚੋਂ ਜਾਂ ਜਿੱਥੋਂ ਵੀ ਲਿਆਇਆ ਜਾਂਦਾ ਹੈ ਅਤੇ ਪਾਣੀ ਛਿੜਕਾਇਆ ਜਾਂਦਾ, ਉੱਥੇ ਤੱਕ ਵੀ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਹੁੰਦਾ ਉੱਥੇ ਵੀ ਛਿੜਕਾਇਆ ਜਾਂਦਾ। ਹਾਲਾਂਕਿ ਇਸ ਦਾ ਪਿਛੋਕੜ ਸੁੱਚ ਭ੍ਰਿਸ਼ਟ ਨਾਲ ਨਹੀਂ ਸੀ, ਸਿਰਫ ਇੱਕ ਅਹਿਤਿਆਤ ਸੀ ਉਸ ਜ਼ਮਾਨੇ ਵਿੱਚ ਜਦੋਂ ਸਾਰਾ ਕੁਝ ਕੱਚਾ ਹੁੰਦਾ ਸੀ, ਕਿਉਂਕਿ ਰਸਤੇ ਕੱਚੇ ਹੁੰਦੇ ਸਨ, ਗਲੀਆਂ ਕੱਚੀਆਂ ਹੁੰਦੀਆਂ ਸਨ, ਵਿਹੜੇ ਕੱਚੇ ਹੁੰਦੇ ਸਨ ਤੇ ਅੱਤ ਦੀ ਗਰਮੀ ਦੇ ਨਾਲ ਤੂੜ ਉੱਡਦੀ ਸੀ। ਉਹ ਫਿਰ ਅੱਜ ਵਾਲਾ ਜਿਹੜਾ ਫਾਰਮੈਲਿਟੀ ਵਾਲਾ ਅਸੀਂ ਥੋੜ੍ਹਾ ਥੋੜ੍ਹਾ ਛਿੜਕਾਅ ਕਰਦੇ ਹਾਂ, ਇਸ ਤਰ੍ਹਾਂ ਨਹੀਂ ਸੀ ਹੁੰਦਾ। ਜਦੋਂ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਸਵਾਰੀ ਸੰਗਤ ਦੇ ਰੂਪ ਦੇ ਵਿੱਚ ਜਾਂਦੀ ਸੀ, ਪਹਿਲਾਂ ਹੀ ਕਾਫੀ ਪਾਣੀ ਛਿੜਕਾ ਕੇ ਬੋਕਰ ਦੇ ਕੇ ਸਫਾਈ ਕਰਕੇ ਝਾੜੂ ਨਾਲ, ਤੇ ਉਹ ਜਿਹੜੀ ਗਰਦ ਹੁੰਦੀ ਸੀ ਉਸ ਨੂੰ ਪਾਣੀ ਦੇ ਛਿੜਕਾਅ ਦੇ ਨਾਲ ਬਹਾ ਦਿ ਮਤਲਬ ਬਿਠਾ ਦਿੱਤਾ ਜਾਂਦਾ ਸੀ ਗਿੱਲਾ ਕਰਕੇ, ਤਾਂ ਕਿ ਧੂੜ ਨਾ ਉੜੇ। ਤੇ ਹੌਲੀ ਹੌਲੀ ਸਾਡੇ ਵਾਸਤੇ ਉਹ ਇੱਕ ਰੀਤ ਹੀ ਬਣ ਗਈ, ਉਸਦਾ ਪਿਛੋਕੜ ਅਸੀਂ ਨਹੀਂ ਦੇਖਿਆ। ਤੇ ਹੁਣ ਇੱਥੋਂ ਤੱਕ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ, ਹੋਇਆ ਹੁੰਦਾ ਹੈ, ਉੱਥੇ ਸਭ ਕੁਝ ਵਿਛਾਇਆ ਹੁੰਦਾ, ਉਹ ਇੱਕ ਕਿਸਮ ਦਾ ਸਤਸੰਗ ਦੇ ਵਿੱਚ ਬੈਠੇ ਹੁੰਦੇ ਆ, ਤੇ ਜਦੋਂ ਪ੍ਰਸ਼ਾਦ ਲੈ ਕੇ ਆਈਦਾ ਤੇ ਉਹਦੇ ਸਾਹਮਣੇ ਵੀ ਉਹ ਉਹਨਾਂ ਦਰੀਆਂ ਤੇ ਉਸ ਵਿਛਾਏ ਹੋਏ ਮੈਟਸ ਦੇ ਉੱਪਰ ਵੀ ਛਿੜਕਾਅ ਕਰੀ ਜਾਂਦੇ ਆ। ਸਿੱਖ ਧਰਮ ਸਫਾਈ ਦੀ, ਗੁਰਮਤ ਸਫਾਈ ਤੇ ਬਹੁਤ ਜ਼ੋਰ ਦਿੰਦਾ ਹੈ, ਇਸੇ ਕਰਕੇ ਭਲਕੇ ਉੱਠ ਹਰ ਨਾਮ ਧਿਆਣਾ ਜਾਂ ਇਸ਼ਨਾਨ ਕਰੇ ਭਲਕੇ ਪ੍ਰਭਾਤੀ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ। ਜਿਹੜਾ ਇਹ ਹਰ ਸਿੱਖ ਦੇ ਨਿਤਾ ਪ੍ਰਤੀ ਇਸ਼ਨਾਨ ਦੀ ਗੱਲ ਆ, ਇਹ ਸਫਾਈ ਨਾਲ ਜੁੜਿਆ ਹੋਇਆ ਹੈ। ਪਰ ਜੇ ਅਸੀਂ ਉਸ ਨੂੰ ਚੁਸਤ ਤੇ ਚੌਬਨ ਰੱਖਣ ਵਾਸਤੇ, ਤੰਦਰੁਸਤ ਰੱਖਣ ਵਾਸਤੇ ਇਹ ਜ਼ਰੂਰੀ ਆ ਸਿੱਖ ਦੇ ਜੀਵਨ ਦੇ ਵਿੱਚ। ਪਰ ਜੇ ਅਸੀਂ ਇਹ ਸੋਚੀਏ ਕਿ ਅਸੀਂ ਇਸ ਨੂੰ ਵੀ ਬਣਾ ਲਿਆ ਕਿ ਤੀਰਥਾਂ ਦੇ ਉੱਪਰ ਜਾ ਕੇ ਇਸ਼ਨਾਨ ਕਰਨ ਦੇ ਨਾਲ ਸ਼ਾਇਦ ਸਾਡੇ ਪਾਪ ਲੈ ਜਾਣ, ਉਹ ਮੁਮਕਿਨ ਨਹੀਂ ਆ। ਗੁਰਬਾਣੀ ਨੇ ਵੀ ਸਾਨੂੰ ਸੁਚੇਤ ਕੀਤਾ, ਗੁਰੂ ਸਾਹਿਬਾਨ ਨੇ ਵੀ ਸਾਨੂੰ ਸੁਚੇਤ ਕੀਤਾ, ਗੁਰਵਾਕ ਹੈ ਸੂਚੇ ਇਹ ਨਾ ਆਖਿਨ, ਬਹਿਨ ਜੇ ਪਿੰਡਾ ਧੋਏ ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਆਪਾਂ ਦੋ ਗੱਲਾਂ ਦਾ ਨਿਖੇੜਾ ਕਰਕੇ ਗੱਲ ਕਰਾਂਗੇ, ਇੱਕ ਹੁੰਦੀ ਹੈ ਸੁੱਚ ਤੇ ਭ੍ਰਿਸ਼ਟ, ਇੱਕ ਹੁੰਦੀ ਹੈ ਸਫਾਈ ਤੇ ਗੰਦਗੀ। ਗੰਦਗੀ ਦਾ ਸਿੱਖ ਦੇ ਜੀਵਨ ਦੇ ਵਿੱਚ ਕੋਈ ਸਥਾਨ ਨਹੀਂ ਹੈ, ਉਸਨੂੰ ਸਫਾਈ ਰੱਖਣੀ ਹੈ। ਪਰ ਸੁੱਚ ਤੇ ਭ੍ਰਿਸ਼ਟ ਦਾ ਜਿਹੜਾ ਕਨਸੈਪਟ ਹੈ ਇਹ ਸਿੱਖੀ ਦਾ ਨਹੀਂ ਹੈ, ਇਹ ਵਿਪਰਦਾ ਹੈ। ਜਿਸ ਤਰ੍ਹਾਂ ਹੁਣ ਹੀ ਆਪਾਂ ਇੱਕ ਮਿਸਾਲ ਦਿੱਤੀ ਹੈ
ਤੇ ਇਹ ਜਿਹੜਾ ਵੇਪਰ ਦਾ ਕਾਨਸੈਪਟ ਹੈ ਹੌਲੀ ਹੌਲੀ ਇਹ ਫਜ਼ੂਲ ਦੀਆਂ ਰੀਤਾਂ ਬਣ ਜਾਂਦੀਆਂ ਜਿਨ੍ਹਾਂ ਦੇ ਪਿੱਛੇ ਆਪਾਂ ਕਦੀ ਘੋਖਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਖਾਸ ਤੌਰ ਤੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 2 ਸਦੀਆਂ ਦੀ ਕਾਲਨਾ ਘਾਲਣ ਤੋਂ ਬਾਅਦ ਸਿੱਖੀ ਦੇ ਇਸ ਨਿਰੰਤਰ ਵਿਕਾਸ ਤੇ ਕਲਾਈਮੈਕਸ ਤੇ ਜਦੋਂ ਖੰਡੇ ਦੀ ਪੌਲ ਤਿਆਰ ਕਰਕੇ ਸਾਰਿਆਂ ਨੂੰ ਇੱਕੋ ਬਾਟੇ ਚੋਂ ਅੰਮ੍ਰਿਤ ਛਕਾ ਦਿੱਤਾ, ਇੱਥੇ ਸੁੱਚ ਤੇ ਪ੍ਰਿਸ਼ ਦੇ ਕਾਨਸੈਪਟ ਨੂੰ ਖਤਮ ਕਰ ਬਰਾਬਰੀ ਦੀ ਗੱਲ ਕੀਤੀ। ਸੁੱਚ ਤੇ ਪ੍ਰਿਸ਼ ਦੇ ਵਿੱਚੋਂ ਹੀ ਹਿਊਮਨ ਜਿਹੜੀ ਡਿਸਕ੍ਰਿਮੀਨੇਸ਼ਨ ਹੈ, ਜਿਹੜੀ ਊਚ ਨੀਚ ਦਾ ਕਾਨਸੈਪਟ ਆਇਆ ਜਿਸ ਨੂੰ ਗੁਰਮਤ ਰਿਜੈਕਟ ਕਰਦੀ ਹੈ, ਸਫਾਈ ਜਿਹੜੀ ਆ ਉਹ ਜ਼ਰੂਰੀ ਹੈ ਕਿਉਂਕਿ ਸਫਾਈ ਸਾਡੀ ਤੰਦਰੁਸਤੀ ਦੇ ਨਾਲ ਜੁੜੀ ਹੋਈ ਹੈ। ਹੁਣ ਆਪਾਂ ਇਸੇ ਕਰਕੇ ਜਿਹੜਾ ਅੱਜ ਦਾ ਟਾਪਿਕ ਹੈ ਮਨ ਮੈਲੇ ਸਭ ਕੁਛ ਮੈਲਾ ਤਨ ਧੋਤੇ ਮਨ ਹੱਚਾ ਨਾ ਹੋਏ, ਗੁਰੂ ਅਮਰਦਾਸ ਪਾਤਸ਼ਾਹ ਸਮਝਾ ਰਹੇ ਹੈ। ਮਨ ਦੀ ਸਫਾਈ ਆਪਣੀ ਥਾਂ ਤੇ ਆ, ਤਨ ਦੀ ਆਪਣੀ ਥਾਂ ਤੇ ਆ। ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬ ਦੇ ਵਿੱਚ ਹੀ ਸਾਨੂੰ ਉਦਾਹਰਣ ਦੇ ਕੇ ਵੀਹਵੀਂ ਪੌੜੀ ਦੇ ਵਿੱਚ ਸਪਸ਼ਟ ਕਰ ਦਿੰਦੇ, ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ, ਮਿੱਟੀ ਘਟਾ ਗੰਦਗੀ ਮੈਲ ਸਰੀਰ ਨੂੰ ਲੱਗਦੀ ਹੈ ਪਾਣੀ ਨਾਲ ਧੋ ਦਿੰਦੇ ਆ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈ ਹੋ ਤੁਸੀਂ, ਜੇ ਉਸ ਤੋਂ ਵੱਧ ਥੋੜੀ ਗੰਦਗੀ ਹੁੰਦੀ ਹੈ ਜਿਹੜੀ ਚਿਕਨਾਹਟ ਵਾਲੀ ਹੁੰਦੀ ਹੈ ਜਿਹੜੀ ਖਾਲੀ ਪਾਣੀ ਨਾਲ ਨਹੀਂ ਉਤਰੇਗੀ, ਉਸ ਨੂੰ ਵੀ ਸਾਬਣ ਲਗਾ ਕੇ ਪਾਓ, ਕੈਮੀਕਲ ਲਗਾ ਕੇ ਪਾਣੀ ਦੇ ਨਾਲ ਧੋਵਾਂਗੇ ਉਹ ਵੀ ਸਾਫ਼ ਹੋ ਜਾਏਗੀ, ਉਹ ਚਿਕਨਾਹਟ ਜਿਹੜੀ ਹੈ ਉਹ ਥਿੰਦਾਪਣ ਜਿਹੜਾ ਉਤਰ ਜਾਏਗਾ। ਪਰ ਜਿਹੜੀ ਮਤ ਹੈ ਜਿਹੜੀ ਸੋਚ ਹੈ ਇਹ ਵੱਖਰੀ ਚੀਜ਼ ਹੈ, ਇਹ 5 ਤੱਤਾਂ ਦੀ ਨਹੀਂ ਹੈ, ਇਹ ਮਟੀਰੀਅਲ ਨਹੀਂ ਹੈ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਗਿਆ, ਉਸ ਨੂੰ ਗਿਆਨ ਦੇ ਨਾਲ ਹੀ ਧੋਤਾ ਜਾ ਸਕਦਾ ਹੈ ਜੇ ਮਨ ਮਲੀਨ ਹੋ ਗਿਆ। ਇਹੀ ਗੱਲ ਗੁਰੂ ਸਾਹਿਬ ਕਹਿੰਦੇ ਮਨ ਮੈਲੇ ਸਭ ਕੁਛ ਮੈਲਾ ਤਨ ਧੋਤੇ ਮਨ ਹੱਛਾ ਨਾ। ਕਬੀਰ ਸਾਹਿਬ ਨੂੰ ਕਿਸੇ ਕਬੀਰ ਸਾਹਿਬ ਕੰਮ ਕਰ ਰਹੇ ਸੀ ਜਿੱਥੇ ਉਹ ਕੱਪੜਾ ਬੁਣ ਰਹੇ ਸੀ, ਉੱਥੇ ਹੀ ਉਹਨਾਂ ਦਾ ਭੋਜਨ ਆ ਗਿਆ ਤੇ ਮਾਤਾ ਲੋਈ ਭੋਜਨ ਲੈ ਕੇ ਉੱਥੇ ਆਏ। ਕਬੀਰ ਸਾਹਿਬ ਭੋਜਨ ਛੱਕ ਰਹੇ ਨੇ, ਕੋਲੋਂ ਹੀ ਇੱਕ ਬ੍ਰਾਹਮਣ ਲੰਘਾ, ਵੇਪਰ ਲੰਘਾ, ਪਾਸ ਹੋ ਰਿਹਾ ਸੀ, ਉਸਨੇ ਕਮੈਂਟ ਕੀਤਾ, ਲੈ ਆਪਣੇ ਆਪ ਨੂੰ ਭਗਤ ਕਹਿੰਦੇ, ਉਸ ਤਰ੍ਹਾਂ ਮੈਂ ਕਿਤੇ ਪੜ੍ਹੀ ਨਹੀਂ ਆ, ਸਿਰਫ ਇੱਕ ਸਾਖੀ ਜਿਹੜੀ ਹੈ ਪੰਥ ਦੇ ਬਹੁਤ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਆਪਣੀ ਕਥਾ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕਰਦੇ ਕਿ ਉਹ ਜਦੋਂ ਉਹਨਾਂ ਨੂੰ ਕਹਿਣ ਲੱਗਾ ਕਿ ਭਾਈ ਇਹ ਤਰੀਕਾ ਨਹੀਂ ਹੈ, ਤੇ ਗੁਰੂ ਕਬੀਰ ਸਾਹਿਬ ਨੇ ਸਿੱਧਾ ਹੀ ਕਿਹਾ, ਕਹਿੰਦਾ ਮੈਨੂੰ ਤੇ ਨਹੀਂ ਪਤਾ, ਤੂੰ ਹੀ ਸਮਝਾ ਜਾ। ਤੇ ਉਸਨੇ ਕਿਹਾ ਭਾਈ ਇਸ ਤਰ੍ਹਾਂ ਜਿੱਥੇ ਖਾਣਾ ਖਾਣਾ ਹੈ ਇੱਥੇ ਪਹਿਲੇ ਪਾਣੀ ਦੇ ਛਿੱਟੇ ਦੇਣੇ ਆ, ਜਿਹਨਾਂ ਛਿੱਟਿਆਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਇਸ ਦੇ ਆਸ ਪਾਸ, ਫਿਰ ਭੋਜਨ ਲਿਆ ਕੇ ਜਦੋਂ ਰੱਖਣਾ ਫਿਰ ਇਸ ਦੇ ਆਸ ਪਾਸ ਛਿੱਟੇ ਦੇਣੇ ਆ, ਫਿਰ ਇਸ ਤਰ੍ਹਾਂ ਸਾਫ਼ ਹੋ ਜਾਏਗਾ। ਤਾਂ ਕਬੀਰ ਸਾਹਿਬ ਨੇ ਕਿਹਾ ਇਸ ਤਰ੍ਹਾਂ ਸੁੱਚਾ ਹੋ ਜਾਏਗਾ, ਕਹਿੰਦਾ ਹਾਂ ਜੀ ਇਸ ਤਰ੍ਹਾਂ ਥਾਂ ਪਵਿੱਤਰ ਹੋ ਗਿਆ। ਤੇ ਕਬੀਰ ਸਾਹਿਬ ਨੇ ਕਿਹਾ ਸਮਝਾਇਆ ਕਿ ਬਈ ਏਦਾਂ ਨਹੀਂ ਹੁੰਦਾ, ਉਹਨਾਂ ਨੇ ਸ਼ਬਦ ਹੀ ਹੈ ਕਹੋ ਪਾਂਡੇ ਕਹੋ ਪੰਡਿਤ ਸੂਚਾ ਕੌਣ ਠਾਉ ਜਹਾਂ ਬੈਸ ਹੋ ਭੋਜਨ ਰਹਾਉ ਦੀ ਪੰਕਤੀ ਹੈ ਇਸੇ ਸ਼ਬਦ ਦੀ, ਕਿ ਸਵਾਲ ਕੀਤਾ ਕਿ ਐ ਪੰਡਿਤ ਜੀ ਮੈਨੂੰ ਇਹ ਦੱਸ ਦੇ ਕਿ ਸੰਸਾਰ ਦੇ ਵਿੱਚ ਇਸ ਧਰਤੀ ਦੇ ਉੱਪਰ ਕਿਹੜੀ ਪਵਿੱਤਰ ਥਾਂ ਹੈ ਜਿੱਥੇ ਮੈਂ ਬੈਠ ਕੇ ਭੋਜਨ ਖਾਂ। ਉਹਨੇ ਹੋਰ ਵੀ ਕਈ ਪ੍ਰਕਿਰਿਆਵਾਂ ਦੱਸੀਆਂ, ਸਾਡੇ ਤੇ ਇਸ ਤਰ੍ਹਾਂ ਕਰਦੇ ਆ, ਤੇ ਸ਼ਬਦ ਹੀ ਆ ਬਸੰਤ ਹੰਡੋਲ ਕਰ ਦੂਜਾ, ਕਬੀਰ ਸਾਹਿਬ ਦਾ ਸ਼ਬਦ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਬੀਰ ਸਾਹਿਬ ਉਹਨੂੰ ਕਹਿੰਦੇ ਆ ਮਾਤਾ ਜੂਠੀ
ਪਿਤਾ ਭੀ ਝੂਠਾ ਝੂਠੇ ਹੀ ਫਲ ਲਾਗੇ। ਆਵੇ ਝੂਠੇ ਜਾਏ ਭੀ ਝੂਠੇ ਝੂਠੇ ਮਰੇ ਅਪਾਗੇ। ਉਹ ਕਹਿੰਦੇ ਸੰਸਾਰ ਦੇ ਵਿੱਚ ਹਰ ਥਾਂ ਮਾਂ ਏ ਪਿਓ ਏ ਸੰਸਾਰ, ਕਿਉਂਕਿ ਇਹ ਸਾਰਾ ਕੁਛ ਜਿਹੜਾ ਹੈ ਮਾਸ ਦਾ, ਜਿਵੇਂ ਗੁਰੂ ਨਾਨਕ ਪਾਤਸ਼ਾਹ ਪਾਂਡੇ ਨੂੰ ਕਹਿੰਦੇ ਆ, ਮਾਸੋਂ ਜਮੀਏ ਮਾਸੋਂ ਨਿਮੀਏ ਮਾਸੇ ਅੰਦਰ ਵਾਸ, ਮੂੰਹ ਮਾਸੇ ਕਾ ਜੀ ਮਾਸੇ ਕੀ ਮਾਸੇ ਸਾਸ ਗਿਰਾਸ। ਪਾਂਡੇ ਤੂੰ ਜਾਣੇ ਨਾ ਹੀ ਕਿੱਥੋਂ ਮਾਸੇ ਬਣ। ਹੁਣ ਇਹੀ ਗੱਲ ਕਬੀਰ ਸਾਹਿਬ ਇਸ ਨੂੰ ਸਮਝਾ ਰਹੇ ਨੇ, ਦੱਸ ਇਹ ਸਾਰਾ ਕੁਛ ਜਿਹੜਾ ਸਰੀਰ ਜਿਹੜੇ ਨੇ, ਜਿਸ ਪਿਤਾ ਤੇ ਮਾਂ ਦੇ ਸੁਮੇਲ ਤੋਂ ਇਹ ਸਰੀਰ ਪੈਦਾ ਹੁੰਦਾ ਹੈ, ਉਹ ਸਰੀਰ ਵੀ ਤੇਰੀ ਭਾਸ਼ਾ ਦੇ ਵਿੱਚ ਜੂਠਾ ਹੈ। ਕਬੀਰ ਸਾਹਿਬ ਇਸਨੂੰ ਉਸ ਤਰ੍ਹਾਂ ਜੂਠਾ ਨਹੀਂ ਮੰਨਦੇ। ਤੇ ਇੱਥੇ ਸੰਸਾਰ ਤੇ ਆਉਣਾ, ਕਿਉਂਕਿ ਸੂਤਕ ਪਾਤਕ ਦੀਆਂ ਤੂੰ ਹੀ ਰਸਮਾਂ ਕਰਦਾ ਹੈ, ਇਹ ਸਭ ਕੁਛ ਸੁੱਚ ਤੇ ਪ੍ਰਿਸ਼ ਦੇ ਚੱਕਰ ਚ ਪਿਆ ਹੋਇਆ ਹੈ। ਤੇ ਇਸੇ ਤਰ੍ਹਾਂ ਜੂਠੇ ਹੀ ਪੈਦਾ ਹੁੰਦੇ ਆ, ਜੂਠੇ ਹੀ ਮਰ ਜਾਂਦੇ ਆ ਅਭਾਗੇ, ਬਿਨਾਂ ਕਿਸੇ ਰਹਿਮਤ ਬਦਕਿਸਮਤ। ਕਹੋ ਪੰਡਿਤ ਸੂਚਾ ਕੌਣ ਥਾਂ ਥਾਂ ਜਹਾਂ ਬੈਸੋਂ ਭੋਜਨ ਰਹਾਉ ਦੀ ਪੰਕਤੀ ਚ ਕਹਿੰਦੇ। ਫਿਰ ਉਹ ਇਹਨੂੰ ਕਹਿੰਦੇ ਆ, ਕਿਉਂਕਿ ਜਿਹੜੀਆਂ ਹੋਰ ਸੰਸਾਰਕ ਚੀਜ਼ਾਂ ਨੇ, ਜਿਵੇਂ ਸਾਡਾ ਅਮਲੀ ਤੌਰ ਤੇ ਕਈ ਪ੍ਰਕਾਰ ਦੀ ਹੋਰ ਜੂਠੇ ਮੰਦਾ ਕਿਸੇ ਨੂੰ ਬੋਲਦੇ ਆ, ਜੀਭ ਗੰਦੀ ਕਰਦੇ ਆ, ਗਾਲ ਕੱਢਦੇ ਆ, ਜਿਹੜੇ ਜੇਬਾ ਜੂਠੀ ਬੋਲਤ ਜੂਠਾ ਕਰਨ ਨੇਤਰ ਸਭ ਜੂਠੇ, ਜਿਹੜੀਆਂ ਪੰਜ ਇੰਦਰੀਆਂ ਨੇ, ਮਾੜਾ ਸੁਣਦੇ ਆ, ਮਾੜਾ ਬੋਲਦੇ ਆ, ਮਾੜਾ ਦੇਖਦੇ ਆ, ਇਹ ਵੀ ਤਾਂ ਇੱਕ ਪ੍ਰਕਾਰ ਦੀ ਸੰਸਾਰ ਦੀ ਜੂਠੀ ਹੈ। ਇੰਦਰੀ ਕੀ ਝੂਠ ਉਤਰਸ ਨਾਹੀ ਬ੍ਰਹਮ ਅਗਨ ਕੇ ਲੂਟੇ, ਕਿਉਂਕਿ ਬਿਨਾਂ ਕਿਸੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਸੰਤਾਨ ਦੀ ਉਤਪਤੀ ਵੀ ਨਹੀਂ ਹੋ ਸਕਦੀ, ਕਿਉਂਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰਾ ਕੁਛ ਅਨਿਵਾਰੀ ਵੀ ਹੈ। ਤੇ ਇਸ ਤੋਂ ਬਿਨਾਂ, ਯਾਨੀ ਕਿ ਜਿਹੜੀ ਸਾਡੇ ਉਹ ਕਰਮ ਇੰਦਰੀ ਨੇ, ਜਿਨ੍ਹਾਂ ਦੇ ਵਿੱਚ ਸਾਡੇ ਜਨਨ ਇੰਦਰੀਆਂ ਵੀ ਹੈਗੀਆਂ, ਉਹ ਸਾਰੇ ਹੀ ਜਿਹੜੇ ਨੇ, ਉਹਨਾਂ ਦੀ ਜਿਹੜੀ ਜਿਹੜੇ ਉਸ ਵਿਚਾਰ ਦੀ ਮੈਲ ਵੀ ਹੈਗੀ ਹੈ, ਉਹ ਤਾਂ ਲੈਂਦੇ ਹੀ ਨਹੀਂ। ਸੋ ਇਸੇ ਕਰਕੇ ਫਿਰ ਜਿਹੜੀ ਅਗਨੀ ਆ, ਕਿਉਂਕਿ ਅਗਨੀ ਜਲਾਉਣਾ ਵੀ ਜਿਹੜਾ ਹੈ, ਗੋਬਰ ਤੇ ਹੀ ਤੇ ਰੋਟੀ ਪੱਕਦੀ ਸੀ। ਅਗਨ ਵੀ ਜੂਠੀ ਪਾਨੀ ਜੂਠਾ, ਕਿਉਂਕਿ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ, ਭਗਤ ਸਾਹਿਬਾਨ ਕਹਿੰਦੇ ਆ ਕਿ ਵੀ ਕਿਹੜੀ ਚੀਜ਼ ਦੇ ਨਾਲ, ਦੂਧ ਤਾਂ ਬਛਰੇ ਥਨੋਂ ਬਿਟਾਰਿਆ, ਫੂਲ ਪਵਰ ਜਲ ਮੀਨ ਬਿਦਾਰਿਆ, ਮਾਈ ਗੋਬਿੰਦ ਪੂਜ ਕਹਾਂ ਲਚਰਾ। ਸੋ ਇਸ ਕਰਕੇ ਅਗਨ ਵੀ ਝੂਠੀ ਪਾਨੀ ਜੂਠਾ, ਜੂਠੀ ਬੈਸ ਪਕਾਇਆ, ਜਿਸਨੇ ਬੈਠ ਕੇ ਪਕਾਇਆ, ਉਹ ਵੀ ਤਾਂ ਸਰੀਰ ਹੈ, ਇਨਸਾਨੀ ਸਰੀਰ ਹੈ। ਜੂਠੀ ਕਰਛੀ ਪਰੋਸਣ ਲਾਗਾ, ਜੂਠੇ ਹੀ ਬੈਠ ਖਾਇਆ, ਜਿਸਨੇ ਖਾਧਾ ਜਿਸਨੇ ਪਰੋਇਆ, ਯਾਨੀ ਕਿ ਸਭ ਸੰਸਾਰ, ਕਿਉਂਕਿ ਉਹ ਸਾਰੇ ਹੀ ਮਾਸ ਦੇ ਪੁਤਲੇ ਨੇ, ਸਾਰੇ ਹੀ ਵਿਚਾਰਾਂ ਦਾ ਹੀ ਸਾਰਾ ਪਲੰਦਾ ਹੈ, ਚੰਗੇ ਮਾੜੇ ਸਾਰੇ ਵਿਚਾਰ ਇਕੱਠੇ ਨੇ। ਗੋਬਰ ਜੂਠਾ ਚੌਕਾ ਜੂਠਾ, ਜਿਸ ਗੋਬਰ ਤੇ ਚੌਕੇ ਦੀ ਗੱਲ ਤੂੰ ਕਰ ਰਿਹਾ ਹੈ, ਕਾਰ ਕੱਢ ਕੇ ਪਕਾ ਕੇ, ਗੋਬਰ ਜੂਠਾ ਚੌਕਾ ਜੂਠਾ, ਜੂਠੀ ਦੀਨੀ ਕਾਰਾ, ਜਿਹੜੀ ਉਸਨੂੰ ਕਾਰ ਕੱਢੀ ਉਹ ਵੀ ਜੂਠੀ ਹੈ। ਤੇ ਫਿਰ ਉਸ ਪੰਡਿਤ ਦਾ ਸਵਾਲ ਹੈ ਕਿ ਫਿਰ ਸੁੱਚਾ ਕੌਣ ਹੈ? ਕਬੀਰ ਸਾਹਿਬ ਸ਼ਬਦ ਦੇ ਅੰਤ ਦੀ ਪੰਕਤੀ ਚ ਕਹਿੰਦੇ ਨੇ, ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਵਿਚਾਰਾ। ਕਬੀਰ ਸਾਹਿਬ ਕਹਿੰਦੇ ਆ ਕਿ ਉਹੀ ਵਿਅਕਤੀ ਉਹੀ ਪ੍ਰਾਣੀ ਪਵਿੱਤਰ ਕਹੇ ਜਾ ਸਕਦੇ ਨੇ
ਜਿਨ੍ਹਾਂ ਨੇ ਜੋ ਸੱਚੀ ਉਸ ਵਿਚਾਰ ਦੇ ਨਾਲ ਜੁੜੇ ਹੋਏ ਨੇ, ਜਿਵੇਂ ਗੁਰੂ ਨਾਨਕ ਪਾਤਸ਼ਾਹ ਐਕਸਪਲੇਨ ਕਰਦੇ ਆ ਨਾ, ਉਹ ਕਹਿੰਦੇ ਆ ਤਨ ਧੋਤੇ ਮਨ ਅੱਛਾ ਨਾ ਹੋਏ, ਮਨ ਮੈਲੇ ਸਭ ਕੁਛ ਮੈਲਾ। ਇਹ ਗੁਰੂ ਤੀਸਰੇ ਗੁਰੂ ਪਾਤਸ਼ਾਹ ਕਹਿ ਰਹੇ ਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਕਿ ਇਹ ਮਨੁੱਖ ਜੇ ਤੂੰ ਕਹਿ ਕਿ ਮੈਂ ਸੁੱਚਾ ਹੋ ਗਿਆ ਨਾ ਧੋ ਕੇ, ਤਾਂ ਉਹ ਮੈਂ ਪਹਿਲਾਂ ਹੀ ਇਸ ਪੰਕਤੀ ਦਾ ਜ਼ਿਕਰ ਕੀਤਾ ਸੀ, ਇਸ ਵੇਲੇ ਮੇਰੇ ਜ਼ਿਹਨ 'ਚ ਫਿਰ ਨਹੀਂ ਆ ਰਹੀ ਕਿ ਉਹੀ ਵਿਅਕਤੀ ਸੁੱਚਾ ਹੈ ਜਿਸ ਨੇ ਉਸ ਮਾਲਕ ਜਿਸ ਦੇ ਅੰਦਰ ਉਸਦਾ ਨਿਵਾਸ ਹੋ ਗਿਆ, ਜਿਹੜਾ ਜਿਸਨੂੰ ਕਬੀਰ ਸਾਹਿਬ ਵੀ ਕਹਿੰਦੇ ਆ, ਜਲ ਕੇ ਮੰਜਨ ਜੇਕਤ ਹੋਵੇ ਨਿਤ ਨਿਤ ਮੈਂਡਕ ਨਾਵੇ, ਜੈਸਾ ਮੈਂਡਕ ਤੈਸਾ ਉਹ ਨਰ ਫਿਰ ਫਿਰ ਜੋੜਨੀ ਆਵੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਸੂਚੇ ਇਹ ਨਾ ਆਖੀਨ, ਆਸਾ ਦੀ ਵਾਰ ਰੋਜ਼ ਪੜ੍ਹਦੇ ਹਾਂ ਅਸੀਂ, ਰੋਜ਼ ਕੀਰਤਨ ਸੁਣਦੇ ਹਾਂ, ਕਦੀ ਧਿਆਨ ਨਹੀਂ ਦਿੰਦੇ। ਸੂਚੇ ਇਹ ਨਾ ਆਖੀਨ ਜਿਸ ਤਰ੍ਹਾਂ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ, ਹਾਂ ਬਹਿਣ ਜੇ ਪਿੰਡਾਂ ਤੋਏ, ਜਿਹੜੇ ਇਸ਼ਨਾਨ ਕਰਕੇ ਪਿੰਡੇ ਨੂੰ ਸਾਫ ਕਰਕੇ ਬੈਠ ਗਏ ਉਹ ਪਵਿੱਤਰ ਨਹੀਂ ਹੁੰਦੇ, ਉਹਨਾਂ ਨੂੰ ਜ਼ਰੂਰੀ ਨਹੀਂ ਹੈ ਕਿ ਉਹ ਪਵਿੱਤਰ ਹੋਣ। ਸੂਚੇ ਸਹੀ ਨਾਨਕਾ, ਨਾਨਕ ਜੀ ਕਹਿੰਦੇ ਆ ਕਿ ਉਹੀ ਪਵਿੱਤਰ ਨੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਨੂੰ ਆਪਣੇ ਹਿਰਦੇ ਚ ਵਸਾ ਲਿਆ। ਤੇ ਹਿਰਦੇ ਚ ਅਕਾਲ ਪੁਰਖ ਕਿਸ ਨੂੰ ਵਸਾਉਂਦਾ ਹੈ? ਅਕਾਲ ਪੁਰਖ ਕਿਹੜੇ ਹਿਰਦੇ ਚ ਵਸਦਾ ਹੈ? ਜਿੱਥੇ ਵਿਕਾਰ ਨਹੀਂ ਹੁੰਦੇ, ਜਿੱਥੇ ਗੁਣ ਹੁੰਦੇ। ਗੁਰਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪੌਲ ਲੱਥੀ ਨਾਤਿਆਂ ਦੋ ਪੌਲ ਚੜੀ ਸੂਟ, ਹਉਮੈ ਦੀ ਮੈਲ ਵੀ ਚੜ ਗਈ, ਮੈਂ ਤੀਰਥ ਤੇ ਇਸ਼ਨਾਨ ਕੀਤਾ ਕਿਉਂ? ਕਿਉਂਕਿ ਸਰੀਰ ਨੂੰ ਧੋਤਿਆ ਨਾ, ਬਾਹਰੋਂ ਧੋਤੀ ਤੁੰਬੜੀ, ਅੰਦਰ ਵਿਸ ਨਿਕੋਰ, ਅੰਦਰ ਸਾਫ ਨਹੀਂ ਆ, ਅੰਦਰ ਉਹੀ ਵਿਚਾਰਾਂ ਦੀ ਗੰਦਗੀ ਆ। ਕਿਹੜੀ ਗੰਦਗੀ? ਕਬੀਰ ਸਾਹਿਬ ਕਹਿੰਦੇ ਆ ਮੁਸਲਸਲ ਸਾਡਾ ਜਿਹੜੀ ਸਾਡੀ ਸੋਚਣੀ ਚੱਲਦੀ ਆ, ਪਰ ਤਨ ਪਰ ਤਨ ਪਰ ਪੀ ਨਿੰਦਾ ਪਰ ਅਪਵਾਦ ਨਾ ਛੂਟੇ, ਆਹ ਗੌਣ ਹੋਤ ਹੈ ਫੁਨ ਫੁਨ ਇਹ ਪ੍ਰਸੰਗ। ਸਟ੍ਰੀਮ ਆਫ ਕੌਨਸ਼ੀਅਸਨੈਸ ਜਿਹੜੀ ਆ ਸਾਡੀ ਚੱਲ ਰਹੀ ਹੈ, ਅਸੀਂ ਬੈਠੇ ਬਿਠਾਏ ਹੀ ਕਈ ਪ੍ਰਕਾਰ ਦੀਆਂ ਜੋਨੀਆਂ ਭੋਗ ਜਾਂਦੇ ਹਾਂ ਆਪਣੇ ਵਿਚਾਰਾਂ ਕਰਕੇ। ਇਸ ਆਵਾਗਮਨ ਹੋਤ ਹੈ ਫੁਨ ਫੁਨ ਉਹ ਕਿਸੇ ਉਸ ਸਿਲਸਿਲੇ ਨਾਲ ਨਹੀਂ ਜੁੜਿਆ ਹੋਇਆ 84 ਲੱਖ ਜੂਨਾਂ ਦੇ ਨਾਲ, ਜਿਹੜਾ ਆਪਾਂ ਕਹਿੰਦੇ ਹਾਂ ਵੀ ਪਿਛਲੇ ਜਨਮ ਦੀ, ਇਹ ਇੱਥੇ ਹੀ ਜਿਹੋ ਜਿਹੀ ਸੋਚਣੀ ਆ ਇਹੋ ਜਿਹੀ ਜੂਨ ਚ ਗੁਜ਼ਰ ਰਹੇ ਹੁੰਦੇ ਆ। ਆਵਾਗਮਨ ਹੋਤ ਹੈ ਫੁਨ ਫੁਨ ਵਾਰ ਵਾਰ ਹੋ ਰਹੀ ਹੈ ਜਦੋਂ ਵਿਚਾਰਾਂ ਦੇ ਤਲ ਤੇ, ਪਰ ਤਨ ਪਰ ਤਨ ਪਰ ਤੀ ਨਿੰਦਾ, ਇਹ ਜੋ ਕੁਛ ਚੱਲ ਰਿਹਾ ਸਾਡੇ ਅੰਦਰ, ਪਰ ਅਪਵਾਦ ਨਾ ਛੂਟੇ, ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ, ਇਹ ਸਿਲਸਿਲਾ ਨਹੀਂ ਟੁੱਟਦਾ, ਇਹ ਚੱਲਦਾ ਰਹਿੰਦਾ ਖਿਆਲਾਤ ਲੈਵਲ ਤੇ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਸਾਨੂੰ ਦੂਜੀ ਪੌੜੀ ਚ ਕਹਿ ਰਹੇ ਆ ਨਾ, ਜਿੱਥੇ ਪਹਿਲਾਂ ਕਹਿੰਦਾ ਸੂਚਾ ਸੂਚ ਨਾ ਹੋ, ਸੋਚਾ ਸੋਚ ਨਾ ਹੋਵੇ, ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਪਵਿੱਤਰ ਕਰ ਕਰਕੇ ਸਰੀਰ ਨੂੰ ਪਵਿੱਤਰ ਨਹੀਂ ਕੋਈ ਹੋ ਸਕਦਾ ਤੀਰਥਾਂ ਤੇ ਇਸ਼ਨਾਨ ਕਰਕੇ, ਜੇ ਲੱਖਾਂ ਵਾਰ ਕਰੀਏ, ਚੁੱਪ ਹੈ ਚੁੱਪ ਨਾ ਹੋਵੇ ਜੇ ਲਾਇਆ ਹਰਤਾ, ਤੇ ਜੇ ਕੋਈ ਸ਼ਾਂਤ ਚਿੱਤ ਬੈਠ ਜਾਏ ਸਮਾਧੀ ਲਾ ਕੇ ਲਗਾਤਾਰ ਆਪਣੇ ਵੱਲੋਂ ਲਿਵ ਲਾ ਕੇ ਬੈਠ ਗਿਆ, ਲਗਾਤਾਰ ਲਿਵ ਲਾ ਕੇ ਬੈਠ ਗਿਆ, ਧਿਆਨ ਕੇਂਦਰਿਤ ਕਰ ਲਿਆ, ਪਰ ਚੁੱਪ ਅੰਦਰ ਨਹੀਂ ਹੋਣਾ, ਕਿਉਂਕਿ ਅੰਦਰ ਉਹੀ ਜਿਹੜਾ ਸਿਲਸਿਲਾ ਸਟ੍ਰੀਮ ਆਫ ਕੌਨਸ਼ੀਅਸਨੈਸ ਉਹ ਆਪਣੇ ਆਪ ਜਿਹੜੀ ਆ ਉਹ ਚੱਲ ਰਹੀ ਹੈ।
वो अंदर वो सिलसिला चलता है, वो सिलसिला रोकण का नाम नहीं लैंदा, क्योंकि साडे अंदर साडी जिहड़ी सोचनी है

0: किस ए लगा तो? अन्न देवता, पानी देवता, बेसंतर देवता लूण, पंचमा पाया किरता हुआ पाक पवित्र। हुण इह जिहड़ियां चीजां ने इहनां नूं असीं पवित्र समझ के, क्योंकि पवित्र ने, अन्न पवित्र ही है जिहड़ा के, ते इस नूं इत्थे गुरु साहिब देवते दी संज्ञा दे रहे ने। अन्न देवता, पानी देवता, अन्न देवता, पानी देवता, बेसंतर देवता लूण, चार प्रण। लूण जिहड़ा उहदे च पाउंदे आ स्वाद वास्ते, अग्नि जिस ते पकाया जांदा है टैंपरेचर दे ते, अन्न ते पानी, ते फिर इहदे विच घिओ पाया जांदा है तड़के वास्ते या स्वाद वास्ते। पंजवां पाया किरता हुआ पा, ते बंदा यह समझ लिया कि बड़ा पवित्र हो गया। पर जदों ये पवित्रता कर लिया पंजां चीजां दे नाल, जिस मनुख ने, भावें वह कितना भी अपने आप नूं महान कहिंदा है, खास तौर पर जदों, क्योंकि ये उसे चीज नाल जुड़िया होया है जी, पंडित नूं जिहड़ा भोजन खवाना है, जिसा नौरात्रियां ते खवांदे आ, या पवित्रां जिस नूं अपने बजुर्गों वास्ते, ते वो कहिंदा भी जिस, यानी कि मनुख पापी सों तन कटिया दुखां पईआं, ते जदों मूंह च नहीं पाया ना,
1: कैलगरी 24 घंटे 7 दिन चलन वाला इको एक पंजाबी धार्मिक रेडियो, पंजाबी रेडियो 102.7 FM, धार्मिक प्रोग्रामा दा आनंद मानने ले आज ही अपने घरां ते कारां दी रेडियो नूं पंजाबी रेडियो 102.7 FM ते ट्यून करो। पंजाबी रेडियो
0: नावें रस खाए नानक इने जानी के तू अगर कंपैरिजन कर रहे कि इसे तरह ही सब व्यक्ति ਜਿਹੜੇ ਗਿਆਨ ਤੋਂ ਨਾਮ ਤੋਂ
1: ਦਾ ਇਹ ਹਿੱਸਾ ਤੁਹਾਡੇ ਤੱਕ ਮਾਨਤਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਕਿਸੇ ਦੇ ਲਈ ਭਲਾ ਨਹੀਂ ਕਰ ਸਕਦੇ। ਇਹ
2: 24 ਘੰਟੇ 7 ਦਿਨ ਮੋਬਾਈਲ ਸਰਵਿਸ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰ ਸਰਵਿਸ ਦਾ ਸਮਝਾ ਰਿਹਾ। ਤੁਸੀਂ ਕਿਤਨਾ ਵੀ ਤੁਸੀਂ ਉਸ ਨੂੰ 400 ਤੋਂ 800 ਦੇ ਵਿੱਚ ਜਾਂ ਫਿਰ ਸਰੀਰ ਵਿੱਚ ਜਾ ਕੇ ਕਿਹੜੀ ਚੀਜ਼ ਸੱਚੀ ਹੈ
1: 1984 ਤੇ ਸੰਪਰਕ ਕਰ ਸਕਦੇ ਹੋ। ਮਾਨਤਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 86, 44th ਸਟਰੀਟ, ਸਾਊਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫਸਟ ਚੁਆਇਸ ਲਾਈਟਿੰਗ, ਪਲੰਬਿੰਗ ਤੇ ਇਲੈਕਟ੍ਰੀਕਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫਸਟ ਚੁਆਇਸ ਲਾਈਟਿੰਗ ਐਂਡ ਪਲੰਬਿੰਗ ਦਾ ਫੋਨ ਨੰਬਰ 403-457-1457, ਯਾਨੀ 403-457-1457। ਇਹਨਾਂ ਦੇ ਸ਼ੋਰੂਮ ਦਾ ਪਤਾ ਹੈ, ਯੂਨਿਟ ਨੰਬਰ 2121, 52 ਐਵਨਿਊ ਨਾਰਥ ਈਸਟ, ਕੈਲਗਰੀ, ਕਾਮਨਵੈਲਥ ਹਾਲ ਦੇ ਬਿਲਕੁਲ ਨੇੜੇ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੁੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681, 403-768-1681। ਇਹਨਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 1120-1090
0: ਮਰਿਆਦਾ ਦੇ ਤਹਿਤ ਬਣਿਆ ਹੋਇਆ
1: ਐਚਐਨਪੀ ਕਸਟਮ ਕੈਬਿਨੇਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ, ਵੈਨਿਟੀ, ਕਲੋਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ 403-701-4947 ਤੇ ਸੰਪਰਕ ਕਰ ਸਕਦੇ ਹੋ। ਐਚਐਨਪੀ ਕਸਟਮ ਕੈਬਿਨੇਟ ਲਿਮਿਟਿਡ, ਯੂਨਿਟ ਨੰਬਰ 11-23-16, ਪੰਜਾਬੀ ਰੇਡੀਓ। ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ,
0: ਦੂਜਿਆਂ ਦਾ ਮੁਕਾਬਲਾ ਕਰਨ ਦੇ ਲਈ,
1: ਆਪਣੇ ਵਿਚਾਰ
0: ਦੂਜਿਆਂ ਦਾ
1: ਰੇਡੀਓ ਅਦਾਰਾ
0: ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ, ਹਰ ਤਿਉਹਾਰ ਨੂੰ ਵੀ ਜਿਹੜਾ ਹੈ ਸਾਡੇ ਤਿਉਹਾਰ ਨੂੰ ਉਹਨਾਂ ਦੇ ਨਾਲ ਮਿਲਾ ਕੇ ਉਸਨੂੰ ਵੱਖਰੇ ਪੰਨ ਤੇ, ਯਾਨੀ ਕਿ ਸੋਸ਼ਲ ਜਾਂ ਧਾਰਮਿਕ, ਹਰ ਉਸ ਰੀਤੀ ਰਿਵਾਜ ਨੂੰ ਆਪਣੇ ਢੰਗ ਨਾਲ ਉਸੇ ਤਰ੍ਹਾਂ ਹੀ ਵਿਪਰਵਾਦੀ ਢੰਗ ਦੇ ਨਾਲ

ਮਨਾਉਣਾ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਹੋਇਆ ਹੈ। ਤੇ ਜਦੋਂ ਸਾਡੇ ਵਿੱਚ ਉਹ ਨਿਆਰਾਪਣ ਹੈ ਹੀ ਨਹੀਂ ਰਿਹਾ ਤੇ ਅਸੀਂ ਸ਼ਿਕਵਾ ਵੀ ਕੀ ਕਰ ਸਕਦੇ ਹਾਂ ਕਿ ਗੁਰੂ ਸਾਹਿਬ ਸਾਨੂੰ ਸਾਡੀ ਸਹਾਇਤਾ ਨਹੀਂ ਕਰਦੇ, ਕਿਉਂਕਿ ਖਾਲਸਾ ਪੰਥ ਹੀ ਜਿਹੜਾ ਹੈ ਗੁਰੂ ਸਾਹਿਬ ਦਾ ਪਰਸਨੀਫਿਕੇਸ਼ਨ ਹੈ। ਪਰ ਜੇ ਉਸ ਵਿੱਚ ਨਿਆਰਾਪਣ ਨਹੀਂ ਤਾਂ ਉਹ ਕਿਹੜਾ ਦਾਅਵਾ ਕਰ ਸਕਦਾ ਹੈ, ਕਿਵੇਂ ਉਸ ਵਿੱਚ ਯਾਨੀ ਕਿ ਉਹ ਪਿਓਰਟੀ ਆ ਸਕਦੀ ਹੈ। ਇਸ ਵਿਚਾਰਨ ਦੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਵਿਚਾਰ ਕਰ ਰਹੇ ਸੀ, ਇਸ ਤੋਂ ਪਹਿਲਾਂ ਸ਼ਬਦ ਸਰਵਣ ਕਰ ਰਹੇ ਸਾਂ। ਕੱਲ ਆਪਾਂ ਵਿਚਾਰਿਆ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ। ਉਸ ਤੋਂ ਪਹਿਲਾਂ ਆਪਾਂ ਵਿਚਾਰ ਕਰ ਰਹੇ ਸੀ ਨੀਮ ਹਕੀਮ ਖਤਰੇ ਜਾਨ, ਤੇ ਇਸੇ ਤਰ੍ਹਾਂ ਹੀ ਆਪਾਂ ਸ਼ਬਦ ਗੁਰੂ ਦੀ ਗੱਲ ਕੀਤੀ ਸੀ। ਤੇ ਅੱਜ ਆਪਾਂ, ਕਿਉਂਕਿ ਬਾਣੀ ਦੇ ਵਿੱਚ ਆਤਮ ਸ਼ਬਦ ਜਿੱਥੇ ਵੀ ਆਇਆ ਹੈ ਇਹ ਆਤਮਾ ਲਈ ਨਹੀਂ ਆਇਆ, ਇਹ ਆਪਣੇ ਆਪ ਲਈ ਵਰਤਿਆ ਹੈ। ਪਰਮਾਤਮਾ ਸ਼ਬਦ ਨਹੀਂ ਵਰਤਿਆ ਗਿਆ, ਪਰ ਪਰਮਾਤਮ ਸ਼ਬਦ ਵਰਤਿਆ ਗਿਆ। ਤੇ ਬਾਣੀ ਦੀ ਪੰਕਤੀ ਹੀ ਜਿਸ ਤੋਂ ਆਪਾਂ ਜਿਸ ਨੂੰ ਆਪਾਂ ਵਿਚਾਰਾਂਗੇ, ਜਿੰਨੀ ਆਤਮ ਚੀਨਿਆ ਪਰਮਾਤਮ ਸੋਈ, ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ। ਜਿਨੀ ਆਤਮ ਚੀਨਿਆ, ਗੱਲ ਆਤਮਾ ਆਤਮ ਤੇ ਸੈਲਫ ਤੇ ਜਾ ਕੇ ਆਪਾਂ ਕਰਦੇ ਹਾਂ, ਤੇ ਇਸੇ ਹੀ ਆਧਾਰ ਤੇ ਬਾਣੀ ਦੇ ਵਿੱਚ ਬਹੁਤੀ ਥਾਂ ਤੇ ਆਤਮ ਸ਼ਬਦ ਦਾ ਪ੍ਰਯੋਗ ਹੋਇਆ। ਪਾਓ ਆਪਾ ਇਸੇ ਤਰ੍ਹਾਂ ਜਿਸ ਤਰ੍ਹਾਂ ਇਸ ਪੰਕਤੀ ਦੇ ਵਿੱਚ ਆਪਾਂ ਜਿੰਨੀ ਆਤਮ ਚੀਨਿਆ ਪਰਮਾਤਮ ਸੋਈ, ਪਾਓ ਜਿਸ ਨੇ ਆਪਣੇ ਆਪ ਦਾ ਨਿਰੀਖਣ ਕੀਤਾ, ਆਪਣੇ ਆਪ ਦੀ ਪੜਚੋਲ ਕੀਤੀ, ਉਹ ਹੀ ਪਰਮਾਤਮਾ ਬਣ ਗਿਆ, ਸੁਪਰੀਮ ਸੋਲ ਬਣ ਗਿਆ। ਤੇ ਇੱਥੇ ਕਿਉਂਕਿ ਬਾਣੀ ਗੁਰਬਾਣੀ ਸਾਨੂੰ ਚੰਗਾ ਮਨੁੱਖ ਬਣਨ ਦੀ ਪ੍ਰੇਰਣਾ ਕਰਦੀ, ਗੁਰਬਾਣੀ ਦੇ ਮੁਤਾਬਕ ਜਿਹੜਾ ਜੀਂਦਾ ਹੈ, ਜਿਹੜਾ ਜੀਵਨ ਗੁਜ਼ਾਰਦਾ ਹੈ, ਉਹ ਵਿਅਕਤੀ ਗੁਰਮੁਖ ਹੈ। ਗੁਰਮੁਖ ਸ਼ਬਦ ਉਸ ਜਗਿਆਸੂ ਲਈ, ਉਸ ਪ੍ਰਾਣੀ ਲਈ, ਉਸ ਸਿੱਖ ਲਈ ਵੀ ਵਰਤਿਆ ਗਿਆ ਜਿਹੜਾ ਗੁਰੂ ਦੇ ਆਸ਼ੇ ਅਨੁਸਾਰ ਜੀਵਨ ਗੁਜ਼ਾਰ ਰਿਹਾ ਹੈ। ਤੇ ਗੁਰਮੁਖ ਸ਼ਬਦ ਕਈ ਥਾਵਾਂ ਤੇ ਅਕਾਲ ਪੁਰਖ ਨੂੰ ਵੀ, ਗੁਰੂ ਸਾਹਿਬਾਨ ਨੂੰ ਵੀ ਸੰਬੋਧਨ ਕਰਕੇ ਵਰਤਿਆ ਗਿਆ ਹੈ, ਜਿਹੜਾ ਗੁਰੂ ਦੇ ਦੱਸੇ ਮਾਰਗ ਅਨੁਸਾਰ ਚੱਲਦਾ ਹੈ। ਆਪਾਂ ਜਦੋਂ ਗੱਲ ਕਰਦੇ ਹਾਂ ਸਿੱਖ ਕੌਣ ਹੁੰਦਾ ਹੈ, ਕਿਉਂਕਿ ਸਿੱਖ ਧਰਮ ਦੀ ਜਦੋਂ ਗੁਰਮਤ ਦੀ ਗੱਲ ਕਰਦੇ ਹਾਂ, ਸਿੱਖ ਸ਼ਬਦ ਗੁਰੂ ਸਾਹਿਬਾਨ ਦੇ ਸਮੇਂ ਵੀ ਵਰਤਿਆ ਗਿਆ, ਤੇ ਸਿੱਖ ਸ਼ਬਦ ਦੀ ਵਰਤੋਂ ਜਿਹੜੀ ਆ ਗੁਰੂ ਸਾਹਿਬਾਨ ਤੋਂ ਪਹਿਲਾਂ ਵੀ, ਭਗਤ ਸਾਹਿਬਾਨ ਦੇ ਸਮੇਂ ਵੀ ਵਰਤਿਆ ਜਾਂਦਾ ਸੀ। ਜਿਹੜਾ ਕਿਸੇ ਮਾਰਗ ਤੇ ਤੁਰਦਾ ਸੀ, ਭਾਵੇਂ ਉਸਨੂੰ ਕਬੀਰ ਪੰਥੀ, ਰਵਿਦਾਸ ਪੰਥੀ ਇਹ ਸ਼ਬਦ ਵਰਤੇ ਜਾਂਦੇ ਸਨ, ਪਰ ਕਬੀਰ ਸਾਹਿਬ ਸਿੱਖ ਦਾ ਤੇ ਗੁਰੂ ਦਾ ਰਿਸ਼ਤਾ ਬਿਆਨ ਕਰਦੇ ਨੇ, ਸਾਚਾ ਸਤਿਗੁਰੂ ਕਿਆ ਕੇ ਕਰੇ ਜਬ ਸਿੱਖਾਂ ਮੇਂ ਚੂਕ। ਹੁਣ ਇੱਥੇ ਗੁਰੂ ਦੀ ਸ਼ਬਦ ਵੀ ਵਰਤੋਂ ਆ ਗਈ ਤੇ ਸਿੱਖ ਦੀ ਵੀ ਵਰਤੋਂ ਆ। ਗੁਰੂ ਸ਼ਬਦ, ਸਤਿਗੁਰੂ ਸ਼ਬਦ ਤਾਂ ਭਗਤ ਸਾਹਿਬਾਨ ਨੇ ਬਹੁਤ ਵਰਤਿਆ। ਆਪਾਂ ਸਿੱਖ ਧਰਮ ਦੀ, ਸਿੱਖ ਗੁਰਮਤ ਵਿਚਾਰਧਾਰਾ ਦੀ ਗੱਲ ਕਰ ਰਹੇ ਹਾਂ, ਉਸ ਦੇ ਸੰਦਰਭ ਦੇ ਵਿੱਚ ਆਪਾਂ ਇਸ ਵਕਤ ਇਸ ਬਹਿਸ 'ਚ ਨਹੀਂ ਜਾ ਰਹੇ ਕਿ ਸਿੱਖ ਕੌਣ ਹੈ ਤੇ ਗੁਰੂ ਕੌਣ ਹੈ। ਹਾਂ, ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਮਾਰਗ ਤੇ ਤੁਰੇ, ਗੁਰੂ ਨਾਨਕ ਪਾਤਸ਼ਾਹ ਦੀ ਦੀਖਿਆ ਨੂੰ ਲੈ ਲਿਆ, ਦੀਖਿਆ ਆਪ ਬੁਝਾਈਏ ਸਿਫਤੀ ਸੱਚ ਸਮਿਓ, ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦੇਵ, ਦੂਸਰੇ ਪਾਤਸ਼ਾਹ ਗੁਰੂ ਅੰਗਦ ਪਾਤਸ਼ਾਹ ਫਰਮਾਉਂਦੇ ਨੇ। ਸੋ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਮਾਰਗ ਤੇ, ਪੰਥ ਤੇ, ਨਾਨਕ ਪੰਥੀ ਸ਼ਬਦ ਵੀ ਇਸੇ ਲਈ ਵਰਤਿਆ ਗਿਆ ਕਿ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਮਾਰਗ ਦੱਸਣ ਦੇ ਉੱਪਰ ਤੁਰਨ ਲੱਗੇ, ਜੀਵਨ ਗੁਜ਼ਾਰਨਗੇ ਉਸ ਆਸ਼ੇ ਅਨੁਸਾਰ, ਉਹ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਤੇ ਗੁਰੂ ਤੇ ਸਿੱਖ ਦਾ ਰਿਸ਼ਤਾ ਜਿਹੜਾ ਹੈ
ਪਰ ਗੁਰੂ ਨਾਨਕ ਪਾਤਸ਼ਾਹ ਨੇ, ਜਿਸ ਤਰ੍ਹਾਂ ਆਪਾਂ 3 ਦਿਨ ਪਹਿਲਾਂ ਪ੍ਰੋਗਰਾਮ ਕੀਤਾ ਸੀ ਕਿ ਸ਼ਬਦ ਗੁਰੂ ਸੁਰਤ ਤੁਮ ਚੇਲਾ, ਕਿ ਸ਼ਬਦ ਗੁਰੂ ਦੀ, ਕਿਉਂਕਿ ਅੱਜ ਵੀ ਜਿਹੜੀ ਆਪਾਂ ਇਹ ਬਹਿਸ ਜਿਹੜੀ ਸੀ ਕਿ 3 ਦਿਨ ਪਹਿਲਾਂ ਆਪਾਂ ਕਿਸੇ ਨਾਮਧਾਰੀ ਕਿਸੇ ਸੰਪਰਦਾ ਦੇ ਉਸ ਤੇ ਕਿਸੇ ਇੱਕ ਹਿੱਸੇ ਦੇ ਕਿਸੇ ਸੋ ਕਾਲ ਰਹਿਬਰ ਨੇ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਪੁਸਤਕ ਦਾ ਦਰਜਾ ਦੇਣ ਦੀ ਹਮਾਕਤ ਕੀਤੀ ਸੀ, ਤੇ ਉਸਦੇ ਜਵਾਬ ਵਿੱਚ ਆਪਾਂ ਇਹ ਗੱਲ ਕੀਤੀ ਕਿ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਹੀ ਇਹ ਵਿਚਾਰ ਰੱਦ ਕਰਤਾ ਕਿ ਕੋਈ ਸ਼ਖਸੀ ਗੁਰੂ ਹੁੰਦਾ ਹੈ। ਉਹ ਆਪਣੇ ਜੀਵਨ ਦੇ ਵਿੱਚ ਵੀ ਜਿਹੜੇ ਗੁਰੂ ਸਾਹਿਬਾਨ ਜਿਹੜੇ ਨਾਨਕ ਪਾਤਸ਼ਾਹ ਦੀ ਜੋਤ ਨੇ, 10 ਨਾਨਕ ਜਿਹੜੇ ਹੋਏ ਨੇ, ਉਹਨਾਂ ਨੇ ਵੀ ਆਪਣੇ ਜੀਵਨ ਦੇ ਵਿੱਚ ਸ਼ਬਦ ਗੁਰੂ ਨੂੰ ਹੀ ਇੰਪੋਰਟੈਂਸ ਦਿੱਤੀ, ਆਪਣੇ ਸਰੀਰ ਨੂੰ ਨਹੀਂ ਦਿੱਤੀ। ਸੋ ਇਸੇ ਕਰਕੇ ਆਪਾਂ ਅੱਜ ਉਸ ਆਸ਼ੇ ਦੇ ਅਨੁਸਾਰ ਜਿਹੜੀ ਗੱਲ ਕਰ ਰਹੇ ਹਾਂ ਕਿ ਬਈ, ਕਿਉਂਕਿ ਆਪਣਾ ਟੌਪਿਕ ਅੱਜ ਇਹ ਆ ਕਿ ਆਤਮ ਤੋਂ ਪਰਮਾਤਮ ਤੱਕ ਦਾ ਸਫ਼ਰ, ਇਸ ਸਫ਼ਰ ਨੂੰ ਦਾ ਆਗਾਜ਼ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਹਿਲੀ ਬਾਣੀ ਜਿਹੜੀ ਦਰਜ ਕੀਤੀ ਗਈ ਹੈ, ਅੰਕਿਤ ਕੀਤੀ ਗਈ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਪ ਬਾਣੀ, ਜਪ ਜੀ ਸਾਹਿਬ। ਉਸ ਬਾਣੀ ਦੇ ਵਿੱਚ ਹੀ ਪਹਿਲਾ ਸਵਾਲ, ਜਦੋਂ ਦੁਨੀਆਂ ਦੇ ਅਣਗਿਣਤ ਤਰੀਕਿਆਂ ਨੂੰ, ਵਿਧੀਆਂ ਨੂੰ, ਸਚਿਆਰਾ ਬਣਨ ਦੇ ਤਰੀਕਿਆਂ ਨੂੰ, ਪੀਸ ਆਫ ਮਾਈਂਡ ਓਬਟੇਨ ਕਰਨ ਦੇ ਉਹਨਾਂ ਤਰੀਕਿਆਂ ਨੂੰ ਰੱਦ ਕੀਤਾ ਗਿਆ ਜਿਹੜੇ ਉਸ ਵਕਤ ਅਡਾਪਟ ਕੀਤੇ ਜਾ ਸਨ, ਭਾਵੇਂ ਤੀਰਥਾਂ ਤੇ ਇਸ਼ਨਾਨ ਕਰਨ ਦੀ ਗੱਲ ਸੀ, ਭਾਵੇਂ ਸਮਾਧੀਆਂ ਲਾਉਣ ਦੀ ਗੱਲ ਸੀ, ਭਾਵੇਂ ਤ੍ਰਿਸ਼ਨਾਵਾਂ ਦੀ ਦੌਲਤ ਇਕੱਠੀ ਕਰਨ ਦੀ ਗੱਲ ਸੀ, ਜਾਂ ਫਿਰ ਅਣਗਿਣਤ ਦੁਨੀਆਂ ਦੀਆਂ ਸਿਆਣਪਾਂ ਚਲਾਕੀਆਂ ਇਹਨਾਂ ਦੀ ਗੱਲ ਸੀ, ਉਹਨਾਂ ਨੂੰ ਰੱਦ ਕਰਦੇ ਨੇ ਗੁਰੂ ਸਾਹਿਬ ਤੇ ਸਵਾਲ ਕਰਦੇ ਨੇ ਕਿਉਂ ਸਚਿਆਰਾ ਹੋਈਏ, ਕਿਉਂ ਕੂੜੇ ਟੁੱਟੇ ਪਾਲ, ਤੇ ਜਵਾਬ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਸਫ਼ਰ ਹੀ ਜਿਹੜਾ ਹੈ ਕਿ ਹੁਕਮ ਦੀ ਰਜ਼ਾ ਦੇ ਵਿੱਚ ਰਾਜ਼ੀ ਕਿਵੇਂ ਰਹਿਣਾ ਹੈ, ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੂਸਰੀ ਪੌੜੀ ਦੇ ਵਿੱਚ ਹੀ ਹੁਕਮ ਦੀ ਵਿਆਖਿਆ ਕਰਦੇ ਨੇ। ਫਿਰ ਉਸ ਹੁਕਮ ਦੀ ਵਿਆਖਿਆ ਦੇ ਵਿੱਚ ਹੀ ਅਕਾਲ ਪੁਰਖ ਦੀ ਸਿਫਤ ਸਲਾਹ ਦੀ ਗੱਲ ਕਰਦੇ ਨੇ। ਫਿਰ ਦੂਸਰਾ ਸਵਾਲ ਹੈ, ਫਿਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ, ਮੂੰਹ ਕੇ ਬੋਲਣ ਬੋਲੀਏ ਜਿਤੋਂ ਭਰੇ। ਉਸ ਅਕਾਲ ਪੁਰਖ ਨੂੰ ਜਿਹੜਾ ਕਿ ਸਾਰੇ ਕਿਸੇ ਦਾ ਦਾਤਾ ਹੈ, ਦੇਂਦਾ ਦੇ ਲੈਂਦੇ ਥੱਕ ਪਾਏ, ਜਿਸ ਨੂੰ ਕਥਨੀ ਕਤ ਕਤ ਕਥੀ ਕੋਟੀ ਕੋਟ ਕੋਟ, ਪਰ ਉਸ ਨੂੰ ਉਸਦੇ ਦੀਦਾਰ ਕਿਵੇਂ ਹੋਣ, ਆਤਮਕ ਸੋਝੀ ਕਿਵੇਂ ਮਨੁੱਖ ਨੂੰ ਹੋਵੇ, ਫੇਰ ਕੇ ਅੱਗੇ ਰੱਖੀ। ਕਿਉਂਕਿ ਦਾਤਾਂ ਤਾਂ ਉਹ ਸਾਰੀਆਂ ਦੇ ਰਿਹਾ, ਸਾਰਾ ਕੁਝ ਦਿੱਤਾ ਉਹਦਾ ਹੈ, ਤੇ ਫਿਰ ਅਸੀਂ ਉਸਦੇ ਅੱਗੇ ਕੀ ਰੱਖੀਏ, ਕਿਹੜੀ ਭੇਟਾ ਕਰੀਏ ਜਿਹਦੇ ਨਾਲ ਸਾਨੂੰ ਉਹਦੇ ਦੀਦਾਰ ਹੋਣ, ਉਹਦੀ ਸ਼ਖਸੀਅਤ ਦੀ ਪਛਾਣ ਹੋਵੇ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਫੇਰ ਕਿ ਅੱਗੇ ਰੱਖੀਏ ਜਿਸ ਦਿਸੇ ਦਰਬਾਰ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਇੱਕ ਵਡਿਆਈਆਂ ਦੀ ਗੱਲ ਹੈ, ਦੂਜਾ ਮੋਹ ਕੇ ਬੋਲਣ ਬੋਲੀਏ, ਪਹਿਲਾ ਸਵਾਲ ਇਸ ਚ ਅਸਲ ਚ ਜਿੱਤ ਸੁਣ ਤਰੇ ਪਿਆ, ਮੂੰਹ ਦੇ ਵਿੱਚੋਂ ਉਹ ਕਿਹੋ ਜਿਹੀ ਭਾਸ਼ਾ, ਕਿਹੋ ਜਿਹੇ ਬਚਨ ਉਚਾਰੇ ਜਾਣ ਜਿਸ ਦੇ ਨਾਲ ਸੁਣ ਕੇ ਉਹ ਸਾਨੂੰ ਅਪਣਾ ਲਵੇ, ਸਾਨੂੰ ਪਿਆਰ ਕਰੇ, ਫੇਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ, ਤੇ ਜਵਾਬ ਹੈ ਅੰਮ੍ਰਿਤ ਵੇਲਾ ਸੱਚ ਨਾਲ ਵਡਿਆਈ ਵਿਚਾਰ। ਅੱਗੇ ਫਿਰ ਇਸ ਤਰ੍ਹਾਂ ਅਗਲੀ ਪੌੜੀ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਕਿ ਜਿਹੜੀ ਉਹ ਹਸਤੀ ਹੈ ਉਸ ਨੂੰ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਕਿਉਂਕਿ ਮੂਲ ਮੰਤਰ ਦੇ ਵਿੱਚ ਵੀ ਇਸ ਚੀਜ਼ ਨੂੰ ਪਹਿਲਾਂ ਡਿਫਾਈਨ ਕੀਤਾ ਗਿਆ, ਸਹਿ ਭੰਗ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ, ਇੱਥੋਂ ਆਰੰਭ ਹੁੰਦਾ ਹੈ। ਪਾਓ ਇੱਕ ਅੰਡਰਸਟੈਂਡਿੰਗ ਹੈ
क्योंकि गाविया सुनिए मन रखिए पाओ। गाविया सुनिए मन रखिए पाओ, एक ओदी विचार करनी है, ओदे गुणा दा वर्णन करना है, उन्हां नूं धारण करना है। गावन का मतलब केवल, जपन का मतलब केवल तोता रटन नहीं है, इसनूं अंडरस्टैंड करना है, समझना है, सुनना है। सुनन का मतलब यह है कि उसनूं अंडरस्टैंड करना है, ते उसनूं हिरदे च वसा के रखना है, प्यार दे नाल नाल उस ते यकीन करना है, मन रखिए पाओ, विश्वास करना है। गाविए सुनिए मन रखिए पाओ, देखो होएगा दुख पर हर सुख कर। इस तरह पीस ऑफ माइंड जेड़ी है, क्योंकि मेन क्वेश्चन जेड़ा है पीस ऑफ माइंड, जिसनो बहुत धर्म ने भी कहा कि दुनिया दुखां दा घर है, दुखां तो निजात के पानी है, ओही पीस ऑफ माइंड दी, ओही शांति दी, ओही मोक्ष दी गल। मोक्ष की है संसार दे बंधना तो मुक्त होना। सो गुरु साहब इत्थे ही ये कह रहे हैं कि जदों असी उस नूं समझ जावांगे, विचारांगे, ते ओदे च यकीन रखांगे, ओदे नाल की होएगा, जिहड़ी अशांति वो दूर हो जाएगी, दुख जिहड़ा है दूर हो जाएगा, सुख कर लै जो हिरदे दे अंदर शांति प्रवेश करेगी। तो फिर इसका गुरु साहब अगे जिक्र करते हैं, क्योंकि गुरु की सिक्ख्या, गुरु का बचन जिहड़ा है वो, क्योंकि अरदास भी नाल है ना, सब ना जिया कह के दाता सो मैं विसर ना जाए, गुरा एक देह बुझाई, सब ना जिया कह के दाता सो मैं विसर, गुरु ने मैनू यह दसिया। ए जेड़ी जड़ा पे ते राज है, ए जेड़ी पहेली है, ए मैनू गुरा ने समझा दिती कि सारे ही जीवां दा, जीव केवल इंसान नहीं, सृष्टि दे उपर जितना भी जीवन है, उन्हां सारयां दा रिजक देण वाला रजाक जेड़ा है, दाता जेड़ा है, इक्को है, ते मैनू ओह नहीं भुलना चाहिए। फिर इस तो बाद जिक्र आता है सुनन दा, फिर मनन दा। जदों मनन तो भाव यकीन है कामल पैदा कर लेना, जिन्होंने किया कितने कितने पहुंच गए, सारिया एग्जाम्पल्स ने सृष्टि दे जिक्र होंदा है, सारा कुछ हौली हौली कर्मकांडा नूं भी गुरु साहब रद्द करते ने। भाव इस तरह है कि जिथे पहली पौड़ी चो कहिंदा सोचा सोच ना होवे जे सोची लखवा, उसनू एक्सप्लेन करते ने भी पौड़ी दे विच, पारिया हाथ पैर तम दे पानी धोता तो उतरस के मूत पलीती कपड़ होए दे साबुन लई उतो। इन्हां चीजां नू दुनियावी वस्तुआं नू पानी दे साबुन नाल धोता तो जाएगा, पर मन नू सोच नू मत नू पानी दे नाल साफ नहीं किया जा सकता। पारिया मत पापा के संग वह तो पहना है, उसनू ज्ञान का रंग चाढ़ना है, उसनू नाम के रंग दे विच रंगना पैना है। तो यही जिहड़ा नाम का रंग है पूरे जपजी साहब दे चिस्ता, हुण नाम का ही जिहड़ा रंग है, आत्म की गल आप कह रहे हैं, वह तो है मत, मत ही सैल्फ है। इसे करके आप जिहड़ा शुरू किया है कि जिहड़ा आत्म जिसने चीन लिया ओही परमात्म है, पर वो आत्मा नु चीनना किवें है, समझना किवें है, उस सारी प्रक्रिया का अध्यात्मक अवस्था दे आउण नाल पंजां खंडां का भी जिक्र आता है। दुनियावी सारिया ही देवी देवत्यां नु रद्द किया जाता है जदों गुरु साहब ये कहिंदे ने, जदों सिद्धांत नाल गोश्त दा उन्हां नूं जवाब देंदे ने, एका माई युगत व्याई तीन चेले परवान, एक संसारी एक भंडारी एक लाए दीवान। पर गुरु साहब कहते जिव तिस पावै तिने चलावै, जो होवै फरमान, वह वेखै उन्हां नजर ना आवै।
ਇਹ ਸਾਰੇ ਕਿਸਮ ਕਰਕੇ ਉਸ ਤੋਂ ਬਾਅਦ ਗਿਆਨ ਦੀ ਗੱਲ ਹੈ। ਸ਼ੁਰੂਆਤ ਇਸ ਧਰਤੀ ਨੂੰ ਧਰਮਸਾਲ ਕਹਿ ਕੇ ਇੱਥੋਂ ਹੀ ਕਰਮਾਂ ਦਾ ਅਮਲ ਸ਼ੁਰੂ ਹੁੰਦਾ ਹੈ। ਰਾਤੀ ਰੁੱਤੀ ਥਿੱਤੀ ਵਾਰ ਪੌਣ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਜਿਹੜੀ ਧਰਤੀ ਹੈ ਟਾਈਮ ਐਂਡ ਸਪੇਸ ਦੇ ਵਿੱਚ ਹੈ, ਇਹਦੇ ਟਾਈਮ ਵੀ ਹੈਗਾ, ਡੇ ਐਂਡ ਨਾਈਟਸ ਨੇ। ਇਸ ਧਰਤੀ ਦੇ ਉੱਪਰ ਮਨੁੱਖ ਨੇ, ਇਨਸਾਨ ਨੇ ਇਸ ਧਰਮਸਾਲ ਦੇ ਉੱਪਰ ਕਰਮ ਕਰਨਾ ਹੈ। ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ। ਇੱਥੋਂ ਧਰਮ ਖੰਡ ਸ਼ੁਰੂ ਹੁੰਦਾ ਹੈ, ਅਮਲੀ ਜੀਵਨ ਸ਼ੁਰੂ ਹੁੰਦਾ ਹੈ, ਅਸੂਲਾਂ ਦੇ ਤਹਿਤ ਜ਼ਿੰਦਗੀ, ਡਿਸਿਪਲਿਨ ਦੇ ਵਿੱਚ ਜ਼ਿੰਦਗੀ। ਇੱਥੋਂ ਹੀ ਸਫ਼ਰ ਸ਼ੁਰੂ ਹੁੰਦਾ, ਪੈ ਕੇ ਚਰਨ ਕਰ ਪਾਉ ਕੇ ਲੋਹਣ ਸੁਰਤ ਕਰੇ। ਗਿਆਨ ਦਾ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ, ਉੱਥੇ ਅਣਗਿਣਤ ਅਕਾਲ ਪੁਰਖ ਦੀ ਇਨਫਿਨਿਟੀ, ਉਸਦੀ ਕ੍ਰੀਏਸ਼ਨ ਦਾ ਵੀ ਜ਼ਿਕਰ ਹੈ। ਤਿੱਥੇ ਖੰਡ ਮੰਡਲ ਵਰਮੰਡ, ਜੇ ਕੋ ਕਥੇ ਤਾਂ ਅੰਤ ਨਾ, ਤਿੱਥੇ ਲੋਹ ਲੋਹ ਆਕਾਰ, ਜਿਉਂ ਜਿਉਂ ਹੁਕਮ ਤਿਵੇ ਤਿਉਂ ਕਰ। ਇਹ ਸਾਰਾ ਕੁਛ ਜਿਹੜਾ ਹੈ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤਨ, ਇਹ ਉਸਦੀ ਵਿਸਥਾਰ ਵਿਸ਼ਾਲਤਾ ਦਾ, ਕ੍ਰੀਏਸ਼ਨ ਦਾ ਜ਼ਿਕਰ ਹੈ, ਪ੍ਰਕਿਰਤੀ ਦਾ ਜ਼ਿਕਰ ਹੈ, ਜਿਸ ਦੇ ਵਿੱਚ ਮਨੁੱਖ ਧਰਮ ਕਮਾ ਰਿਹਾ ਹੈ। ਰਾਈਟੀਅਸਨੈਸ, ਚੰਗੇ ਗੁਣਾਂ ਦਾ ਧਾਰਨੀ ਹੋ ਕੇ। ਫਿਰ ਉਦਮ ਹੈ ਸਰਮ ਖੰਡ, ਫਿਰ ਬਖਸ਼ਿਸ਼ ਹੈ ਕਰਮ ਖੰਡ, ਮਿਲਾਪ ਕਰਮ ਖੰਡ ਦੇ ਨਾਲ ਹੀ ਸੱਚਖੰਡ ਦੀ ਅਵਸਥਾ ਜਦੋਂ ਸਮਝ ਆ ਗਈ। ਸੱਚਖੰਡ ਵਸੇ ਨਿਰੰਕਾਰ, ਹਿਰਦੇ ਦੇ ਅੰਦਰ ਅਕਾਲ ਪੁਰਖ ਦੀ ਹੋਂਦ ਦੀ, ਨਿਰੰਕਾਰ ਦੀ ਹੋਂਦ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਪਰ ਇਸ ਦੇ ਵਾਸਤੇ ਇਸ ਭਾਂਡੇ ਨੂੰ ਤਿਆਰ ਕਰਨਾ ਹੈ, ਕਿਵੇਂ ਕਰਨਾ ਹੈ? ਜਤ ਪਹਾਰਾ ਧੀਰਜ ਸੁਨਿਆਰ, ਅਹਿਰਣ ਮਤ ਵੇਦ ਹਥਿਆਰ, ਪਾਓ ਖਲਾਂ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਤਿੱਟਾ। ਇਸ ਭਾਂਡੇ ਨੂੰ ਸ਼ੁਭ ਗੁਣਾਂ ਦੇ ਨਾਲ, ਇਸ ਵਜੂਦ ਨੂੰ ਸ਼ੁਭ ਗੁਣਾਂ ਦੇ ਨਾਲ, ਸਾਰੀ ਗੱਲ ਗੁਣਾਂ ਦੀ, ਤਿਆਰ ਕਰਨਾ ਹੈ, ਜਿਸ ਦੇ ਵਿੱਚ ਡਿਸਿਪਲਿਨਡ ਲਾਈਫ, ਪਵਿੱਤਰ ਲਾਈਫ, ਜਤ ਪਹਾਰਾ, ਧੀਰਜ ਵੀ ਚਾਹੀਦਾ ਹੈ ਸੁਨਿਆਰੇ ਵਰਗਾ, ਮਤ ਵੀ ਚਾਹੀਦੀ ਹੈ ਚੰਗੀ ਉੱਚੀ ਸੋਚ, ਪਲੇਨ ਲਿਵਿੰਗ ਐਂਡ ਹਾਈ ਥਿੰਕਿੰਗ। ਇਹ ਇਸੇ ਤਰ੍ਹਾਂ ਇਸ ਸਾਰੇ ਦੇ ਨਾਲ ਨਾਲ ਹੀ ਮਨੁੱਖ ਨੇ ਆਪਣੇ ਆਪ ਨੂੰ ਤਿਆਰ ਕਰਨਾ ਹੈ, ਮਨੁੱਖ ਨੇ ਆਪਣੇ ਕਿਰਦਾਰ ਨੂੰ ਤਿਆਰ ਕਰਨਾ ਹੈ। ਜਦੋਂ ਉਸਨੂੰ ਤਿਆਰ ਕਰ ਲਏਗਾ, ਉਹਦੀ ਅਵਸਥਾ ਬਣ ਜਾਏਗੀ, ਅਤੇ ਉਹਦੇ ਵਿੱਚ ਗਿਆਨ ਰੂਪੀ ਅੰਮ੍ਰਿਤ ਨੂੰ ਢਾਲਣਾ ਹੈ, ਅਤੇ ਫਿਰ ਆਪ ਹੀ ਮੁਕਤ ਨਹੀਂ ਹੋਣਾ, ਆਪਣੇ ਨਾਲ ਹੋਰਾਂ ਨੂੰ, ਜਿੰਨੀ ਨਾਮ 'ਤੇ ਆਇਆ ਗਹਿਮ ਸਕਤ ਕਾ, ਨਾਨਕ ਤੇ ਮੁਕੁਜ ਲੈ ਕੇ ਤੀ ਛੁੱਟੀ। ਇਸ ਤਰ੍ਹਾਂ ਉਸ ਮੰਜ਼ਿਲ 'ਤੇ ਪਹੁੰਚਣਾ ਹੈ। ਪਰ ਸਫ਼ਰ ਜਿਹੜਾ ਹੈ, ਆਪਾਂ ਜ਼ਿਕਰ ਕੀਤਾ ਸੀ ਨਾ ਕਿ ਵਿਅਕਤੀ ਨੇ ਜਿਸ ਵੇਲੇ ਆਤਮ ਚਿੰਨ ਆਪਣੇ ਆਪ ਨੂੰ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਕਉ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਪਰਮ ਕੀ ਕਾਈ। ਸਵਾਲ ਪਹਿਲਾਂ ਸੀ ਨਾ ਕਿ ਉਹ ਕੂੜਾ ਟੁੱਟੈ ਪਾਲ, ਕੂੜ ਦੀ ਦੀਵਾਰ ਕਿਵੇਂ ਟੁੱਟੇਗੀ, ਸਚਿਆਰਾ ਕਿਵੇਂ ਬਣੇਗਾ, ਮੈਨੂੰ ਉਹਨੂੰ ਸਮਝ ਕਿਵੇਂ ਆਏਗੀ, ਅਵੇਅਰਨੈਸ ਕਿਵੇਂ ਆਏਗੀ। ਤੇ ਨਾਲ ਹੀ ਆ ਕਿ ਆਤਮ ਜਿਹੜੇ ਸਗਲ ਵਸਤਾਂ, ਜਿਵੇਂ ਗੁਰੂ ਸਾਹਿਬ ਜਪਜੀ ਸਾਹਿਬ ਦੇ ਵਿੱਚ ਕਹਿੰਦੇ, ਮਨ ਜੀਤੇ ਜਗ ਜੀਤ। ਜੇ ਆਪਣੇ ਆਪ ਨੂੰ ਆਪਣੇ ਮਨ ਤੇ ਕਾਬੂ ਕਰ ਲਿਆ, ਆਪਣੇ ਮਨ ਨੂੰ ਸਾਧ ਲਿਆ,
तो पूरे संसार में जीत लिया। इसे तरह अपन जिस शब्द ने उदाहरण ने बनाया, जिस जड़ी पंक्ति नु अपन लैके तुरे, वो भी यही है कि जिन्नी आत्म चीनिया परमात्म सोई, एको अमृत बिरख है फल अमृत हुई। और आम तौर पे क्योंकि गुरु साहिबान ने उस व्यक्ति नु भी सूरा किया जिसनु, जिस तरह आप जपजी साहब जिक्र हूं कीता ना, परिया मत पापा के संगो तो पहना, नाम दा रंग किवें चढ़ना, जा को हर रंग लागो इस, जिसने नाम दे रंग दे विच जड़ा रंगिया गया उस ते बारे आ गुरबाणी कहती है, जा को हर रंग लागो इस युग में सो कही थे सो। असल ते सूरमा वही है क्योंकि उसने पांच सूर जिन मिल मारे पांच सूर भी, जेडे पांच विकार ने इन्हों काबू कर लिया, इन्हों अधीन कर लिया, वो सूरमा है। जा को हर रंग लागो इस युग में सो कही थे सूरा, पर वो सूरा किवें बनता है जे उसनो पूरे सतगुरु दे नाल पेट हुई। जिमें शब्द आंदा है नानक सतगुर भेटिया पूरी होवे जुगत, हसंदिया खिलंदिया खांदिया पहनंदिया विचे होवे मुक्त, पाओ जिंदगी नु माणदिया होया एक उच्चे किरदार वाली जिंदगी नु हंडाउंदिया होया संसारी बंधना तो दूर रह के, क्योंकि गुरु दे उपदेश नाल वो बंधन कट जाते ने, सतगुर सिख बंधन काटे गुर का सिख बेकार के हटे, वो फालतू दे मेलिया च नहीं पैंदा, कर्मकांड विच नहीं पैंदा, वो मुक्त हो जाता है। उस तो आम तौर पर असीं देखते हैं ना कि जिन्हें भी सनातनी मत दे विच लोकी फसे हुए ने उन्हां दा की हालत है, उन्हां दी हालत यह आ कि जन्म तो पहला ही उन्होंने वो धार्मिक कर्मकांड जिन्हें बारे गुरु साहब कहते हैं कर्म धर्म पाखंड जो दिसे तिन जम जागाती लूटे, उन्होंने जेड़े वो लोग ने जेड़े धर्म के नाते व्यापार करते ने जम जिन्होंने कहा गया, जेड़े मसूलिए जम अर्थ करते ने प्रोफेसर साहब सिंह, वो लुटना उतों ही शुरू कर देंगे ताकि मरण तो बाद भी उन्होंने कहते आ श्राद्ध करो ये करो वो करो, यानी कि वह उन्हें बंधना च पे रहते हैं। पर जिहड़ा व्यक्ति इन्होंने बंधना तो मुक्त हो गया, जिसने उसने जिंदगी नूं बड़े, क्योंकि उसनों सतगुरु ने जुगत दस दिती समझा दिती, इस करके वह हसदिया खेडदिया इंजॉय करदिया जिंदगी नूं मारदिया जिंदगी नूं भोगदा है। ते उही व्यक्ति जिहड़ा है वह आत्म यानी विचे होया मुक्त, वह जीवन मुक्त रहिंदा है। मरण तो बाद मुक्ति किसने पाई है, वह तो कोई भी नहीं, क्योंकि आप जिस जे इस समा होंदा तो आप इसका दूसरा पहलू भी वरतना सी कि मरण तो बाद कदे आत्मा कदे जांदी है, पर आप अज इसे ते ही इस मतलब इस कंकलूड करते हैं कि जिहड़ा व्यक्ति इस जीवन दे विच, क्योंकि गुरबाणी का तो फैसला है बैणी कहे सुनो रे भगतो मरण मुकत किन पाई, या नामदेव जी कहते ने कहते मरे हुए जे मुकत देगा मुकत ना जाने कोई ना, वो कहती है गुरबाणी दे विच भी बार बार आया जीवन मुकत, प्रभ की आ गया आत्म है तावे जीवन मुकत सब कहा। सो इसे करके जदों मनुख
ਸੁਤੰਤਰ ਹੋ ਜਾਂਦਾ ਹੈ ਉਹਨਾਂ ਬੰਧਨਾਂ ਤੋਂ। ਉਹ ਬੇੜੀ ਜਿਹੜੀ ਹੈ ਨਾ ਭਰਮ ਦੀ ਘੱਟ, ਭਰਮਾਂ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਨੇ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਉਹ ਗੰਗਾ ਨਾਲ ਜਿਹੜੀਆਂ ਜੁੜੀਆਂ ਹੋਈਆਂ ਧਾਰਮਿਕ ਇਹਨਾਂ ਦੇ ਨਾਲ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਬੰਧਨਾਂ ਚੋਂ ਮੁਕਤ ਹੋ ਜਾਂਦਾ ਹੈ ਵਿਅਕਤੀ। ਤਾਂ ਹੁੰਦਾ ਕੀ ਆ ਕਿ ਉਹ ਸੁਤੰਤਰ ਹੋ ਜਾਂਦਾ ਹੈ। ਉਹ ਜਦੋਂ ਆਪਣੇ ਆਪ ਨੂੰ ਸਮਝ ਲੈਂਦਾ ਹੈ, ਜਦੋਂ ਆਪਣੇ ਆਪ ਨੂੰ ਸਮਝ ਲੈਂਦਾ ਹੈ, ਉਹੀ ਜਿਸ ਤਰ੍ਹਾਂ ਕਹਿੰਦਾ ਆਤਮ ਜਣੇ ਸਗਲ ਵਸ ਤਾਂ ਕਿ ਜਾਂ ਕਾ ਸਤਿਗੁਰ ਪੂਰਾ।

लोभी फेर रहा जब लग टूटा नाही मन परमा।

दीवान हाल गुरुद्वारा श्री मंजी साहिब जी विखे तन तन श्री गुरु ग्रंथ साहिब सच्चे पातशाह महाराजिया दी पावन पवित्र हजूरी अंदर मीडिया दे साधन राही आपो अपने घर अंदर इस समय दी उड़ीक कर रहे गुरु रूप प्यारी साध संगत जी गुरफते प्रवान करना वाहिगुरु जी का खालसा वाहिगुरु जी की फतेह। अज महान शहीद बाबा बंदा सिंह जी बहादुर का शहीदी दिहाड़ा जिहड़े खालसा राज दी असी हर वेले सिख भावें परसनली अरदास करदा नितनेम तो बाद बाणी पढ़न तो बाद भावें दीवाना की समाप्ति तो बाद असी सतगुरु की हजूरी विच खलो के झोली अड के मंगते हैं ना राज करेगा खालसा आकी रहे ना कोई। इस महान शहीद ने खालसा राज स्थापित किया पर मगर पावर शक्ति किस दी सी एक थापड़ा धन गुरु गोबिंद सिंह साहब सच्चे पातशाह महाराज जी ने दिता सी ते उसने खालसा राज स्थापित कर दिता। खालसा राज स्थापित भी किया पहले खालसा राज दे पहले बादशाह बाबा बंदा सिंह जी बहादुर होए। अज जिस राज नूं आपां याद करदे आ ना कदी राज होया सी शेरे पंजाब महाराजा रणजीत सिंह दा असल दे विच बुनियाद वो बाबा बंदा सिंह बहादुर ने रखी सी स्थापित कर दिता सी विस्थार किया उन्होंने आपो अपने योग पाया हरेक गुरसिख ने। सिख धर्म दे विच जे रूहानीयत दे खेत्र विच वेखीए बंदगी वालियां वाल संतां महापुरखां सतपुरखां वाल वह भी अगां तो अगां जिन्हों गुरबाणी ने कहा एक दू एक चढ़न दी आ कौन जाने मेरा नाम जियो वह भी मिलणगे। इवें सिख धर्म विच जदों शहीदां दे नां गिण लगांगे तो वह भी एक दू एक चढ़ंदियां मिलणगे जिन्हां ने वध के एक दूजे तो गां वध वध के कुरबानी की। आखरी तुपका आखरी साह गुरु ग्रंथ साहिब जी गुरु पंथ साहिब जी की चढ़ती कला वास्ते लिया उन्होंने। साढ़े वांगू धियां पुत्रां दे मगर होके लैण वाले नहीं सन। धियां पुत्रां दे बदले पाप करन वाले नहीं सन। गुरु ग्रंथ साहिब जी गुरु पंथ साहिब जी नूं समर्पित सन। इतिहास बड़ा लंबेरा आपां शहीदी दिहाड़े की गल करांगे क्योंकि कथा की समाप्ति तो बाद श्री अखंडपाठ साहब जी के भोग पैने आ। उस वेले जे समा दिता सतगुरु जी ने तो विस्थार नाल आप संगतां नाल सांझी करांगे क्योंकि इस वेले इस अस्थान की समय की अपनी सीमा एक मर्यादा। श्रीनगर जिला रजौरी बचपन का नाम लक्ष्मण दास हिरनी का शिकार किया छोटी उमरे मन विच बैराग आया। एक बैरागी साधु माधोदास बैरागी नूं गुरु धारण किया जानकी प्रसाद नूं ते ना उसने दिता माधोदास बैरागी। एक गुरु इन्हां ने होर धारण किया उसका ना रामदास करके आउंदा है। ते तीसरा गुरु बाबा बंदा सिंह जी बहादुर ने जड़ा धारण किया वह महाराष्ट्र पंचवटी औगड़नाथ। यह रिधियां सिद्धियां बहुतियां जड़ियां करामातां सन यह औगड़दास कोलों इन्होंने प्राप्त कीतियां। इतिहासकारां यह भी जिक्र किया औगड़दास ने एक किताब दित्ती सी जंतरां मंत्रां रिधियां सिद्धियां नूं किवें वस विच करना ते किवें वरतना
ये फिर बहुत एक्सपर्ट हो गए सन। पर समर्थ सतगुरु की होंदा है, कोई जानकी प्रसाद मिलता वो बैरागी बना देंदा, औकड़नाथ मिलता वो दूसरों नूं नीवा किवें विखाउणा। पर जदों समर्थ सतगुरु धन श्री गुरु गोबिंद सिंह साहिब सच्चे पातशाह महाराज मिलते ने, ते जदों सतगुरु नूं इह गुरु धारण करदा अमृत छकदा सिंह सजदा, ते उदों फिर उही इह बैरागी सी जिसने खालसा राज स्थापित कर दिता। जुलमी राज दियां जड़ां पुट दित्तियां इसने। जदों नदेड़ दी धरती तों थापड़ा लैके चलदे ने ते वख वख थावां ते जिथे बहुतात विशेष करके जुलम होए ते जां जुलमी लोक रहिंदे सन, उन्हां विच विशेष नां आउंदा समाणे दा। ते समाणे नाल साडी बड़ी पुराणी सांझ सी। इत्थे ਇਹ ਜਲਾਦਾਂ ਦਾ ਵੀ ਸ਼ਹਿਰ ਸੀ। ਜਲਾਲੂਦੀਨ ਜਿਸ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ ਦਿੱਲੀ, ਇੱਥੋਂ ਦਾ ਰਹਿਣ ਵਾਲਾ ਸੀ। ਸ਼ਾਸ਼ਲ ਬੇਗ, ਬਾਸ਼ਲ ਬੇਗ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਉਹ ਵੀ ਇੱਥੋਂ ਦੇ ਰਹਿਣ ਵਾਲੇ ਸਨ। ਇਤਿਹਾਸਕਾਰ ਇਹ ਵੀ ਜ਼ਿਕਰ ਕੀਤਾ ਜਿਵੇਂ ਪਾਸ਼ ਏਰੀਆ, ਪਾਸ਼ ਕਲੋਨੀ ਹੁੰਦੀ ਹੈ ਨਾ ਕੋਈ, ਉਸ ਵੇਲੇ 22 ਪਾਲਕੀਆਂ ਇੱਥੋਂ ਨਿਕਲਦੀਆਂ ਸਨ, VIP ਲੋਕ ਵੀ ਇੱਥੇ ਇੰਨੇ ਰਹਿੰਦੇ ਸਨ। ਅੱਜ ਦੀ ਜੇ ਗੱਲ ਕਰੀਏ ਜਿਵੇਂ ਜੈੱਡ ਸਿਕਿਉਰਿਟੀ ਵਾਲੇ 22 ਮਨੁੱਖ ਹੋਣ, ਉਹ ਵੀ ਸਮਾਣੇ ਰਹਿੰਦੇ ਸਨ। ਪਰ ਥਾਪੜਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਭਰੋਸਾ ਸਤਿਗੁਰੂ ਦਾ। ਪਰ ਸਤਿਗੁਰੂ ਜੀ ਨੇ ਸਿਧਾਂਤ ਕਾਇਮ ਦਿੱਤਾ, ਨਾਲ ਹੀ 5 ਪਿਆਰੇ ਸਹਿਬਾਨ ਦਿੱਤੇ। ਇਹ ਵੀ ਹੁਕਮ ਕੀਤਾ ਕਿ ਅਗਵਾਈ ਇਹਨਾਂ ਦੀ ਵਿੱਚ ਚੱਲਣਾ, ਨਗਾਰਾ ਦਿੱਤਾ, ਨਿਸ਼ਾਨ ਸਾਹਿਬ ਦਿੱਤਾ, 5 ਤੀਰ ਦਿੱਤੇ। ਇਹ ਵੀ ਹੁਕਮ ਲਾਇਆ ਸੀ ਜਦੋਂ ਮੁਸ਼ਕਲ ਬਣੇ, ਕੋਈ ਵਾਸਨਾ ਚੱਲੇ, ਇਹਨਾਂ 5 ਕੋਲੋਂ ਅਰਦਾਸ ਕਰਾਉਣੀ, ਅਸੀਂ ਪ੍ਰਤੱਖ ਵਰਤਾਂਗੇ। ਸਤਿਗੁਰੂ ਜੀ ਦੇ ਬਚਨ ਫਲੀਭੂਤ ਹੋਏ। ਇਹ ਪਹਿਲਾਂ ਜਦੋਂ ਨੰਦੇੜ ਤੋਂ ਚੱਲ ਕੇ ਦਿੱਲੀ ਆਉਂਦੇ ਆ, ਖਰਚਾ ਮੁੱਕ ਗਿਆ ਸੀ ਤੇ ਇਸ ਨੇ ਅਰਦਾਸ ਕਰਾਈ 5 ਕੋਲੋਂ, ਤੇ ਇਤਿਹਾਸ ਅਲਵੇਰਾ ਖਜ਼ਾਨਾ ਕੋਲ ਚੱਲ ਕੇ ਆ ਗਿਆ ਸੀ। ਕੋਈ ਦਸਵੰਦ ਲਈ ਜਾਂਦੇ ਸਨ, ਉਹਨਾਂ ਨੇ ਭੇਟਾ ਕਰ ਦਿੱਤਾ ਸੀ, ਭਰੋਸਾ ਬਣਿਆ। ਸਮਾਣੇ ਸ਼ਹਿਰ ਨੂੰ ਮਿੱਟੀ ਵਿੱਚ ਮਿਲਾਇਆ ਜਲਾਲੂਦੀਨ। ਸ਼ਾਸ਼ਲ ਬੇਗ, ਬਾਸ਼ਲ ਬੇਗ ਨੂੰ ਨਰਕਾਂ ਦੀ ਟਿਕਟ ਕੱਟ ਕੇ ਦਿੱਤੀ। ਸਡੌਰੇ ਅਨਿੰਨ ਸਿੱਖ ਸਤਿਗੁਰੂ ਦਾ ਪੀਰ ਬੁੱਧੂ ਸ਼ਾਹ, ਜਿਸ ਨੂੰ ਅਨੇਕਾਂ ਤਸੀਹੇ ਦੇ ਕੇ ਉੱਥੋਂ ਦੇ ਸ਼ਾਸਕ ਉਸਮਾਨ ਖਾਨ ਨੇ ਸ਼ਹੀਦ ਕੀਤਾ, ਉਹਨੂੰ ਕਰਨੀ ਦਾ ਫਲ ਭੁਗਤਾਇਆ। ਵਜ਼ੀਰ ਖਾਨ ਜਿਸ ਨੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ, ਚੱਪੜ ਚਿੜੀ ਦੇ ਮੈਦਾਨ ਅੰਦਰ ਆਹਮੋ ਸਾਹਮਣੀ ਜੰਗ ਲੜ ਕੇ ਉਸ ਨੂੰ ਨਰਕਾਂ ਦੀ ਟਿਕਟ ਦਿੱਤੀ। ਪਰ ਓੜਕ ਨੂੰ ਗੁਰਦਾਸ ਨੰਗਲ ਦੀ ਗੜੀ ਵਿੱਚ ਘੇਰਾ ਪੈਂਦਾ। ਇਤਿਹਾਸਕਾਰਾਂ ਜ਼ਿਕਰ ਕੀਤਾ, ਸਮਾਂ ਥੋੜ੍ਹਾ ਬਹੁਤਾ ਵੱਧ ਘੱਟ ਆ ਜੀ, ਮੈਂ ਇਸ ਝਗੜੇ ਵਿੱਚ ਨਹੀਂ ਜਾਵਾਂਗਾ। ਤਕਰੀਬਨ 8 ਮਹੀਨੇ ਦੇ ਲਗਭਗ ਵੱਧ ਘੱਟ ਇਤਿਹਾਸਕਾਰਾਂ ਜ਼ਿਕਰ ਕੀਤਾ ਘੇਰਾ ਪਿਆ ਰਹਿੰਦਾ। ਇੱਥੋਂ ਫਿਰ ਔੜਕ ਨੂੰ ਇਹਨਾਂ ਨੂੰ ਕੈਦ ਕਰ ਲਿਆ ਜਾਂਦਾ। ਪਰ ਇੱਥੋਂ ਦੇ ਹਾਲਾਤ ਜਿਹੜੇ ਲਿਖੇ ਨੇ ਵਿਦਵਾਨਾਂ ਨੇ, ਰੁੱਖਾਂ ਦੀਆਂ ਟਾਹਣੀਆਂ ਮੁੱਕ ਗਈਆਂ ਖਾ ਕੇ, ਪੱਤੇ ਮੁੱਕ ਗਏ, ਛਿੱਲਾਂ ਮੁੱਕ ਗਈਆਂ, ਇੱਥੋਂ ਤੱਕ ਜ਼ਿਕਰ ਮਿਲਦਾ ਆਪਣੇ ਸਰੀਰ ਦਾ ਮਾਸ ਕੱਟ ਕੇ ਉਹੋ ਹੀ ਖਾਣਾ ਅਤੇ ਭੁੱਖ ਮਿਟਾਉਣੀ। ਇੱਥੋਂ ਫਿਰ ਕੈਦ ਕਰਕੇ ਦਿੱਲੀ ਲਿਜਾਇਆ ਗਿਆ ਜੀ। ਦਿੱਲੀ ਫਿਰ ਨਿਤਾ ਪ੍ਰਤੀ 100-100 ਦੇ ਜਥੇ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ। ਇੱਥੇ ਵੀ ਬੜੀਆਂ ਮਨ ਨੂੰ ਟੰਬਣ ਵਾਲੀਆਂ ਵਾਪਰਦੀਆਂ ਜੀ ਘਟਨਾਵਾਂ। ਇੱਕ ਤੇ ਇਹ ਵੀ ਜ਼ਿਕਰ ਮਿਲਦਾ, ਕਿਉਂਕਿ ਸਿੱਖ ਥੋੜ੍ਹੇ ਕੈਦ ਕੀਤੇ ਸਨ, ਵਿਖਾਉਣੇ ਉੱਥੇ ਜ਼ਿਆਦੇ ਸਨ, ਰਸਤੇ ਵਿੱਚੋਂ ਜਿਹੜਾ ਵੀ ਮਿਲਿਆ ਕਿਸੇ ਨੂੰ ਸ਼ਹੀਦ ਕਰਕੇ ਸਿਰ ਨੇਜੇ ਤੇ ਟੰਗ ਲਿਆ, ਕਿਸੇ ਨੂੰ ਬੰਦੀ ਵਿੱਚ ਪਾ ਲਿਆ, ਤੇ ਬਹੁਤ ਵੱਡਾ ਕਾਫਲਾ ਦਿੱਲੀ ਪੇਸ਼ ਕੀਤਾ ਗਿਆ ਫਰਖਸ਼ੀਅਰ ਨੂੰ। ਫਿਰ ਰੋਜ਼ਾਨਾ ਜਦੋਂ 100-100 ਦਾ ਜਥਾ ਸ਼ਹੀਦ ਕੀਤਾ ਜਾਂਦਾ, ਅਸਲ ਦੇ ਵਿੱਚ ਇਹ ਤਾਂ ਥੋੜ੍ਹੇ ਥੋੜ੍ਹੇ ਕਿ ਬਾਕੀ ਡਰ ਕੇ ਜਾਂ ਧਰਮ ਛੱਡ ਦੇਣ,
ਜਾਂ ਫਿਰ ਇਸਲਾਮ ਕਬੂਲ ਕਰ ਲੈਣ। ਪਰ ਉਹ ਜਿਹੜੇ ਲੋਕ ਅਤਿਆਚਾਰ ਕਰਨ ਵਾਲੇ, ਜ਼ੁਲਮ ਕਰਨ ਵਾਲੇ, ਉਹ ਇਤਿਹਾਸ ਤੋਂ ਮਵਾਫਕ ਹੁੰਦੇ ਨੇ, ਜਾਣਕਾਰ ਨਹੀਂ ਹੁੰਦੇ, ਭੁਲੇਖਾ ਹੁੰਦਾ ਉਹਨਾਂ ਨੂੰ। ਇਹ ਵੀ ਜੇਕਰ ਮਿਲਦਾ ਰਸਤੇ ਵਿੱਚੋਂ ਇੱਕ ਨੌਜਵਾਨ ਜਿਸ ਨੂੰ ਕੈਦ ਕੀਤਾ, ਕੁਝ ਦਿਨ ਪਹਿਲਾਂ ਉਸ ਦੀ ਸ਼ਾਦੀ ਹੋਈ ਸੀ, ਵਿਧਵਾ ਮਾਂ ਸੀ, ਇਕਲੌਤਾ ਬੇਟਾ ਸੀ, ਨੇਤ ਪਰਮੇਸ਼ਰ ਦੀ ਉਸ ਦਿਨ ਹੀ ਉਸ ਦੀ ਵਾਰੀ ਸੀ ਤੇ ਫਰਕਸ਼ੀਅਰ ਤੱਕ ਪਹੁੰਚ ਕਰਕੇ ਉਸ ਮਾਂ ਨੇ ਕਿਹਾ ਸੀ ਇਹ ਮੇਰਾ ਬੇਟਾ ਸਿੱਖ ਹੀ ਨਹੀਂ। ਉੱਧਰੋਂ ਉਸ ਨੂੰ ਸ਼ਹੀਦ ਕਰਨ ਦੀ ਵਾਰੀ ਆਈ, ਉੱਧਰੋਂ ਜਾ ਕੇ ਤੇ ਜਲਾਦਾਂ ਨੂੰ ਮਾਂ ਨੇ ਇੱਕ ਪਰਚੀ ਫੜਾ ਦਿੱਤੀ ਤੇ ਉਸ ਤੇ ਲਿਖਿਆ ਸੀ ਇਹ ਜਿਹੜਾ ਬੇਟਾ ਪਚੰਗੀ ਹੈ, ਇਹ ਸਿੱਖ ਨਹੀਂ, ਇਸ ਨੂੰ ਛੱਡ ਦਿੱਤਾ ਜਾਵੇ। ਜਦੋਂ ਉਸ ਨੂੰ ਛੱਡ ਦਿੱਤਾ ਤੇ ਜਲਾਦਾਂ ਨੂੰ ਉਹ ਕਹਿਣ ਲੱਗਾ ਮੈਨੂੰ ਸ਼ਹੀਦ ਕਿਉਂ ਨਹੀਂ ਕੀਤਾ? ਕਹਿਣ ਲੱਗੇ ਤੇਰੀ ਪਰਚੀ ਆਈ ਆ, ਤੇਰੀ ਮਾਂ ਲਿਆਈ ਆ, ਵੀ ਇਹ ਸਿੱਖ ਹੀ ਨਹੀਂ। ਧਰਮ ਨਾਲ ਪਿਆਰ ਕੀ ਹੁੰਦਾ? ਕਹਿਣ ਲੱਗਾ ਇਹ ਮੇਰੀ ਮਾਂ ਹੀ ਨਹੀਂ ਜਿਹੜੀ ਮੈਨੂੰ ਸਿੱਖ ਕਹਿਣ ਤੋਂ ਵੀ ਵਰਜ ਰਹੀ ਆ, ਮੈਂ ਗੁਰੂ ਦਾ ਹੀ ਸਿੱਖ ਹਾਂ, ਸਿੱਖ ਸੀ, ਸਿੱਖ ਹਾਂ, ਸਿੱਖ ਰਵਾਂਗਾ। ਉਸ ਨੂੰ ਵੀ ਸ਼ਹੀਦ ਕੀਤਾ ਗਿਆ। ਇੱਕ ਭਾਈ ਬਾਜ ਸਿੰਘ ਦੀ ਗਾਥਾ ਮੈਂ ਸਾਂਝੀ ਕਰਾਂ। ਇੰਨੀ ਫੁਰਤੀਲੀ ਸੀ ਉਹ, ਇੰਨਾ ਫੁਰਤੀ ਵਾਲਾ ਸੀ, ਜਿੱਦਣ ਉਸ ਨੂੰ ਸ਼ਹੀਦ ਕਰਨ ਲੱਗੇ ਨਾ, ਫਰਕਸ਼ੀਅਰ ਨੇ ਕਿਹਾ ਮੈਂ ਸੁਣਿਆ ਤੇਰੇ ਵਿੱਚ ਬਾਜ ਵਰਗੀ ਫੁਰਤੀ ਹੈ, ਝਪਟੇ ਇੰਜ ਮਾਰਦਾ, ਪਰ ਤੂੰ ਤੇ ਨਡਾਲ ਜਿਹਾ ਹੀ ਖਲੋਤਾ, ਕਿਉਂਕਿ 8 ਮਹੀਨੇ ਦੀ ਇੱਥੇ ਘੇਰਾ, ਫਿਰ ਦਿੱਲੀ ਜਾਂਦਿਆਂ ਸਮਾਂ ਲੱਗਿਆ, ਪੀਣ ਵਾਸਤੇ ਪਾਣੀ ਨਹੀਂ, ਛਕਣ ਵਾਸਤੇ ਭੋਜਨ ਨਹੀਂ, ਪਰ ਚੜ੍ਹਦੀ ਕਲਾ ਗੁਰਸਿੱਖਾਂ 'ਚ ਕਿਵੇਂ? ਬਾਜ ਸਿੰਘ ਕਹਿਣ ਲੱਗਾ ਜੇ ਫੁਰਤੀ ਵੇਖਣੀ ਹੈ ਤੇ ਘੱਟੋ ਘੱਟ ਇੱਕ ਹੱਥ ਦੀ ਹੱਥ ਕੜੀ ਤੇ ਲਾਈ ਜਾਵੇ ਨਾ, ਕਿਉਂਕਿ ਪੈਰਾਂ ਨੂੰ ਬੇੜੀਆਂ ਪਾਈਆਂ ਸਨ, ਗਲ ਨੂੰ ਸੰਗਲ ਸੀ, ਹੱਥਾਂ ਨੂੰ ਹੱਥ ਘੜੀਆਂ ਲੱਗੀਆਂ ਸਨ। ਕਹਿਣ ਲੱਗਾ ਵੀ ਬਾਜ ਵਰਗੀ ਫੁਰਤੀ ਜੇ ਵੇਖਣੀ ਹੈ ਤੇ ਘੱਟੋ ਘੱਟ ਇੱਕ ਹੱਥ ਤੋਂ ਹੱਥ ਘੜੀ ਤੇ ਖੋਲੀ ਜਾਵੇ ਤੇ ਮੈਂ ਫੇਰ ਹੀ ਕੁਝ ਵਿਖਾਵਾਂ ਕਿ ਬਾਜ ਸਿੰਘ ਕੋਲ ਬਾਜ ਵਾਲੀ ਫੁਰਤੀ ਕਿਵੇਂ। ਫਰਕਸ਼ੀਅਰ ਕਹਿਣ ਲੱਗਾ ਇਰਦ ਗਿਰਦ ਫੌਜ ਹੀ ਫੌਜ ਹੈ, ਦਰਬਾਰ ਉਹਦਾ ਆਪਣਾ। ਕਹਿਣ ਲੱਗਾ ਵੀ ਇੱਕ ਹੱਥ ਘੜੀ ਖੋਲ ਦੋ, ਵੇਖੀਏ ਵੀ ਇਹ ਕਰ ਕੀ ਦਿੰਦਾ। ਜਦੋਂ ਇੱਕ ਹੱਥ ਘੜੀ ਖੋਲੀ ਨਾ ਬਾਜ ਸਿੰਘ ਦੀ, ਇਤਿਹਾਸਕਾਰਾਂ ਜ਼ਿਕਰ ਕੀਤਾ ਇੰਨੀ ਫੁਰਤੀ ਉਹਨੇ ਵਿਖਾਈ, ਇੱਕਦਮ ਇੱਕ ਛਪਾਈ ਦੀ ਉਹਨੇ ਝਪਟਾ ਮਾਰ ਕੇ ਤਲਵਾਰ ਖੋਹ ਲਈ ਤੇ ਕੁਝ ਸਕਿੰਟਾਂ ਦੇ ਵਿੱਚ 13 ਛਪਾਈਆਂ ਦੀ ਧੌਣ ਧੜ ਤੋਂ ਅਲੱਗ ਕਰ ਦਿੱਤੀ ਉਹਨੇ ਬਾਜ ਸਿੰਘ ਦੇ ਹੱਥਾਂ ਪੈਰਾਂ ਦੀ ਪੈ ਗਈ। ਬੜੀ ਮੁਸ਼ਕਲ ਫਿਰ ਬਾਜ ਸਿੰਘ ਨੂੰ ਫੜਿਆ ਸੀ ਤੇ ਬਾਜ ਸਿੰਘ ਕਹਿਣ ਲੱਗਾ ਵੇਖ ਲਈ ਬਾਜ ਸਿੰਘ ਦੀ ਬਾਜ ਵਾਲੀ ਫੁਰਤੀ ਕੇ ਹੋਰ ਵੇਖਣੀ ਆ। ਫਿਰ ਬਾਜ ਸਿੰਘ ਨੂੰ ਵੀ ਸ਼ਹੀਦ ਕੀਤਾ ਗਿਆ। ਅੱਜ ਦੇ ਦਿਨ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰੀ ਆਉਂਦੀ ਹੈ, ਸੀਨ ਇਤਿਹਾਸਕਾਰਾਂ ਨੇ ਖਿੱਚਿਆ 25 ਜਿਹੜੇ ਇਸ ਦੇ ਮੁੱਖ ਜਰਨੈਲ ਸਨ, ਧੜ ਉਹਨਾਂ ਦੇ ਧਰਤੀ ਤੇ ਪਏ ਆ, 25 ਜਰਨੈਲਾਂ ਦੇ ਸਿਰ ਨੇਜਿਆਂ ਤੇ ਟੰਗੇ ਹੈ, ਇਰਦ ਗਿਰਦ ਗੋਲਾਕਾਰ ਸਿਰ ਲੈ ਕੇ ਖਲੋਤੇ ਨੇ ਛਪਾਈ, ਇੱਕ ਬੰਨੇ ਫਰਕਸ਼ੀਅਰ ਖਲੋਤਾ ਤੇ ਇਸ ਘੇਰੇ ਦੇ ਵਿਚਕਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਬਿਠਾਇਆ ਕਿ ਇਹ ਸੀਨ ਵੇਖ ਕੇ ਡਹਿਲ ਜਾਵੇਗਾ। ਇਹ ਵੀ ਪੁੱਛਿਆ ਫਰਕਸ਼ੀਅਰ ਨੇ ਕਿਹੜੀ ਮੌਤ ਮਰਨਾ ਚਾਹੁੰਦਾ। ਕਦੀ ਸਿਕੰਦਰ ਨੇ ਪੋਰਸ ਨੂੰ ਪੁੱਛਿਆ ਸੀ ਕਿਹੜੀ ਮੌਤ ਮਰਨਾ, ਉਹ ਪੜਾਇਆ ਸਾਨੂੰ ਤੇ ਪੋਰਸ ਨੇ ਕਿਹਾ ਸੀ ਜਿਹੜਾ ਰਾਜਾ ਕਿਸੇ ਰਾਜੇ ਨਾਲ ਸਲੂਕ ਕਰਦਾ ਮੇਰੇ ਨਾਲ ਉਹ ਸਲੂਕ ਕਰ, ਉਹ ਪੜਾਇਆ ਗਿਆ। ਇਹ ਸਾਨੂੰ ਪੜਾਇਆ ਨਹੀਂ ਗਿਆ ਕਿ ਸਾਡੇ ਸ਼ਹੀਦਾਂ ਨੇ ਕਿਵੇਂ ਸ਼ਹੀਦੀਆਂ ਦਿੱਤੀਆਂ। ਇਹ ਸਰਕਾਰਾਂ ਦੀ ਬੇਈਮਾਨੀ। ਬਾਬਾ ਬੰਦਾ ਸਿੰਘ ਜੀ ਬਹਾਦਰ ਕਹਿਣ ਲੱਗੇ ਫਰਕਸ਼ੀਅਰ ਨੂੰ ਜਿਹੜੀ ਮੌਤ ਆਪ ਮਰਨਾ ਚਾਹੁੰਦਾ ਨਾ ਉਹ ਮੌਤ ਮੈਨੂੰ ਦੇ ਦੇ। ਅਸਲ ਦੇ ਵਿੱਚ ਸੱਚਾਈ ਇਹ ਆ ਜਿਹਾ ਬੀਜੇ ਸੋ ਲਾਉਣਾ, ਕਰਮਾਂ ਸੰਦੜਾ ਖੇਤ, ਜਿਵੇਂ ਦੇ ਪਾਪ ਕਰਾਂਗੇ ਉਹਨਾਂ ਦਾ ਭੁਗਤਾਨ ਤੇ ਕਰਨਾ ਹੀ ਪੈਣਾ ਜੀ। ਔੜਕ ਨੂੰ ਫਿਰ 4 ਸਾਲ ਦਾ, ਪੌਣੇ 4 ਸਾਲ ਕੁਝ ਇਤਿਹਾਸਕਾਰਾਂ ਨੇ
तकरीबन 4 साल थोड़ी वध थोड़ी घट उन्हू लिया गया। क्यों लिया गया बेटे नू जी? इस तो पहलों भी जदों धन श्री गुरु गोबिंद सिंह साहब सच्चे पातशाह महाराज जी दे छोटे साहबजादियां नू कैद करके सरहंद लिया गया सी, वजीर खां खुश बड़ा होया सी। असल च राजनीतिक लोग धर्मी लोगों नू भी बहुतात विच अपने वर्गा समझण लग पैंदे आ। ये उन्हां दा भुलेखा हुंदा ते भरम हुंदा, क्योंकि आम मनुख मेरे वर्गे साडे वर्गे ते राजनीतिक मनुख दो कैटागरियां, एक तीसरी धार्मिक मनुख जिहड़े गुरु ग्रंथ साहिब जी गुरु पंथ साहिब जी नू समर्पित हुंदे ने। जे तीन कैटागरियां दी गल करिए ते मेरे वर्गे आम मनुख राजनीतिक मनुख सब दी मजबूरी हुंदी है, सब दी एक घाट हुंदी है, वह हुंदी है औलाद। वह बाकी दे सहन कर जांदे ने, पर जदों औलाद की गल आउंदी है वह धर्म छड़ जांदे ने, डोल जांदे ने, क्योंकि औलाद दे नाल परिवार दे नाल मोह इन्ना हुंदा। शताब्दी मना के हटे आ ना, सतगुरु जी ने सबब बख्शिया। पता नहीं किन्नियां को कथा धन गुरु तेग बहादुर साहब जी दी गुरबाणी जड़ी श्री गुरु ग्रंथ साहब जी विच दर्ज आ, शब्द अते सलोक करन दा सुभागा समा प्राप्त होया अणगिणती। नोट कीता उन्हां दे विचों दास ने, सतगुरु जी ने वार वार विशेष तौर ते जिक्र कीता परिवार दा, ते फिर परिवार दे विचों दो रिश्तियां दा विशेष जिक्र कीता। एक पत्नी घर की नार बहुत हित जासे, ते एक कीता फिर औलाद दा, भी देखी इन्हां दे मोह च पै के अपना जन्म बर्बाद ना कर ले। तुसी पढ़िओ गौ नाल विशेष तौर ते बहुतात विच इह जिक्र आएगा दो रिश्तियां दा, एक पत्नी दा एक औलाद दा। क्यों? एक कमजोरी हुंदी है मनुख दी, औलाद दा करके मनुख दीनों बदीन हो जांदा, धर्म छड्डण नूं तैयार हो जांदा, गुरु नाल दगा करन वी तैयार हो जांदा भी औलाद बच जावे मेरी। तां ही जदों वजीर खां ने छोटे साहबजादे सरहंद पहुंचे ना खुश होया ते कहण लगा हुण आपां नूं गुरु गोबिंद सिंह साहिब जी नूं फड़न दी लोड़ नहीं। उह कहण लगे क्यों? कहण लगा उहने आपे ही आ जाणा, दो साहबजादे 7 साल 9 साल दे अपने को आ गए, उन्हें मोह विच बजे ने आ जाना, क्योंकि वह गुरु ने भी अपने वर्गा ही समझदा सी। अज दे दिन फिर जदों कुंवर अजय सिंह भी लिखिया, इतिहासक जदों उन्हू लिया दिता गया, बाबा बंदा सिंह जी बहादुर दे पैरां नू बेड़ियां, गल नू संगल, शरीर नू जकड़िया, हथां नू हथ घड़ियां, गोद विच बिठाया गया। एक हथ घड़ी खोल के खंजर दिता गया कि इस नू खंजर मार के शहीद कर। बाबा जी कहण लगे ये ते मेरा अपना फरक्शियर, जे इस दी जगह अजय सिंह दी जगह तेरा पुत्र भी हुंदा ते मैं उस नू भी नहीं सी मारना, क्योंकि साडे गुरु दा हुक्म आ ना किसे गरीब ते ना किसे मासूम ते अत्याचार करना, ना किसे नू मारना, बस जदों टक्कर लैनी आ सामें सूरमिया वांगू रण तत्ते विच लैनी आ। इह सूरमिया दा काम नहीं। ओड़क नू फिर उन्होंने जी अजय सिंह नू उसका शरीर पाड़ के धड़कदा दिल कढ के तन बाबा बंदा सिंह जी बहादुर दे मूँह विच तन्या, अखां नीवियां हो गईयां तन बाबा बंदा सिंह बहादुर दियां। कहण लगे डर गया, कहण लगा नहीं, असल दे विच साडे गुरु ने 4 वारे सी, उस दे 4 सी ते मेरियां अखां शुकराने नाल भर गईयां, मेरा एक सी ओह भी गुरु पंथ तों वारिया गया। इस तों वड्डी होर खुश किस्मती की है? पर अज असी सिख एक गल मैं गुरु दी हजूरी विच पहलों कह दवां, इत्थे कह गई है बाहर जाहर कर दवां मैं, ना ते किसे विशेष व्यक्ति नूं
लाभ पहुंचाने वास्ते ना किसी विशेष व्यक्ति घाटा दवाने वास्ते मैं एक गल करांगा, पर एक कौम का पंथ का दर्द मैं जरूर गुरु की हजूरी विच बयान कर दिना। अज असी सिख मथा गुरु ग्रंथ साहिब जी नूं टेकदे आ, दोहरा गुरु ग्रंथ साहिब जी की हजूरी विच पढ़दे आ। राज करेगा खालसा पाकी रहे ना कोई। मैं दोबारा रिपीट कर देवां, मथा गुरु ग्रंथ साहिब जी नूं असी सिख टेकदे आ, दोहरा गुरु ग्रंथ साहिब सच्चे पातशाह महाराज जी की हजूरी विच पढ़दे आ, राज करेगा खालसा। ते फिर इत्थों तक कोई कहिंदा पंथी मेरा करके आ, कोई कहिंदा मैं पंथ दा वारस आ, कोई कहिंदा मैं गुरु नूं मैं ही बचा लिया नहीं ते गुरु ने बचना नहीं सी, वा दावे सारिआं दे। पर उस राज की प्राप्ति लई जांदे कित्थे ने? मथा गुरु ग्रंथ साहिब जी नूं टेकदे ने, दोहरा गुरु ग्रंथ साहिब जी की हजूरी विच पढ़दे ने। उस राज की प्राप्ति वास्ते कोई ते चिट्टे कपड़िया वाले देहधारी गुरु जिहड़ा गुरु ग्रंथ साहिब जी दे बराबर गद्दी ला के बहिंदा, उहदे अगे हाथ अड़ के खलोता कि मैनू राज भाग दे दिओ, दवा दिओ मैनू राज भाग। ते बहुते बहुमत सिख उन्हां दे पैरां विच जा के बहिंदे ने, सानू राज भाग दे दिओ। किन्हां दे? जिहड़े कहिंदे सिख धर्म ते है ही नहीं, ये किसे होर धर्म दा हिस्सा। ते जिहड़े सानू गुलामां वांग रखना चाहुंदे ने, मैं खुल के कह दवां जी, इस तों वध गुलामी दी निशानी होर की हुंदी है? चिट्टे दिन शरेआम अज कदी किधरे सिख नूं सड़क ते लम्मे पा के केस उहदे खलारे आ, पग उहदी पैरां च रोली कुटिया जा रहा। इस तों वध गुलामी दे दिन होर हो की सकदे आ? गुरद्वारे साढ़े बैन किए जा रहे, हजूर साहब एक्ट साढ़े रद्द किए जा रहे, हेमकुंट साहब कृपान सानू कहा जा रहा लेके ना आओ, पेपर बच्चे देन जाते ने कहिंदे कड़ा भी ला दो कृपान भी ला दो। इस तो वध होर गुलामी की निशानी की हो सकती है? पर सानू गुलाम रहन की आदत पै गई, हुण असी इस गुलामी नूं भी गुलामी मनणों ही हट गए। जे सानू गुलामी का बोझ जापदा होवे, जिहड़े राज करेगा खालसा दी असी मंग गुरु दी हजूरी विच गुरु कोलों झोली अड के करनी सी, उन्हां लोकां दे पैरां विच बह के राज भाग मंगदे पए आ जिहड़े चाहुंदे ने सानू गुलाम रखना। सानू जमीनां दे मालक, क्योंकि अज दा दिहाड़ा संबंधत आ, उस गल करनी पैंदी है। क्यों करनी पैंदी है? एक गाथा मैं सांझी कर देवां, इस विच कोई फकर नहीं, गुरु ने मेहर कीती है। तीन दाके हो गए ने धन गुरु रामदास पातशाह जी दे दर कर सेवा निभाउंदिआं। एक मैं छोटी जी कहानी पढ़ी, मैनूं टंबिआ उहने, एक चिड़ी सी किसे शहर विच रहिंदी, उस शहर नूं कहिंदे अग लगी, भयानक अग लगी, कोई कुछ चुक रहा ते कोई कुछ चुक रहा ते कोई कुछ चुक रहा। वो चिड़ी की कर रही है? उस शहर विच जम्मी, उस विच पली, उस विच वड्डी होई, वो की कर रही है? वो चुंज विच पानी भरदी है, दूरों लिआउंदी है, जिथे अग बलदी है उत्थे सुट रही है। कटाक्ष कीता किसे ने, कहण लगा तेरी चुंज दे पानी नाल की होना, वे खपा करदी पई आ। वो कहण लगी भी अग बुझदी आ जां नहीं बुझदी, शहर बचदा जां नहीं बचदा। पर जदों इह इतिहास लिखिया जावेगा अग लाई किन्ने ते अग बुझाई किन्ने, मेरा नां अग बुझाउण वालिआं विच होएगा, लाउण वालिआं विच नहीं होएगा। इस करके मैं दोबारा रिपीट करा, ना किसी विशेष व्यक्ति नूं लाभ पहुंचाने लई मैं गुरु की हजूरी विच
ਗੁਰੂ ਦੀ ਹਜ਼ੂਰੀ ਵਿੱਚ ਕਰੇ, ਨਾ ਕਿਸੇ ਵਿਸ਼ੇਸ਼ ਵਿਅਕਤੀ ਨੂੰ ਲਾਭ ਪਹੁੰਚਾਉਣ ਦੀ ਖਾਤਰ ਗੱਲ ਕਰ ਰਿਹਾ ਤੇ ਨਾ ਕਿਸੇ ਦਾ ਮਿੱਥ ਕੇ ਨੁਕਸਾਨ ਕਰਨ ਦੀ ਗੱਲ ਕਰ ਰਿਹਾ, ਪਰ ਆਪਣੀ ਕੌਮ ਦੀ ਗੱਲ ਤੇ ਅਸੀਂ ਕਰੀਏ ਨਾ। ਅੱਜ ਅਸੀਂ ਬੇਘਰੇ ਹੋਏ ਤੁਰ ਫਿਰਦੇ ਹਾਂ, ਮੰਨੋ ਭਾਵੇਂ ਨਾ ਮੰਨੋ, ਜਿੰਨੀਆਂ ਮਰਜ਼ੀ ਡੀਂਗਾ ਮਾਰੋ, ਸਾਡਾ ਕੋਈ ਘਰ ਨਹੀਂ। ਜੋ ਹਾਲਾਤ ਬੇਘਰਿਆਂ ਵਾਸਤੇ ਹੁੰਦੀ ਆ ਨਾ, ਇੱਕ ਕਿਰਾਏਦਾਰ ਦੀ ਹੁੰਦੀ ਹੈ, ਜਦੋਂ ਮਰਜ਼ੀ ਮਾਲਕ ਆਵੇ ਤੇ ਸੜਕ ਤੇ ਸਮਾਨ ਸੁੱਟ ਦੇਵੇ, ਸੜਕ ਤੇ ਲੰਮਾ ਪਾ ਕੇ ਤੇ ਤਿੰਨ ਚਾਰ ਜਾਣੇ ਉਹਨੂੰ ਫੜ ਕੇ ਕੁੱਟਣ ਲੱਗ ਪੈਣ, ਇਸ ਵੇਲੇ ਇਹ ਹਾਲਾਤ ਸਾਡੀ ਹੋ ਰਹੀ ਆ। ਇਸ ਕਰਕੇ ਕੋਈ ਕਿਸੇ ਦੇਹਧਾਰੀ ਕੋਲੋਂ ਰਾਜ ਭਾਲਦਾ ਫਿਰਦਾ, ਕੋਈ ਉਹਨਾਂ ਕੋਲੋਂ ਭਾਲਦਾ ਫਿਰਦਾ, ਤੇ ਉਹ ਉਹਨਾਂ ਦਾ ਨਾਰਾ ਨਵਾਂ ਹੀ ਆ ਗਿਆ। ਉਹ ਕਹਿੰਦੇ ਵੀ ਤੁਹਾਨੂੰ ਜੋ ਰਾਜ ਦੇਣਾ, ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਅਸੀਂ ਤੁਹਾਨੂੰ ਦੇ ਦਿੰਦੇ ਹਾਂ। ਇਸ ਦਾ ਮਤਲਬ ਉਹਨਾਂ ਦੀ ਮਨਸ਼ਾ ਇਹ ਹੈ ਵੀ ਤੁਹਾਨੂੰ ਥੋੜਾ ਦੇਣਾ, ਨਾ ਮਹਾਰਾਜਾ ਰਣਜੀਤ ਸਿੰਘ ਦਾ ਵਰਤਾਂਗੇ, ਜਿਹੜੀ ਥੋੜੀ ਬਹੁਤੀ ਕਸਰ ਤੁਹਾਨੂੰ ਜਲੀਲ ਕਰਦੀ, ਗੁਲਾਮੀ ਦਾ ਅਹਿਸਾਸ ਦਿਵਾਉਣ ਦੀ ਰਹਿੰਦੀ ਆ ਨਾ, ਇੱਕ ਵਾਰ ਰਾਜ ਭਾਗ ਸਾਡੇ ਹੱਥ ਵਿੱਚ ਆ ਲੈਣ ਦਿਓ, ਫਿਰ ਦੱਸਾਂਗੇ। ਸਿੱਖੋ, ਸਿਆਣੇ ਬਣੋ। ਬਾਬਾ ਬੰਦਾ ਸਿੰਘ ਬਹਾਦਰ ਕਿਸੇ ਦੇਹਧਾਰੀ ਦੇ ਪੈਰੀ ਨਹੀਂ ਸੀ ਡਿੱਗਾ ਜਾ ਕੇ ਵੀ ਮੈਂ ਖਾਲਸਾ ਰਾਜ ਸਥਾਪਿਤ ਕਰਨਾ, ਕਿਸੇ ਹਾਕਮ ਧਿਰ ਦੇ ਪੈਰੀ ਨਹੀਂ ਸੀ ਡੱਗਾ। ਉਹਨੇ ਭਰੋਸਾ ਰੱਖਿਆ ਸੀ ਵੀ ਮੇਰੇ ਗੁਰੂ ਨੇ ਮੈਨੂੰ ਥਾਪੜਾ ਦਿੱਤਾ, ਬਸ ਗੁਰੂ ਸਦਾ ਅੰਗ ਸੰਗੇ ਅਭੰਗਾਂ ਮੈਂ ਬੂਤੇ। ਮੈਂ ਇੱਕ ਬੇਨਤੀ ਕਰਾਂਗਾ, ਜਿਹੜੇ ਗੁਰੂ ਨੂੰ ਮੱਥਾ ਟੇਕਦੇ ਆ, ਕੋਈ ਵੀ ਸਿੱਖ ਹੋਵੇ, ਕੋਈ ਵੀ ਰਾਜਨੀਤਿਕ ਸਿੱਖ ਹੋਵੇ, ਜਿਹੜੇ ਗੁਰੂ ਨੂੰ ਮੱਥਾ ਟੇਕਦੇ ਆ, ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਖਲੋ ਕੇ ਰਾਜ ਕਰੇਗਾ, ਖਾਲਸਾ ਆਕੀ ਰਹੇ ਨਾ ਕੋਏ, ਉਸ ਗੁਰੂ ਨੂੰ ਕਹੀਏ ਸਾਨੂੰ ਵੀ ਆਪਣਾ ਘਰ ਦੇ, ਅਸੀਂ ਵੀ ਘਰ ਵਾਲੇ ਹੋਈਏ, ਸਾਡੇ ਗਲੋਂ ਗੁਲਾਮੀ ਦੇ ਸੰਗਲਾ, ਤੇ ਗੁਰੂ ਦਏਗਾ, ਪਰ ਸਾਡਾ ਭਰੋਸਾ ਗੁਰੂ ਤੇ ਬਣਨਾ ਚਾਹੀਦਾ। ਅੱਜ ਦੇ ਦਿਨ ਪਹਿਲਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਪੁੱਤਰ ਅਜੇ ਸਿੰਘ ਨੂੰ ਸ਼ਹੀਦ ਕੀਤਾ, ਫਿਰ ਇੱਕ ਅੱਖ ਕੱਢੀ, ਫਿਰ ਦੂਸਰੀ ਅੱਖ ਕੱਢੀ, ਇੱਕ ਲੱਤ ਵੱਢੀ, ਦੂਸਰੀ ਵੱਢੀ, ਇੱਕ ਬਾਂਹ ਵੱਢੀ, ਦੂਸਰੀ ਬਾਂਹ ਵੱਢੀ, ਇੱਥੇ ਬਸ ਨਹੀਂ, ਜਮੂਰਾਂ ਦੇ ਨਾਲ ਮਾਸ ਨਿਚੋੜ ਨਿਚੋੜ ਕੇ, ਗਰਮ ਜਮੂਰਾਂ ਦੇ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸ਼ਹੀਦ ਕੀਤਾ। ਕਾਹਦੇ ਵਾਸਤੇ ਉਹਨੇ ਸ਼ਹੀਦੀ ਪ੍ਰਾਪਤ ਕੀਤੀ? ਜਿਹੜਾ ਦੋਹਰਾ ਅਸੀਂ ਪੜ੍ਹਦੇ ਸਾਂ ਨਾ, ਉਹਨੇ ਉਸਨੂੰ ਅਮਲੀ ਜਾਮਾ ਪਹੁੰਚਾਇਆ ਸੀ, ਉਸਨੇ ਰਾਜ ਭਾਗ ਕਾਇਮ ਕੀਤਾ ਸੀ, ਖਾਲਸਾ ਰਾਜ। ਪਰ ਸਤਿਗੁਰੂ, ਆਪਾਂ ਤੁਕਾਂ ਪੜ੍ਹ ਜਾਂਦੇ ਹਾਂ ਜੀ, ਖੁਆਰ ਹੋਏ ਸਭ ਮਿਲੇਗੇ, ਬਚੇ ਸ਼ਰਨ ਜੋਏ। ਅਸੀਂ ਬਚ ਸਕਦੇ ਹਾਂ ਜੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਤੇ ਭਰੋਸਾ ਰੱਖੀਏ। ਇੱਥੇ ਹੀ ਦੋਹਰਾ ਪੜ੍ਹੀਏ, ਇਸੇ ਦੇ ਹੀ ਹੋਈਏ। ਜੇ ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਥਾਪੜਾ ਦੇ ਕੇ ਬਾਦਸ਼ਾਹ ਬਣਾ ਸਕਦਾ, ਸਤਿਗੁਰੂ ਨੇ ਉਦੋਂ ਵੀ ਕਿਹਾ ਸੀ ਇਹ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ ਜੋਤ। ਤੇ ਅੱਜ ਵੀ ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗਏ ਥੋੜਾ ਕਦੇ, ਅੱਜ ਵੀ ਹਾਜ਼ਰ ਨਾਜ਼ਰ ਹੈ, ਲੋਕ ਹੈ ਗੁਰੂ ਤੇ ਭਰੋਸਾ ਕਰਨ ਦੀ। ਅੱਜ ਦੇ ਦਿਨ ਜੂਨ ਮਹੀਨਾ ਸੰਨ 1716 ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸ਼ਹੀਦ ਕੀਤਾ ਗਿਆ। ਐਸੇ ਮਹਾਨ ਸੂਰਬੀਰ ਯੋਧੇ ਦੀ ਸ਼ਹਾਦਤ ਨੂੰ ਕੋਟਾਨ ਕੋਟ ਨਮਸਕਾਰ ਹੈ। ਆਓ ਹੁਣ ਜੋ ਗੁਰਬਾਣੀ ਦੁਆਰਾ ਸਤਿਗੁਰੂ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਹੁਕਮਨਾਮਾ ਸਾਹਿਬ ਜੀ ਦੇ ਰੂਪ ਵਿੱਚ, ਉਸ ਦੀ ਅਖਰੀ ਅਰਥ ਨਾਲ ਜੁੜਨਾ ਕਰੀਏ। ਇੱਕ ਵਾਰੀ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀ, ਆਖੋ ਜੀ

0: ਮਾਸਰੀ ਮਹੱਲਾ ਪੰਜਵਾ
1: ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਰਾਗ ਧਨਾਸਰੀ ਅੰਦਰ ਫੁਰਮਾਨ ਕਰਦੇ ਹਨ
0: ਜਤਨ ਕਰ ਮਾਨ ਕਾਵਾ।
1: ਅੱਜ ਦੇ ਹੁਕਮਨਾਮਾ ਸਾਹਿਬ ਵਿੱਚ ਸਤਿਗੁਰੂ ਜੀ ਨੇ ਜੋ ਰਹਾਉ ਦੀਆਂ ਤੁਕਾਂ ਵਿੱਚ ਕੇਂਦਰੀ ਭਾਵ ਸਾਨੂੰ ਦਿੱਤਾ ਕਿ ਪਰਮੇਸ਼ਰ ਜੀ ਸਾਡੀ ਮੂਰਖ ਥਾਈ ਹੈ, ਅਸੀਂ ਤੈਨੂੰ ਦੂਰ ਜਾਣਿਆ ਪਰ ਤੂੰ ਹੈ ਨੇੜੇ ਆ। ਤੇ ਇੱਧਰ ਉੱਧਰ ਵੇਖ ਲੈਂਦੇ ਹਾਂ, ਬੰਦਾ ਕੋਈ ਨਹੀਂ ਵੇਖਦਾ, ਫਿਰ ਪਾਪ ਵੀ ਕਰੀ ਜਾਂਦੇ ਹਾਂ, ਅਤਿਆਚਾਰ ਵੀ ਅਨਿਆਂ ਵੀ ਕਰੀ ਜਾਂਦੇ ਹਾਂ, ਧੱਕਾ ਵੀ ਕਰੀ ਜਾਂਦੇ ਹਾਂ। ਅੱਜ ਦੀ ਵਿਸ਼ੇਸ਼ ਸਿੱਖਿਆ ਮੇਰੇ ਵਰਗੇ ਧਾਰਮਿਕ ਮਨੁੱਖਾਂ ਨੂੰ ਸਤਿਗੁਰੂ ਨੇ ਦਿੱਤੀ। ਆਪਾਂ ਅਖਰੀ ਅਰਥ ਕਰਾਂਗੇ, ਬਾਣਾ ਧਰਮ ਦਾ ਪਾਇਆ, ਲਿਬਾਸ ਧਰਮੀ ਹੋਣ ਦਾ, ਭਰੋਸਾ ਰੱਬ ਤੇ ਉੱਕਾ ਹੀ ਨਹੀਂ। ਰੱਬ ਨੂੰ ਇੰਨੀ ਦੂਰ ਜਾਣਿਆ ਕਿ ਯਾਦ ਉਹਨੂੰ ਕਰਦੇ ਪਏ ਹਾਂ, ਭਰੋਸਾ ਉਸ ਤੇ ਕੋਈ ਨਹੀਂ। ਇੱਕ ਦਿਨ ਮੇਰੇ ਬੈਠਿਆਂ ਬੈਠਿਆਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਮਨ ਵਿੱਚ ਗੱਲ ਆਈ ਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਕੈਮਰੇ ਲੱਗੇ ਨੇ, ਚਲੋ ਧਿਆਨ ਰਹਿੰਦਾ। ਗੋਲਕ ਦੇ ਸਿਰਾਣੇ ਹਰ ਗੁਰਦੁਆਰੇ ਮਨੁੱਖ ਬੈਠਾ, ਸਿੱਖ ਬੈਠਾ ਪੈਸੇ ਦੀ ਰਾਖੀ ਵਾਸਤੇ, ਪਰ ਗੋਲਕ ਦੇ ਉੱਤੇ ਕੈਮਰਾ ਕਾਹਦੇ ਲਈ ਲਾਇਆ? ਉਸ ਮਨੁੱਖ ਦੀ ਰਾਖੀ ਵਾਸਤੇ ਕਿ ਉਹ ਪੈਸੇ ਨਾ ਕੱਢ ਲਵੇ। ਮੱਥਾ ਟੇਕਣ ਗੁਰਦੁਆਰੇ ਆਏ, ਜਿੰਨੇ ਵੀ ਆਏ ਆ, ਇਹਦਾ ਮਤਲਬ ਵੀ ਗੁਰਦੁਆਰੇ ਆਏ ਆ, ਭਾਵਨਾ ਨਾ ਆਏ ਆ, ਪਰ ਟੋਕਨ ਦੇ ਰਹੇ ਜੋੜੇ ਘਰ ਵਾਲੇ ਕਿ ਜੇ ਟੋਕਨ ਨਾ ਦਿੱਤੇ ਤੇ ਜਿਹਦਾ ਪਹਿਲੂ ਆ ਗਿਆ ਉਹਨੇ ਚੰਗਾ ਜੋੜਾ ਪਾ ਲੈਣਾ, ਮਗਰ ਦਾ ਜੋੜਾ ਲਾਸਟ ਤੇ ਆਇਆ ਉਹਨੂੰ ਟੁੱਟਾ ਮਿਲਣਾ। ਗੁਰਦੁਆਰੇ ਵਿੱਚ ਵੀ ਭਰੋਸਾ ਨਹੀਂ, ਗੱਲ ਇਹ ਨਹੀਂ, ਮੈਂ ਇੱਕ ਭਰੋਸੇ ਦੀ ਗੱਲ ਕਰ ਰਿਹਾ ਵੀ ਜੋੜੇ ਘਰ ਤੁਸੀਂ ਸਾਰੇ ਬੈਠੇ ਹੋ, ਮੈਂ ਬੈਠਾ, ਕੀ ਸਾਡੀ ਇਹ ਜ਼ਮੀਰ ਆਵਾਜ਼ ਦਿੰਦੀ ਹੈ? ਜੇ ਟੋਕਨ ਨਾ ਮਿਲਿਆ ਹੋਵੇ ਤੇ ਮੈਂ ਆਪਣਾ ਹੀ ਜੋੜਾ ਪਾ ਕੇ ਜਾਊਂਗਾ, ਤੇ ਜੇ ਗੋਲਕ ਦੇ ਸਿਰਾਣੇ ਮੈਨੂੰ ਰਾਖੀ ਲਈ ਬਣਾਇਆ, ਜੇ ਕੈਮ ਬਿਠਾਇਆ, ਕੈਮਰਾ ਨਾ ਲੱਗਾ ਹੋਵੇ ਤੇ ਮੈਂ ਸੱਚ ਮੋਚੀ ਵਿੱਚੋਂ ਪੈਸੇ ਨਾ ਕੱਢੂੰਗਾ। ਇਸ ਦਾ ਮਤਲਬ ਡਿਊਟੀ ਧਰਮ ਦੀ ਕਰ ਰਹੇ ਹਾਂ, ਬਾਣਾ ਧਰਮ ਦਾ ਪਾਇਆ, ਤੇ ਕੈਮਰੇ ਤੋਂ ਬਿਨਾਂ ਅਸੀਂ ਰੁਕ ਨਹੀਂ ਸਕਦੇ ਕਿਉਂਕਿ ਭਰੋਸਾ ਗੁਰੂ ਤੇ ਸਾਨੂੰ ਕੋਈ ਨਹੀਂ। ਸਤਿਗੁਰੂ ਜੀ ਨੇ ਫਿਰ ਸ਼ੁਰੂਆਤ ਇੱਥੋਂ ਕੀਤੀ ਹੈ ਕਿ ਯਤਨ ਕਰੇ ਮਨੁੱਖ ਡਹਿਕਾਵੇ। ਡਹਿਕਾਵੇ ਦੇ ਇੱਕ ਤੇ ਅਰਥ ਵੀ ਭਰਮਾਉਂਦਾ, ਵਿਖਾਵਾ ਕਰਦਾ ਤੇ ਡਰਾਉਂਦਾ ਵੀ ਆ, ਤੇ ਇੱਕ ਨਹੀਂ ਅਨੇਕਾਂ ਯਤਨ ਕਰਕੇ ਕਿਧਰੇ ਮਨੁੱਖਾਂ ਨੂੰ ਬਾਣਾ ਧਰਮ ਦਾ ਪਾਇਆ, ਧਰਮੀ ਹੋਣ ਦਾ ਵਿਖਾਵਾ ਕਰ ਰਿਹਾ ਪਰ ਮਨੁੱਖਾਂ ਨੂੰ ਭਰਮਾਰ ਰਿਹਾ, ਕਿਧਰੇ ਉਹਨਾਂ ਨੂੰ ਡਰਾ ਰਿਹਾ, ਕਿਧਰੇ ਉਹਨਾਂ ਨੂੰ ਧਮਕਾ ਰਿਹਾ ਹੈ।
0: ਉਹ ਅੰਦਰ ਜਾਮੀ ਜਾਨਾ।
1: ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ, ਰੱਬ ਤੋਂ ਡਰ ਐ ਧਰਮੀ ਮਨੁੱਖ, ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਉਹ ਅੰਤਰ ਜਾਮੀ ਹੈ, ਤੇਰੇ ਤੋਰ ਅੰਦਰ ਕੀ ਤੇਰੀ ਨੀਤ ਹੈ ਉਹ ਜਾਣਦਾ ਹੈ।
0: ਪਾਪ ਕਰੇ ਕਰ ਮੁਕਰ ਪਾਵੇ।
1: ਸਤਿਗੁਰੂ ਜੀ ਕਹਿੰਦੇ ਇਹ ਟਲਦਾ ਨਹੀਂ, ਪਾਪ ਵੀ ਕਰੀ ਜਾਂਦਾ ਤੇ ਕਰਕੇ ਮੁਕਰੀ ਵੀ ਜਾਂਦਾ। ਇਸ ਨੂੰ ਇਹ ਅਹਿਸਾਸ ਹੀ ਨਹੀਂ ਵੀ ਗੁਰੂ ਮੇਰਾ ਅੰਤਰਜਾਮੀ ਹੈ।
0: ਦੇਖ ਕਰਾ ਨਿਰਬਾਨਾ।
1: ਪਰ ਬਾਣਾ ਇਹਨੇ ਧਰਮੀਆਂ ਵਾਲਾ ਪਾਇਆ ਕਿ ਮੈਂ ਨਿਰਵਾਣ ਹੋ ਗਿਆ, ਮੈਂ ਵਿਰਕਤ ਹੋ ਗਿਆ, ਮੈਂ ਲੋਭ ਤੋਂ ਵੀ ਮੁਕਤ ਹਾਂ, ਮੈਂ ਕਾਮ ਤੋਂ ਵੀ ਮੁਕਤ ਹਾਂ, ਮੈਂ ਹੰਕਾਰ ਤੋਂ ਵੀ ਮੁਕਤ ਹਾਂ।
0: ਜਾਣਤ ਦੂਰ ਤੁਮਹਿ ਪ੍ਰਭ ਨੇੜ।
1: ਸਤਿਗੁਰੂ ਜੀ ਸਾਡੀ ਧਰਮ ਦਾ ਬਾਣਾ ਪਾ ਕੇ ਧਰਮ ਦੇ ਨਾਂ ਤੇ ਠੱਗੀਆਂ ਮਾਰਨ ਵਾਲੇ ਮਨੁੱਖਾਂ ਦੀ ਗੱਲ ਕਰਦੇ ਆ ਕਿ ਪਰਮੇਸ਼ਰ ਜੀ ਅਸੀਂ ਤੁਹਾਨੂੰ ਦੂਰ ਜਾਣਿਆ ਪਰ ਤੁਸੀਂ ਹੈ ਦੂਰ ਨਹੀਂ ਸੀ, ਤੁਸੀਂ ਨੇੜੇ ਹੋ। ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਆ, ਉਹ ਨੇੜੇ ਕਿੰਨਾ ਕਹਿ, ਸਰੀਰ ਤੇ ਕੋਈ ਸੱਟ ਲੱਗੇ, ਦੁੱਖ ਆਵੇ, ਮੁਸ਼ਕਲ ਆਵੇ, ਸਭ ਤੋਂ ਪਹਿਲੋਂ ਮਦਦ ਵਾਸਤੇ ਸਰੀਰ ਦਾ ਜੇ ਕੋਈ ਅੰਗ ਪਹੁੰਚਦਾ ਉਹ ਹੱਥ ਹੈ। ਕਿਧਰੇ ਵੀ ਸਰੀਰ ਤੇ ਕੋਈ ਮੁਸ਼ਕਲ ਆਉਂਦੀ, ਕੋਈ ਦੁੱਖ ਆਉਂਦਾ, ਕੋਈ ਜ਼ਖਮ ਆਉਂਦਾ, ਪਰ ਭਰੋਸਾ, ਭਗਤ ਰਵਿਦਾਸ ਜੀ ਕਹਿੰਦੇ ਉਹ ਪਰਮੇਸ਼ਰ ਹੱਥ ਤੋਂ ਵੀ ਨੇੜੇ ਆ। ਕਹਿ ਰਵਿਦਾਸ ਹੱਥ ਪਏ ਨੇੜੇ, ਉਹ ਹੱਥ ਤੋਂ ਵੀ ਨੇੜੇ ਹੈ। ਸਤਿਗੁਰੂ ਸ਼ਹੀਦਾਂ ਦੇ ਸਰਤਾਜ ਦਾਤਾ ਸਾਨੂੰ ਇਹ ਸਮਝਾ ਰਹੇ ਨੇ, ਤੂੰ ਉਹਨੂੰ ਦੂਰ ਤੇ ਸਮਝ ਲਿਆ ਪਰ ਉਹ ਨੇੜੇ ਹੈ।
0: ਉਤ ਤਾਕੈ ਉਤ ਤੇ ਉਤ ਵੇਖੈ,
1: ਸਤਿਗੁਰੂ ਜੀ ਕਹਿੰਦੇ ਨਹੀਂ, ਰੱਬ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਿਆ, ਗੁਰੂ ਤੇ ਭਰੋਸਾ ਨਹੀਂ। ਉਤ ਤਾਕੈ, ਉਧਰ ਵੇਂਦਾ ਤੱਕਦਾ ਵੀ ਕੋਈ ਮਨੁੱਖ ਤੇ ਨਹੀਂ ਵੇਖ ਲਿਆ, ਉਤ ਤੇ ਉਤ ਤੱਕ, ਫਿਰ ਉਧਰੋਂ ਵੇਖ ਕੇ ਦੂਸਰੇ ਪਾਸੇ ਵੇਂਦਾ ਕਿ ਕੋਈ ਵੇਖ ਤੇ ਨਹੀਂ ਰਿਹਾ। ਭਾਵ ਸਤਿਗੁਰੂ ਜੀ ਇਹ ਸਮਝਾ ਰਹੇ ਕਿ ਇਹਨੂੰ ਪਰਮੇਸ਼ਰ ਦੇ ਹਾਜ਼ਰ ਨਾਜ਼ਰ ਹੋਣ ਦਾ, ਅੰਤਰਜਾਮੀ ਹੋਣ ਦਾ ਅਹਿਸਾਸ ਕੋਈ ਨਹੀਂ। ਜੇ ਡਰ ਹੈ ਤੇ ਉਹ ਮਨੁੱਖਾਂ ਦਾ ਹੈ,
0: ਆਵੇ ਲੋਭੀ ਫੇਰ,
1: ਬਸ ਮਨੁੱਖ ਵੇਂਦਾ ਵੀ ਵੇਖ ਰਿਹਾ ਕਿ ਨਹੀਂ ਵੇਖ ਰਿਹਾ, ਤੇ ਫਿਰ ਇਹ ਲੋਭ ਵਸ ਹੋਇਆ, ਵਿਕਾਰਾਂ ਵਿੱਚ ਖਚਤ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਤੋਰ ਅੰਦਰ ਸੋਚ, ਬੰਦੇ ਦਾ ਭੈ ਕਰ ਰਿਹਾ ਕਿ ਰੱਬ ਦਾ ਭੈ ਕਰ ਰਿਹਾ, ਕੀ ਸੱਚਮੁੱਚ ਰੱਬ ਨੂੰ ਹਾਜ਼ਰ ਨਾਜ਼ਰ ਜਾਣਦਾ ਕਿ ਕੀ ਮਨੁੱਖਾਂ ਤੱਕ ਹੀ ਸੀਮਤ ਹੈ।
0: ਜਬ ਲਗ ਟੁੱਟਾ ਨਾਹੀਂ ਮਨ ਭਰਮਾ,
1: ਸਤਿਗੁਰੂ ਜੀ ਨੇ ਦੋ ਟੁੱਕ ਗੱਲ ਕਰ ਦਿੱਤੀ ਕਿ ਜਦੋਂ ਤੱਕ ਇਹ ਭਰਮ ਨਹੀਂ ਨਾ ਟੁੱਟਦਾ ਵੀ ਰੱਬ ਕਿਹੜਾ ਵੇਖ ਰਿਹਾ ਤੇ ਬੰਦੇ ਤੋਂ ਮੈਂ ਵੈਸੇ ਬਚਾ ਕਰ ਰਿਹਾ, ਜੇ ਸਤਿਗੁਰੂ ਕਹਿੰਦੇ ਇਸ ਭਰਮ ਵਿੱਚ ਹੀ ਪਿਆ ਨਾ ਤੇ ਫਿਰ ਤੂੰ ਆਪਣੇ ਆਪ ਤੋਂ ਵੱਡਾ ਦੁਸ਼ਮਣ ਕੋਈ ਨਹੀਂ, ਆਪਣੇ ਆਪ ਨੂੰ ਧੋਖਾ ਦੇ ਰਿਹਾ ਤੇ ਫਿਰ ਤੂੰ ਆਪਣੇ ਆਪ ਤੋਂ ਖੁਦ ਦਾ ਵੱਡਾ ਦੁਸ਼ਮਣ ਬਣਿਆ। ਭਗਤ ਰਵਿਦਾਸ ਜੀ ਨੇ ਭਰਮ ਦੀ ਵੀ ਡੈਫੀਨੇਸ਼ਨ ਗੁਰਬਾਣੀ ਅੰਦਰ ਦਿੱਤੀ ਹੈ ਕਿ ਭਰਮ ਕੀ ਹੈ। ਭਰਮ ਭਗਤ ਰਵਿਦਾਸ ਜੀ ਕਹਿੰਦੇ ਜੋ ਇਹ ਮੰਨੀ ਬੈਠਾ ਉਹ ਹੋਵੇ ਨਾ ਤੇ ਜੋ ਹੈ ਉਹਨੂੰ ਇਹ ਮੰਨਦਾ ਕੋਈ ਨਹੀਂ। ਬੜੀਆਂ ਉਦਾਹਰਨਾਂ ਉਹਨਾਂ ਨੇ ਦਿੱਤੀਆਂ ਵੀ ਹਨੇਰਾ ਰੱਸੀ ਨੂੰ ਸੱਪ ਮੰਨੀ ਬੈਠਾ, ਚਾਨਣ ਹੁੰਦਾ ਇਹਨੂੰ ਪਤਾ ਲੱਗ ਜਾਂਦਾ ਵੀ ਇਹ ਰੱਸੀ ਆ। ਇਵੇਂ ਮਨੁੱਖ ਜਦੋਂ ਤੱਕ ਅਵਿਦਿਆ ਅਗਿਆਨਤਾ ਦੇ ਹਨੇਰੇ ਵਿੱਚ ਤੁਰਿਆ ਫਿਰਦਾ, ਇਹ ਭਰਮ ਵਿੱਚ ਆ ਕਿ ਰੱਬ ਕਿਹੜਾ ਵੇਖ ਰਿਹਾ, ਬੰਦੇ ਤੋਂ ਮੈਂ ਵੈਸੇ ਬਚਾ ਕਰ ਲੈਣਾ, ਰੱਬ ਮੈਨੂੰ ਵੇਖ ਨਹੀਂ ਰਿਹਾ। ਪਰ ਸਤਿਗੁਰੂ ਜੀ ਕਹਿੰਦੇ ਜਦੋਂ ਤੱਕ ਤੈਨੂੰ ਇਹ ਭਰੋਸਾ ਨਹੀਂ ਆਉਂਦਾ ਕਿ ਉਹ ਅੰਤਰਜਾਮੀ ਹੈ, ਇਹ ਭਰਮ ਤੇਰੇ ਅੰਦਰੋਂ ਨਹੀਂ ਟੁੱਟਦਾ,
0: ਤਦ ਲਗ ਮੁਕਤ ਨਾ ਕੋਈ।
1: ਸਤਿਗੁਰੂ ਜੀ ਨੇ ਸਪਸ਼ਟ ਤੇ ਜਿਹਨੂੰ ਕਹਿ ਦੇਈਦਾ ਨਾ ਵੀ ਠੇਠ ਪੰਜਾਬੀ ਵਿੱਚ ਵੀ ਦੋ ਟੁੱਕ ਕਹਿ ਦਿੱਤਾ ਵੀ ਉਦੋਂ ਤੱਕ ਮੁਕਤੀ ਕੋਈ ਨਹੀਂ ਆਉਣੀ, ਆਵਾ ਗਾਉਣ ਦਾ ਚੱਕਰ ਬਣਿਆ ਰਹਿਣਾ ਹੈ।
0: ਕਹੋ ਨਾਨਕ ਦਇਆਲ ਸੁਆਮੀ,
1: ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੀ ਮੋਹਰ ਛਾਪ ਲਾ ਕੇ ਕਹਿੰਦੇ ਜਿਸ ਤੇ ਗੁਰੂ ਪਰਮੇਸ਼ਰ ਦਇਆਲ ਹੁੰਦਾ ਤੇ ਜਿਸ ਦਾ ਇਹ ਭਰਮ ਟੁੱਟ ਜਾਂਦਾ ਹੈ।
0: ਸੰਤ ਭਗਤ ਜਨ ਸੋਈ,
1: ਅਖਵਾਉਣ ਨੂੰ ਬੜੇ ਸੰਤ ਨੇ, ਅਖਵਾਉਣ ਨੂੰ ਬੜੇ ਭਗਤ ਨੇ, ਪਰ ਸਤਿਗੁਰੂ ਕਹਿੰਦੇ ਉਹੋ ਹੀ ਸੰਤ ਹੈ, ਉਹਨੂੰ ਹੀ ਭਗਤ ਮੰਨਿਆ ਜਾ ਸਕਦਾ ਜਿਸ ਦਾ ਇਹ ਭਰਮ ਟੁੱਟ ਗਿਆ, ਇਹ ਭੁਲੇਖਾ ਨਿਕਲ ਗਿਆ ਕਿ ਰੱਬ ਵੇਖ ਨਹੀਂ ਰਿਹਾ। ਨਹੀਂ, ਸਤਿਗੁਰੂ ਕਹਿੰਦੇ ਉਹ ਹਾਜ਼ਰ ਹੈ, ਉਹ ਨਾਜ਼ਰ ਹੈ, ਉਹ ਹਰ ਥਾਂ ਤੈਨੂੰ ਵੇਖ ਰਿਹਾ, ਤੇ ਜੇ ਤੇਰੇ ਅੰਦਰ ਇਹ ਭਰੋਸਾ ਕਿ ਪਰਮੇਸ਼ਰ ਹਰ ਥਾਂ ਮੈਨੂੰ ਵੇਖ ਰਿਹਾ, ਉਹ ਹਰ ਥਾਂ ਮੇਰੇ ਨਾਲ ਆ, ਫਿਰ ਤੂੰ ਸੰਤ ਵੀ ਹੈ, ਭਗਤ ਵੀ ਹੈ, ਤੇ ਫਿਰ ਤੂੰ ਮੁਕਤ ਵੀ ਹੋ ਜਾਵੇਂਗਾ ਆਵਾਗਾਉਣ ਦੇ ਚੱਕਰ ਵਿੱਚ। ਅੱਜ ਦੇ ਹੁਕਮਨਾਮਾ ਸਾਹਿਬ ਵਿੱਚ ਸਤਿਗੁਰੂ ਜੀ ਨੇ ਇਹ ਸਿੱਖਿਆ ਦਿੱਤੀ ਹੈ। ਜੋ ਲੜੀਵਾਰ ਰਾਗ ਮਾਰੂ ਦੀ ਕਥਾ ਚੱਲ ਰਹੀ ਹੈ ਉਸ ਦੀ ਅੱਜ 14ਵੀਂ ਪੌੜੀ ਤੇ ਸਲੋਕਾਂ ਨਾਲ ਜਿਵੇਂ ਜਿਵੇਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਜੁੜਨਾ ਕਰੀਏ, ਇੱਕ ਵਾਰੀ ਫਿਰ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਾਈਏ। ਆਖੋ ਜੀ

0: ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ
1: ਸੋ ਨਿਵਾਹੂ ਗੱਡ ਜੋ
0: ਹੋ ਬਹੁ ਸਤਿਗੁਰੂ ਜੋ ਹੁਕਮਨਾਮੇ ਸਾਹਿਬ ਵਿੱਚ ਸਾਨੂੰ ਕਿਹਾ ਨਾ ਵੀ ਭਰੋਸਾ ਕਰ ਜਦੋਂ ਤੱਕ ਤੂੰ ਭਰੋਸਾ ਨਹੀਂ ਕਰਦਾ ਨਿਵਾਹੂ ਦਾ ਅਖਰੀ ਅਰਥ ਹੈ ਤੇਰੇ ਨਾਲ ਨਿਭਲਵਾਣਾ ਕਿਹੜਾ ਜੋ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਸੋ ਨਿਵਾਹੂ ਗੱਡ ਗੱਡ ਜਿਵੇਂ ਕਹਿ ਦਿੰਦੇ ਨਾ ਵੀ ਧਰਤੀ ਵਿੱਚ ਗੱਡ ਲਾ ਪੱਕੇ ਤੌਰ ਤੇ ਸਤਿਗੁਰੂ ਕਹਿੰਦੇ ਹਿਰਦੇ ਵਿੱਚ ਇਸ ਤਰ੍ਹਾਂ ਗੰਢ ਬੰਨ ਲਾ ਗੱਡ ਲਾ ਰੱਬ ਦੇ ਨਾਮ ਨੂੰ ਕਿ ਨਾਲ ਨਿਭਣ ਵਾਲਾ ਉਹ ਇੱਕ ਪਰਮੇਸ਼ਰ ਹੈ ਸੋ ਨਿਵਾਹੂ ਗੱਡ ਜੋ ਇੱਥੇ ਉੱਥੇ ਹਰ ਥਾਂ ਤੇਰੇ ਨਾਲ ਨਿਭਣ ਵਾਲਾ ਨਾ ਉਸ ਦਾ ਭਰੋਸਾ ਹਿਰਦੇ ਵਿੱਚ ਗੱਡ ਲੈ
1: ਜੋ ਚਲਾਊ ਨਾ ਥੀਐ
0: ਜੋ ਚਲਾਏ ਮਾਨ ਹੈ ਜੋ ਨਾਸ਼ਵੰਤ ਹੈ ਭਾਵੇਂ ਉਹ ਦੇਹਧਾਰੀ ਹੈ ਭਾਵੇਂ ਉਹ ਮਨੁੱਖ ਹੈ ਇਹ ਸਭ ਚਲਾਏ ਮਾਨ ਨੇ ਇਹਨਾਂ ਦੇ ਆਸਰੇ ਨਾ ਜ਼ਿੰਦਗੀ ਵਿਅਰਥ ਬਤੀਤ
1: ਕਰੀਆਂ
0: ਕਾਰਾਂ ਛੱਡ ਦੇ ਖੁਸ਼ਾਮਦਾਂ ਛੱਡ ਦੇ ਚਾਪਲੂਸੀਆਂ ਛੱਡ ਦੇ ਇਹੋ ਹੀ ਸਮਾਂ ਬੰਦਗੀ ਵਿੱਚ ਲਾ ਲੈ
1: ਸੰਮਲ ਸੱਚ ਧਣੀ
0: ਉਸ ਸੱਚੇ ਧਣੀ ਪਰਮੇਸ਼ਰ ਨੂੰ ਯਾਦ ਕਰ ਜਿੰਨੇ ਨਾਲ ਨਿਭਣਾ ਹੈ
1: ਮਹੱਲਾ ਪੰਜਵਾ
0: ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ
1: ਹੱਦ ਸਮਾਨੀ ਜੋਤ
0: ਫਿਰ ਸਤਿਗੁਰੂ ਜੀ ਨੇ ਖੋਲ ਦਿੱਤੀ ਵੀ ਕਿਵੇਂ ਤੈਨੂੰ ਭਰੋਸਾ ਬਣੇ ਰੱਬ ਸਾਰਿਆਂ ਵਿੱਚ ਬੈਠਾ ਤੂੰ ਕਹਿੰਦਾ ਉਹ ਹੈ ਹੀ ਨਹੀਂ ਉਹ ਕਦੇ ਸੱਤਵੇਂ ਅਸਮਾਨ ਵਿੱਚ ਤੇ ਚੌਦਵੇਂ ਪਤਾਲ ਆਕਾਸ਼ ਵਿੱਚ ਜਾ ਕੇ ਬੈਠਾ ਪਰ ਸਤਿਗੁਰੂ ਜੀ ਕਹਿੰਦੇ ਉਹ ਸਭ ਮੈਂ ਜੋਤ ਜੋਤ ਹੈ ਸੋਏ ਪਰ ਉਹ ਕਿਵੇਂ ਵਰਤ ਰਿਹਾ ਹੈ
1: ਜਿਉਂ ਡਾਲਕ ਧਾਊ ਚੰਦਰਮਾ
0: ਉਦਾਹਰਨ ਦਿੱਤੀ ਸਤਿਗੁਰੂ ਜੀ ਨੇ ਜਿਵੇਂ ਚੰਦਰਮਾ ਆਕਾਸ਼ ਤੇ ਚੜਿਆ ਥੱਲੇ ਧਰਤੀ ਤੇ ਅਨੇਕਾਂ ਘੜੇ ਪਾਣੀ ਦੇ ਭਰੇ ਪਏ ਨੇ ਤੇ ਉਹਨਾਂ ਘੜਿਆਂ ਵਿੱਚ ਵੀ ਚੰਦਰਮਾ ਦਾ ਪ੍ਰਤੀਬਿੰਬ ਦਿਖਾਈ ਦੇ ਰਿਹਾ ਉੱਪਰ ਆਕਾਸ਼ ਵਿੱਚ ਵੀ ਵੇਖਦੇ ਆ ਚੰਦਰਮਾ ਦਿਖਾਈ ਦੇ ਰਿਹਾ ਸਤਿਗੁਰੂ ਜੀ ਕਹਿੰਦੇ ਇਵੇਂ ਹੀ ਪਰਮੇਸ਼ਰ ਨਿਰਗੁਣ ਸਰੂਪ ਵਿੱਚ ਕਣ ਕਣ ਵਿੱਚ ਵਿਆਪਿਆ ਆ ਸਰਗੁਣ ਸਰੂਪ ਦੇ ਵਿੱਚ ਹਰੇਕ ਦੇ ਵਿੱਚ ਉਹ ਆਤਮ ਰੂਪ ਹੋ ਕਰਕੇ ਆਤਮਾ ਰੂਪ ਹੋ ਕਰਕੇ ਉਹ ਆਤਮਾ ਵੀ ਕਹੋ ਕਬੀਰੇ ਰਾਮ ਕੀ ਅੰਸ਼ ਹਰੇਕ ਦੇ ਵਿੱਚ ਹਰੇਕ ਮਨੁੱਖ ਦੇ ਵਿੱਚ ਹਰੇਕ ਜੀਵ ਜੰਤ ਦੇ ਵਿੱਚ ਉਹ ਹਾਜ਼ਰ ਨਾਜ਼ਰ ਬੈਠਾ ਹੈ ਪਰ ਦਿਖਾਈ ਕਿਵੇਂ ਦੇਵੇ
1: ਪ੍ਰਗਟ ਥੀਆ ਆਪ
0: ਪਰ ਉਹਨਾਂ ਦੇ ਹਿਰਦੇ ਦੇ ਵਿੱਚੋਂ ਸਾਕਸ਼ਾਤ ਪ੍ਰਗਟ ਹੋ ਗਿਆ ਜਿਨ੍ਹਾਂ ਨੇ ਉਸ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੰਦਗੀ ਕੀਤੀ ਸਿਮਰਨ ਕੀਤਾ ਪਰ ਇਹ ਕਿਵੇਂ ਹੋਇਆ
1: ਨਾਨਕ ਮਸਤਕ ਲਿਖਿਆ
0: ਜਿਨ੍ਹਾਂ ਦੇ ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਧਿਆਇਆ ਇਹਨਾਂ ਜਨਤਾ ਕੇ ਵਸ ਕਿਛ ਨਾਹੀ ਤੁਧ ਵੇਖੀ ਜਗਤੇ ਪਾਇਆ ਸਤਿਗੁਰੂ ਜੀ ਕਹਿੰਦੇ ਜੇ ਯਾਦ ਕਰ ਰਿਹਾ ਬੰਦਗੀ ਕਰ ਰਿਹਾ ਉਸ ਨੂੰ ਹਾਜ਼ਰ ਨਾਜ਼ਰ ਵੇਖ ਰਿਹਾ ਇਹ ਉਸਨੇ ਲੇਖ ਪਾਏ ਨੇ ਆਪਣੀ ਕਰਨੀ ਤੇ ਹੰਕਾਰ ਨਾ ਕਰੀ
1: ਮਹੱਲਾ ਪੰਜਵਾ
0: ਧੰਨ ਸ਼੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ
1: ਮੁਖ ਸੁਹਾਵੇ ਨਾਮ ਚਾਉ
0: ਦਾ ਅਖਰੀ ਅਰਥ ਉਚਾਰਨਾ ਸਤਿਗੁਰੂ ਜੀ ਕਹਿੰਦੇ ਫਰਮਾਉਂਦੇ ਹਨ ਉਹ ਮੁਖ ਸ਼ੋਭਨੀਕ ਹਨ ਜੋ ਪਰਮੇਸ਼ਰ ਦਾ ਨਾਮ ਉਚਾਰਦੇ ਹਨ ਤੇ ਇੱਕ ਮਿੰਟ ਦੋ ਮਿੰਟ ਜਾਂ ਕਿੰਨੇ ਘੰਟੇ ਉਚਾਰਦੇ ਹਨ ਫੇਰ ਇਹ ਮੁਖ ਸੋਭਨੀਕ ਹੁੰਦੇ ਹਨ
1: ਪਾਠ ਬਹਿਰ ਗੁਣ ਗਾਏ
0: ਜਿਹੜੇ ਮਨੁੱਖ ਜਿਨ੍ਹਾਂ ਦੇ ਮੁਖ ਅੱਠੇ ਪੈਰ ਉਸ ਰੱਬ ਦੀ ਯਾਦ ਵਿੱਚ ਜੁੜਦੇ ਹਨ
1: ਨਾਨਕ ਦਰਗਹ ਮੰਨੀਐ
0: ਜਿਹੜੇ ਅੱਠੇ ਪੈਰ ਉਸ ਨੂੰ ਯਾਦ ਕਰਦੇ ਹਨ ਸਤਿਗੁਰੂ ਜੀ ਕਹਿੰਦੇ ਦਰਗਾਹ ਦੇ ਵਿੱਚ ਉਹ ਮਨੀਕ ਹੁੰਦੇ ਹਨ ਮੰਨੇ ਜਾਂਦੇ ਹਨ ਉਹਨਾਂ ਨੂੰ ਸਤਿਕਾਰ ਮਿਲਦਾ ਹੈ ਦਰਗਾਹ ਜਿੱਥੇ ਵੱਡੇ ਵੱਡੇ ਬਲੀਆਂ ਨੂੰ ਜਿਨ੍ਹਾਂ ਨੇ ਰੱਬ ਨੂੰ ਭੁਲਾ ਛੱਡਿਆ ਥਾਂ ਨਹੀਂ ਮਿਲਦਾ ਇੱਕ ਮਾਤੜ ਜਿਹਾ ਆਮ ਮਨੁੱਖ ਵੀ ਜੇ ਉਸ ਰੱਬ ਨੂੰ ਯਾਦ ਕਰਕੇ ਜਦੋਂ ਉਸ ਦੀ ਰੂਹ ਦਰਗਾਹੇ ਜਾਂਦੀ ਹੈ, ਉੱਥੇ ਫਿਰ ਉਹਨਾਂ ਇਸ ਧਰਤੀ ਤੇ ਨਿਮਾਣਿਆ ਨਥਾਣੇ ਜਿਨ੍ਹਾਂ ਨੂੰ ਕਹਿੰਦੇ ਆ ਰੱਬ ਦੀ ਦਰਗਾਹ ਦੇ ਵਿੱਚ ਆਓ ਬੈਠ ਆਦਰ ਸੁਭ ਦੇਊ ਰੇ ਰੇ ਦਰਗਹਿ ਕਹੇ ਨਾ ਕੋਉ ਵਾਲੀ ਬਖਸ਼ਿਸ਼ ਮਿਲਦੀ ਹੈ। ਸਤਿਗੁਰੂ ਜੀ ਪੌੜੀ ਵਿੱਚ ਬਖਸ਼ਿਸ਼

0: ਮਨ ਰੱਤਾ ਕੁਟੰਬ ਸਿਓ।
1: ਸਤਿਗੁਰੂ ਜੀ ਕਹਿੰਦੇ ਕੀਤਾ ਕੀ ਜਾਵੇ, ਇਹਨਾਂ ਜੀਵਾਂ ਦਾ ਮਨ ਰੱਬ ਵਿੱਚ ਤੇ ਰੱਤਿਆ ਨਹੀਂ ਪਰ ਕੁਟੰਬ। ਫਿਰ ਗੱਲ ਉੱਥੇ ਆ ਗਈ, ਪਰਿਵਾਰ ਦੇ ਮੋਹ ਦੇ ਵਿੱਚ ਜ਼ਰੂਰ ਰੰਗਿਆ ਹੈ।
0: ਨਿਤ ਗਰਭ ਫਿਰਾਮੇ,
1: ਹੰਕਾਰ ਦੇ ਵਿੱਚ ਫਿਰਦਾ ਹੈ, ਮੇਰੇ ਇੰਨੇ ਪੁੱਤ, ਮੇਰੀਆਂ ਇੰਨੀਆਂ ਧੀਆਂ, ਐਡਾ ਵੱਡਾ ਕੁਟੰਬ, ਮੇਰੇ ਕੋਲ ਤੇ ਇੰਨੀਆਂ ਬਾਹਾਂ ਬਣ ਜਾਂਦੀਆਂ ਹਨ।
0: ਫਿਰੇ ਗੁਮਾਨੀ ਜਗ ਮਹਿ,
1: ਹੰਕਾਰ ਲੈ ਕਰਕੇ ਮਨੁੱਖ ਸੰਸਾਰ ਵਿੱਚ ਫਿਰਦਾ ਕਿ ਮੇਰੇ ਕੋਲ ਇੰਨਾ ਵੱਡਾ ਪਰਿਵਾਰ। ਪਰ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, 1 ਲੱਖ ਪੂਤ, 1.25 ਲੱਖ ਨਾਤੀ ਤੇ ਹਰਾਵਣ ਘਰ, ਦੀਆ ਨਾ ਬਾਤੀ। ਲੱਖਾਂ ਜੀ ਪਰਿਵਾਰ ਦੇ ਹੋਣ ਦੇ ਬਾਵਜੂਦ ਵੀ ਕੋਈ

0: ਆਖਰੀ ਸਾਹ ਨਿਕਲਣਾ ਰੂਹ ਨੇ ਚੱਲਣਾ ਜਿਸ ਮਾਇਆ ਦੇ ਕੁਟੰਬ ਦੇ ਹੰਕਾਰ ਵਿੱਚ ਆਫਰਿਆ ਫਿਰਦਾ ਨਾਲ ਨਹੀਂ ਜਾਣਾ
1: ਬਿਨ ਜਾਏ ਬਿਲਮ
0: ਬਿਲਮ ਨਹੀਂ ਲੱਗਣੀ ਕੋਈ ਦੇਰੀ ਨਹੀਂ ਲੱਗਣੀ

0: ਗੁਰੂ ਜੀ ਕਹਿੰਦੇ ਇੱਕ ਉਹ ਮਨੁੱਖ ਪਰਮੇਸ਼ਰ ਦੇ ਹੁਕਮ ਵਿੱਚ ਉਹਦੇ ਭੈ ਵਿੱਚ ਇਸ ਸੰਸਾਰ ਵਿੱਚ ਚੱਲਦੇ ਨੇ
1: ਹਰ ਜੀ ਹੁਕਮ
0: ਪਰਮੇਸ਼ਰ ਦੇ ਹੁਕਮ ਨੂੰ ਗੁਰੂ ਦੇ ਹੁਕਮ ਨੂੰ ਸਿਰ ਮੱਥੇ ਮੰਨਦੇ ਹਨ
1: ਕਰਮ ਖੁੱਲਾ ਗੁਰ ਪਾਇਆ
0: ਜਿਨ੍ਹਾਂ ਦੇ ਮੱਥੇ ਦੇ ਭਾਗ ਖੁੱਲ ਗਏ ਗੁਰੂ ਪਰਮੇਸ਼ਰ ਤਰੁੱਠ ਪਿਆ ਉਹਨਾਂ ਨੂੰ ਗੁਰੂ ਮਿਲ ਗਿਆ
1: ਹਰ ਮਿਲਿਆ ਸਵਾਮੀ
0: ਜਿਨ੍ਹਾਂ ਨੂੰ ਗੁਰੂ ਮਿਲਿਆ ਗੁਰੂ ਵਾਲੇ ਬਣ ਗਏ ਗੁਰੂ ਦੇ ਦੱਸੇ ਉਪਦੇਸ਼ ਤੇ ਚੱਲੇ ਹਰ ਮਿਲਿਆ ਉਹਨਾਂ ਨੂੰ ਇਸ ਸਮੁੱਚੀ ਸ੍ਰਿਸ਼ਟੀ ਦਾ ਕਾਇਨਾਤ ਦਾ ਖਸਮ ਮਾਲਕ ਸਵਾਮੀ ਹਰੀ ਪਰਮੇਸ਼ਰ ਮਿਲ ਗਿਆ
1: ਜੋ ਜਨ ਹਰ ਕਾ ਸੇਵਕ
0: ਉਸ ਪਰਮੇਸ਼ਰ ਦਾ ਸੇਵਕ ਬਣ ਗਿਆ ਉਸ ਦਾ ਚਾਕਰ ਬਣ ਗਿਆ
1: ਹਰ ਦਿਸ ਕੀ ਕਾਣ
0: ਉਸ ਨੂੰ ਫਿਰ ਕਿਸੇ ਦੀ ਕੋਈ ਕਾਣ ਨਹੀਂ ਕਿਉਂਕਿ ਉਸ ਨੂੰ ਪਤਾ ਜਿੰਨੇ ਸਾਹ ਉਹਨੇ ਦਿੱਤੇ ਉਹਨੇ ਲੈਣੇ ਜੋ ਦੇਣਾ ਉਹਨੇ ਦੇਣਾ ਫਿਰ ਹੰਕਾਰ ਕਾਸ ਦਾ ਗੁਰੂ ਕਿਰਪਾ ਕਰੇ ਗੁਰੂ ਵਾਲੇ ਬਣੀਏ ਅੰਮ੍ਰਿਤ ਛਕੀਏ ਸਿੰਘ ਸਜੀਏ ਦੇਹ ਧਾਰੀ ਬਾਬਿਆਂ ਦੇ ਚੁੰਗਲ ਵਿੱਚੋਂ ਨਿਕਲੀਏ ਮਨੁੱਖਾਂ ਦੀ ਚਾਕਰੀ ਵਿੱਚੋਂ ਨਿਕਲੀਏ ਜਿਹੜੇ ਗੁਰੂ ਨੂੰ ਮੱਥਾ ਟੇਕਦੇ ਹਾਂ ਉਸ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਕਰੀਏ ਸਾਡਾ ਲੋਕ ਸਾਡਾ ਪ੍ਰਲੋਕ ਸਫਲਾ ਹੋ ਜਾਵੇ ਵਿਚਾਰਾਂ ਕਰਦਿਆਂ ਕਈ ਵਾਰਾਂ ਮਨੁੱਖ ਭਾਵਕ ਹੋ ਕੇ ਕੁਝ ਗੱਲਾਂ ਅਜਿਹੀਆਂ ਜੋ ਕਿਸੇ ਨੂੰ ਨਹੀਂ ਚੰਗੀਆਂ ਲੱਗਦੀਆਂ ਭੁੱਲਾਂ ਮੇਰੀਆਂ ਮੇਰੀ ਝੋਲੀ ਵਿੱਚ ਪਾ ਦੇਣੀਆਂ ਉਪਦੇਸ਼ ਗੁਰੂ ਦਾ ਗ੍ਰਹਿਣ ਕਰ ਲੈਣਾ ਤੁਹਾਡਾ ਭਲਾ ਹੋਵੇਗਾ ਲੱਖਾਂ ਲੱਖਾਂ ਲੱਖਾਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਦੀ ਸੰਗਤ ਸਤਿਗੁਰੂ ਬਖਸ਼ਣ ਯੋਗ ਹੈ ਆਓ ਆਖਰੀ ਪੰਕਤੀਆਂ ਪੜ੍ਹ ਕੇ

ਇਹ ਗੱਲ ਹੈ ਸਾਰੀ ਅੰਦਰ ਦੀ, ਨਾ ਮਸਜਿਦ ਦੀ ਨਾ ਮੰਦਰ ਦੀ। ਜਿਹੜੇ ਭੁੱਲ ਜਾਂਦੇ ਨੇ ਸਤਿਗੁਰੂ ਨੂੰ, ਉਹ ਡੁੱਬ ਜਾਂਦੇ, ਕਦੇ ਤਰਦੇ ਨਹੀਂ। ਕੀ ਕਹਿੰਦੇ ਨੇ? ਇਹ ਗੱਲ ਹੈ ਸਾਰੀ ਅੰਦਰ ਦੀ।

0: ਗੈਲਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-283-4067।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue, North East, Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ।

ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-529-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ ਨਾਰਥ ਈਸਟ, ਕੈਲਗਰੀ।

0: प्रोग्राम दा ए हिस्सा तुहाडे तक परमजीत पलाहा डेजर्डिन इंश्योरेंस एजेंट दे सहयोग नाल पहुंचाया जा रहा है।
1: इना तो किसे तरह दी इंश्योरेंस जिवें लाइफ, डिसेबिलिटी, ऑटो, होम, मोटरबाइक, बोट अते होर बिजनेस इंश्योरेंस बारे जानकारी लैण लई तुसी परमजीत पलाहा जी नूं 403-554-4444
0: यानी 403-554-4444 ते संपर्क कर सकदे हो। परमजीत पलाहा जी दे ऑफिस दा पता है यूनिट नंबर 210-3332 ਫੀਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। कैसडी हे इंजरी ला दा पता है यूनिट नंबर 1507 14 एवेन्यू साउथ वेस्ट कैलगरी।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

समाए पार ब्रह्म गुण रहे समाए पार ब्रह्म गुण रहे सम

ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ।

ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

सब तेरा। कहो नानक सब तेरी वड़ियाई, कोई ना।

0: ਦਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਕੀ ਮਹੱਲੇ ਪਹਿਲੇ ਕਿਲੇ ਕੇ ਢੂੰਡੇ ਸਾਜੈ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੀ ਸੌ ਚੰਦਾ ਉਗੈ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਦਿਲ ਬੁਆੜ ਜਿਉਂ ਸੁਨੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ ਫਲੀਏ ਫਲੀਏ ਬੱਪੜੇ ਪੀ ਤਨ ਵਿੱਚ ਸੁਆਹ ਪੌੜੀ ਆਪੀ ਨੇ ਆਪ ਸਜਿਓ ਆਪੀ ਨੇ ਰਚਿਓ ਨਾ ਦੁਈ ਕੁਦਰ ਸਜੀਏ।

0: ਸੈ ਦੇ ਲੈ ਸਹਿ ਜਿੰਦ ਕਵਾ ਕਰ ਆਸਣ ਡਿਠੋ ਚਾਓ ਡਿਠੋ ਚਾਓ ਡਿਠੋ ਚਾਓ
1: ਆਪ ਸਾਜਿਓ ਆਪ ਹੀ ਨੇ ਰਚਿਓ ਨਾਉ ਦੋਈ ਪਿਤਰ ਸਾਜਿਐ ਕਰ ਆਸਨ ਡਿਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਉ ਤੂੰ ਜਾਣੋ ਲਖ ਸੇਵੇ ਲੈ ਸੇ ਜਿੰਦ ਕਵਾਉ ਕਰ ਆਸਨ ਡਿਠੋ ਚਾਉ ਕਰ ਆਸਨ ਡਿਠੋ ਚਾਉ
0: ਹਰ

ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੋਂ ਦਾਖੇ ਲੱਖ ਕਰੋੜ ਸੱਚੇ ਸਭ ਥਾਨ ਸੱਚੇ ਸਭ ਜੋੜ।

0: ਸੁਖਤ ਨਿਕਟ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਉ, ਵੱਡੀ ਵਡਿਆਈ ਜਾ ਸੱਚ ਨਿਉ, ਵੱਡੀ ਵਡਿਆਈ ਜਾ ਨਿਹਚਲ ਥਾਉ, ਵੱਡੀ ਵਡਿਆਈ ਜਾਣਿਆ ਲਾਉ। ਵੱਡੀ ਵਡਿਆਈ ਬੂਝੇ ਸਭ ਭਾਉ, ਵੱਡੀ ਵਡਿਆਈ ਜਾ ਪੁੱਛਣਾ ਦਾਤ, ਵੱਡੀ ਵਡਿਆਈ ਜਾ ਆਪੇ ਆ। ਨਾਨਕ ਕਾਰਨਾ ਕਥਨੀ ਜਾਏ, ਕੀਤਾ ਕਰਣਾ ਸਰਬ ਰਜ਼ਾਏ ਮਹੱਲਾ ਦੂਜਾ।
0: ਇਹੋ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਪਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਇਹ ਪਿਆ ਨਾ ਜਾਪਈ ਜੇ ਕਿਸੇ ਆਣੇ ਰਾਸ, ਨਾਨਕ ਗੁਰਮੁਖ ਜਾਣੀਐ
1: ਜਾ ਕੋ ਆਪ ਕਰੇ ਪ੍ਰਗਾਸ। ਪੌੜੀ ਨਾਨਕ ਜੀ ਉਪਾਇ ਕੈ ਲਿਖਣਾ ਮੈਂ, ਧਰਮ ਬਹਾਲਿਓ ਤੇ ਸੱਚੇ ਸੱਚ ਨਿਬੜੈ, ਚੁਣ ਵੱਖ ਕੰਡੇ ਜਜਮਾਲੈ, ਥਾਉ ਨ ਪਾਇਨ ਕੂੜਿਆ ਮੋਹ ਕਾਲੈ, ਦੋ ਜਿਕ ਚੱਲ ਤੇਰੇ ਨਰ ਤੇ ਸਜਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਲਿਖਣਾ ਮੈਂ ਧਰਮ ਬਹਾਲਿਆ, ਧਰਮ ਬਹਾਲਿਆ, ਧਰਮ ਬਹਾਲਿਆ।
2: ਪੌੜੀ ਨਾਨਕ ਜੀ ਪਾਏ ਕਹਿ ਲਿਖਣਾ ਮੈਂ ਧਰਮ ਬਹਾਲਾ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖਰੇ ਜਜਮਾ ਲਿਆ, ਥਾਉ ਨਾ ਪਾਇਣ ਕੂੜਿਆ ਮੋਹ ਕਾਲਿਆ, ਦੋ ਜਿਕ ਚੱਲਿਆ ਤੇਰਾ ਨਰ ਤੇ ਸਜਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਲਿਖਣਾ ਮੈਂ ਧਰਮ ਬਹਾਲਿਆ, ਲਿਖਣਾ

ਮਹੱਲਾ ਪਹਿਲਾ ਵਿਸਮਾਦ ਮਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਫਿਰੇ ਜਾਂ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਰਫ

0: ਹਰ ਸਮਾਦ ਨਾਨਕ ਬੁਜਨ ਪੂਰੇ ਭਾਗ ਮਹਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣਿਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਰਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾਕ ਨਾਨਕ ਹੁਕਮੇ ਅੰਦਰ ਵੇਖੇ ਵਰਤੈ ਤਾਕੋ ਤਾਕ ਪੌੜੀ ਆਪਣੇ ਭੋਗ ਭੋਗ ਕੈ ਹੋਏ ਭਸਮੜ ਪਾਵਰ ਸਿਧਾਇਆ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨ ਕਿਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ ਥੋ ਨਾ ਹੋਵੇ ਪੌਦੇ।

0: ਲੋਕ ਮਹੱਲਾ ਪਹਿਲਾ ਭੈ ਵਿੱਚ ਪਣਵ ਹੈ ਸਦਵਾਓ ਭੈ ਵਿੱਚ ਚੱਲੇ ਲੱਗ ਦਰੀਆਓ ਭੈ ਵਿੱਚ ਅਗਨ ਕੱਢੇ ਵੇਗਾਰ ਭੈ ਵਿੱਚ ਧਰਤੀ ਦੱਬੀ ਪਾਰ ਭੈ ਵਿੱਚ ਇੰਦ ਫਿਰੈ ਸਿਰ ਪਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਆਂਕ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆਡਾਣੇ ਆਕਾਸ਼ ਭੈ ਵਿੱਚ ਜੋਤ ਮਹਾਂਬਲ ਸੂਰ ਭੈ ਵਿੱਚ ਆਵੇ ਜਾਵੇ ਪੂਰ ਸਗਲਿਆਂ ਭੋ ਲਿਖਿਆ ਸਿਰਲੇ ਨਾਨਕ ਨਿਰਭਉ ਨਿਰੰਕਾਰ ਸਚ ਏਕ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੇਤੇ ਬੇਦ ਵਿਚਾਰ ਕਿਤੇ ਨੱਚੇ ਮੰਗਤੇ ਗਿੜ ਮੁੜ ਪੂਰੇ ਤਾਲ ਬਾਜਾਰੀ ਬਾਜ਼ਾਰ ਮੈਂ ਆਇਕੜੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ ਲਕਟਕਿਆਂ ਕੇ ਮੁੰਦੜੇ ਲਕਟਕਿਆਂ ਕੇ ਹਾਰ ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ ਗਿਆਨ ਨਾ ਗੱਲੀ ਢੂੰਡੀਏ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੈਂਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੋ ਬੁੱਧ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਉੜਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚ ਹੋ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸੱਚ ਬੁਝਾਇਆ ਸੱਚ ਬੁਝਾਇਆ
2: ਪੌੜੀ ਨਦਰ ਕਹੀ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

0: ਕੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਰੁਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਭ ਜੰਜਾਰ ਨਾਨਕ ਮੁਸੈ ਗਿਆਨ ਦੇ ਹੁਣੀ
1: ਰੋਟੀਆਂ ਕਾਰਨ ਪੂਰੇ ਤਾਲ ਆਪ ਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲਵਾ ਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਅਨ ਗਾਹ ਪੰਖੀ ਪਾਉਂਦੀਆਂ ਲੈਣ ਨਾ ਸਾਹ ਸੂਏ ਚੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਪੈ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸ ਹੈ ਚੱਲ ਹੈ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਉ ਤਿਨਾ ਮਨ ਪਾਉ ਪੌੜੀ ਨਾ ਉਤਰਾ ਨਿਰੰਕਾਰ ਹੈ ਨਾ ਲੈ ਨਰਕ ਨਾ ਜਾਈਏ ਜਿਉ ਪਿੰਡ ਸਭ ਦਿਸਦਾ ਦੇਖਾ ਜੈ ਆਖ ਗਵਾਈਏ ਜੇ ਲੋੜ ਚੰਗਾ ਆਪਣਾ ਕਰ ਪੁੰਨ ਹੋ ਨੀਚ ਸਦਾਈਏ ਜੇ ਜਰਵਾਣਾ ਪਰ ਹਰੈ।

ਜਿਉ ਪਿੰਡ ਸਭ ਇਸਦਾ ਦੇ ਖਾਜੇ ਅਗਵਾਈਏ ਜੇ ਲੋੜੇ ਸੰਗਾ ਆਪਣਾ ਤਾਂ ਤੁਹਾਨੂੰ ਨਹੀਂ ਸਦਾਈਏ ਜੇ ਜੜਵਾਣਾ ਪਰ ਹਰੇ ਜਨ ਬੇਸਕਰੇ ਦੀ ਆਈ ਕੋ ਰਹਿਣਾ ਭਰੀਏ ਪਾਈਏ ਕੋ ਰਹਿਣਾ ਭਰੀਏ ਪਾਈਏ।

ਲੋਕ ਮਹੱਲਾ ਪਹਿਲਾ ਮੁਸਲਮਾਨਾਂ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸਹਿਜੇ ਪਵੇ ਵਿੱਚ ਬੰਦੀ ਵੇਖਣ ਕੋਦੇ ਦਾਰ ਹਿੰਦੂ ਸਲਾਹੀ ਸਲਾਹਣ ਦਰਸ਼ਨ ਰੂਪ ਅਪਾਰ ਤੀਰਥ ਨਾਵੇ ਚਾ ਪੂਜਾ ਗਰਵਾਸ ਵੇਕਾਰ ਜੋਗੀ ਸੁਨ ਧਿਆਵਣ ਜੇਤੇ ਅਲਖ ਨਾਮ ਕਰਤਾ ਸੂਖਮ ਮੂਰਤ ਨਾਮ ਨਿਰੰਜ

0: ਨਾਮ ਆਧਾਰ ਸਦਾ ਅਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ ਮਹਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਭੇੜੇ ਪਈ ਕੁਮਿਆਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਚੜ ਚੜ ਪਵੇ ਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰ ਤਾਰ ਪੌੜੀ ਵੀ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲਿਆ ਸਦਾ।

ਰਹਿ ਪਾਇਓ ਬਿਨ ਸਤਿਗੁਰ ਕਿਤੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਾ ਪ੍ਰਗਟ ਅੰਗ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸੋਚ ਲਾਇਆ।

ਹਰ ਕੰਮੇ ਸਲੋ ਮਹਲਾ ਪਹਿਲਾ ਹੋ ਵਿੱਚ ਆਇਆ ਹੋ ਵਿੱਚ ਗਿਆ ਹੋ ਵਿੱਚ ਜੰਮਿਆ ਹੋ ਵਿੱਚ ਮੂਆ ਹੋ ਵਿੱਚ ਦਿੱਤਾ ਹੋ ਵਿੱਚ ਲਿਆ ਹੋ ਵਿੱਚ ਕਰਿਆ ਹੋ ਵਿੱਚ

0: ਸੀ ਖੋਵੈ ਹੋਂ ਵਿੱਚ ਮੂਰਖੋਂ ਵਿਸਿਆਣਾ ਮੋਖ ਮੁਗਤ ਕੀ ਸਾਰ ਨਾ ਜਾਣਾ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹੋਂ ਮੈਂ ਕਰ ਕਰ ਜੰਤੂ ਪਾਇਆ ਹੋਂ ਮੈਂ ਬੁਝੇ ਤਾਂ ਦਰ ਸੁਝੇ ਗਿਆਨ ਵੀ ਹੋਣ ਕਤ ਕਤ ਲੁਝੇ ਨਾਨਕ ਹੁਕਮੇ ਲਿਖੀ ਹੈ ਲੇਖ
1: ਦੀਰਘ ਰੋਗ ਹੈ ਦਾਰੂ ਪੀ ਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਏ ਪੌੜੀ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤੇ ਆਇਆ ਉਨੀ ਮੰਦੇ ਪਹਿਲਾਂ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਨੀ ਦੁਨੀਆਂ ਤੋੜੇ ਬੰਦਨਾ।

ਸੰਤੋਖ ਹੀ ਜੋ ਸੱਚ ਸੱਚ ਧਿਆਇਆ ਉਹਨੇ ਮੰਦੇ ਪੈਦਾ ਰੱਖੀ ਕਰ ਸੁਪ੍ਰਿਤ ਧਰਮ ਕਮਾਇਆ ਉਹਨੇ ਤੇਰੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਰ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਗੁਰ

0: ਨਾਨਕ ਜੰਤੂ ਪਾਏ ਕੈ ਸੰਭਾਲੇ ਸਭਨਾ, ਜਿਨ ਕਰਤੇ ਕਰਨਾ ਕਿਆ ਚਿੰਤਾ ਭੀ ਕਰਨੀ ਤਾ, ਸੋ ਕਰਤਾ ਚਿੰਤਾ ਕਰੇ ਜਿਨੋ ਪਾਇਆ ਜਗ, ਤੇ ਜੁਆਰੀ ਸਵਾਸ ਤਿਸ ਤਿਸ ਦੇ ਬਾਣਾ ਪੱਗ, ਨਾਨਕ ਸੱਚੇ ਨਾਮ ਕਿਆ ਟਿਕਾ ਕਿਆ ਤਰ ਮਹੱਲਾ ਪਹਿਲਾ।
1: ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ, ਲੱਖ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹਿਆ ਪਾਠ ਪੁਰਾਣ, ਜਿਨ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ ਕਰਮ ਸੱਚਾ ਨੀਸਾਨ, ਪੌੜੀ ਸੱਚਾ ਸਾਹਿਬ ਏਕ ਤੂੰ, ਜਿਨਿ ਸੱਚੋ ਸੱਚ ਵਰਤਾਇਆ, ਜਿਸ ਨੂੰ ਦਿਸ ਮਿਲੈ ਸੱਚ ਤਾਂ ਤਿਨਿ ਸੱਚ ਕਮਾਇਆ, ਸਤਿਗੁਰ ਮਿਲੈ ਸੱਚ ਪਾਇਆ, ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ।

0: ਸਦਾਇਂਦੇ ਤਿੰਨ ਮੰਗਾ ਜੇ ਤੁਝੇ ਤੇ ਆਇਂਦੇ ਤੁਝੇ ਤੇ ਆਇਂਦੇ ਤੁਝੇ ਤੇ ਆਇਂਦੇ
1: ਪੌੜੀ ਭਗਤ ਤੇ ਰਹਿਮਨ ਭਾਵ ਦੇ ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮਾ ਬਾਣੀ ਦਾ ਢੋਲਾ ਲੈਣੀ ਧਾਮ ਦੇ ਇੱਕ ਮੂਲਾ ਬੁੱਝਣਾ ਭਰਾ ਅਣਹੁੰਦਾ ਆਪ ਗਣਾਏ ਦੇ ਹਾਂ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਹਾਏ ਦੇ ਤਿੰਨ ਮੰਗਾ ਜਿੱਤ ਜਿੱਤ ਆਏ ਦੇ।

0: ਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਸੇਵ ਗਵਾਈਏ ਸੇਵ ਗਵਾਈਏ
1: ਪੌੜੀ ਦਾਨ ਮਹਿੰਦਾ ਤੇ ਲਿਖਾ ਕੇ ਮਿਲਿਆ ਤੇ ਮਸਤਕ ਲਾਈਏ ਪੂਰਾ ਛੱਡੀਏ ਹੋਏ ਇੱਕ ਮਨ ਅਲੱਗ ਤੇ ਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਦਾ ਧੂੜ ਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਮਤ ਥੋੜੀ ਸੇਵ ਗਵਾਈਏ
0: ਹਮ ਕਿਆ ਗੁਣ ਤੇਰੇ ਵਿਥਰਾ ਸੁਮਿ ਤੂੰ ਅਪਰ ਅਪਰ।

0: ਹੋਰੇ ਰੰਗ ਨਾ ਸੋਏ, ਪੈ ਵਿੱਚ ਖੁੰਭ ਚੜਾਈ ਹੈ, ਸ਼ਰਮ ਪਾਹੋ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੇ ਸੇ ਨਾ ਕੋਈ।
1: ਲਭ ਪਾਪ ਦੋਏ ਰਾਜਾ, ਮੈਂ ਤੈ ਕੂੜ ਹੁਆ ਸਿਕਦਾਰ, ਕਾਮ ਨੇਵ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ, ਅੰਧੀ ਰਹੀਤ ਗਿਆਨ ਵਿਹੂਣੀ ਪਾਹੇ ਪਰੇ ਮੁਰਦਾਰ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸ਼ਿੰਗਾਰ, ਉੱਚੇ ਕੁਕੇ ਵਾਦਾ ਗਾਵੇ ਜੋਦਾ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੇ ਪਿਆਰ, ਧਰਮੀ ਧਰਮ ਕਰੇ ਗਾਵਾ ਵਹਿ ਮੰਗੇ ਮੁਖ ਦੁਆਰ, ਜਤੀ ਸਦਾ ਵਹਿ ਜੁਗਤ ਨਾ ਜਾਣੇ ਛੱਡ ਵਹਿ ਕਰਵਾਰ, ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ, ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੁਲਿਆ ਜਾਪੇ।

0: ਕਹਿ ਜਾਤ ਨਾ ਜੁਰ ਹੈ ਅੱਗੇ ਜਿਉ ਨਵੇਂ ਜਿਨ ਕੀ ਦੇਖੇ ਪਤ ਪਵੇ ਚੰਗੇ ਸੇ ਕੇ
1: ਪੌੜੀ ਤੁਰ ਕਰਮ ਜਨਾ ਕੋ ਤੁਧ ਪਾਇਆ ਤਾਂ ਤਿਨੀ ਖਸੀ ਤੇ ਆਇਆ ਇਹਨਾਂ ਜਨਤਾ ਕਹਿ ਬਸ ਕਿਛ ਨਹੀਂ ਤੁਧ ਵੇਖੀ ਜਗ ਤੁਮ ਪਾਇਆ ਇਹਨਾਂ ਨੂੰ ਤੂੰ ਮਿਲ ਲੈ ਇੱਕ ਆਪ ਹੋ ਤੁਧ ਪਵਾਇਆ ਫਿਰ ਕਿਰਪਾ ਤੇ ਜਾਣਿਆ ਸਹਿਜੇ ਸਚ ਸਮਾਇਆ ਸਚ ਸਮਾਇਆ ਸਚ ਸਮਾਇਆ।

0: ਮਾਰੀਏ ਅੱਗੇ ਮਾਰੀਏ ਅੱਗੇ ਮਾਰੀਏ
1: ਥੋੜੀ ਪੜਿਆ ਹੋਵੇ ਕਿਆ ਗਾਤਾ ਮੀਸਾ ਨਾ ਮਾਰੀਏ ਜਿਹਾ ਘਾਲ ਘਾਲਣਾ ਤੇ ਵੇਹ ਨਾ ਪਛਾਰੀਏ ਐਸੀ ਕਲਾ ਖੇਡੀਏ ਜੋ ਦਰਗੇ ਗਿਆ ਹਾਰੀਏ
0: ਪੜਿਆ
1: ਤੇ ਉਮੀਆਂ ਵਿਚਾਰ ਕੇ ਵਿਚਾਰੀਏ ਮੈਂ ਚੱਲੇ ਸੋ ਕੇ ਮਾਰੀਏ।

हाथ फिर दियो संसार, आप अपुल ना भुलो रतन।

ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤਿਜੁਗ ਜਿਨ ਧਰੂ ਪਰ ਸ੍ਰੀ ਪ੍ਰਹਿਲਾਦ ਭਗਤ ਉਦਿਰਨ ਹਸਤ ਕਮਲ ਮਾਥੇ ਪਰ ਧਰੀ ਅਲੱਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤ ਜੀ ਤਾਰੋ ਮਾਨਸ ਜਨਮ ਦੇ ਨਿਸਤਾਰੋ ਗੁਰੂ ਜਹਾਜ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਏ ਗੁਰਬਿਨ ਮੁਕਤ ਨਾ ਹੋਏ ਗੁਰੂ ਨਾਨਕ ਨਿਕਟ ਬਸੇ ਬਣਵਾਰੀ ਤਿਨ ਲੈਣਾ ਥਾਪ ਜੋਤ ਜਗਤਾਰੀ ਲੈਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿਨ ਸ੍ਰੀ ਰਾਮਦਾਸ ਸੋਡੀ ਥਿਰਥ ਪਿਓ ਹਰ ਕਾ ਨਾਮ ਅਖੇ ਨਿਧ ਅਪਿਓ ਅਪਿਓ ਹਰ ਨਾਮ ਅਖੇ ਨਿਧ ਚੋ ਜੁਗ ਗੁਰ ਸੇਵਾ ਕਰ ਫਲ ਨਹੀਂ ਬੰਦੇ ਜੋ ਚਰਨ ਸਰਨ ਸੁਖ ਪਾਵੇ ਪਰਮਾਨੰਦ ਗੁਰਮੁਖ ਕਈ ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਆਦ ਰੂਪ ਪੋਖਣ ਪਰਨੰ ਸਤਿਗੁਰ ਗੁਰ ਸੇਵ ਅਲੱਖ ਗਤ ਜਾਂ ਕੀ।

ਸੀਵੀਐ ਅਹਿਨਸ ਸਹਿਜ ਸੁਭਾਅ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਮ ਦੀ ਨੂਰ ਅਰਸੋਂ ਕੁਰਸੋਂ ਚਟੀ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸੱਜਣ ਸੱਚਾ ਪਾਤਸ਼ਾਹ।

0: ਜੀ ਜੰਤਰ ਸਭ ਤਿਸਕੇ ਕੀਏ, ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਾਖੈ, ਪੂਰਨ ਭਈ ਬਡਾਈ। ਜੀ ਜੰਤਰ ਸਭ ਤਿਸਕੇ ਕੀਏ, ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਾਖੈ, ਪੂਰਨ ਭਈ ਬਡਾਈ। ਪਾਰ ਬ੍ਰਹਮ ਪੂਰਾ ਮੇਰਾ ਨਾਲ, ਗੁਰ ਪੂਰੈ ਪੂਰੀ ਸਭ ਰਾਖੀ, ਹੋਏ ਸਰਬਦਿਆਲ। ਰਹਾਉ ਆਨ ਦਿਨ ਨਾਨਕ ਨਾਮ ਧਿਆਏ, ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਈ ਰਾਖੈ, ਜਿਉਂ ਬਾਰਿਕ ਪਿਤ ਮਾਤਾ ਆਨ ਦਿਨ ਨਾਨਕ ਨਾਮ ਧਿਆਏ, ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਈ ਰਾਖੈ, ਜਿਉਂ ਬਾਰਿਕ ਪਿਤ ਮਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਜੀ ਜੰਤਰ ਸਭ ਤਿਸਕੇ ਕੀਏ, ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਾਖੈ, ਪੂਰਨ ਭਈ ਬਡਾਈ।
1: ਆਸਾ ਮਹੱਲਾ ਚੌਥਾ। ਜਿਨ ਮਸਤਕ ਤੁਰ ਹਰ ਲਿਖਿਆ, ਤਿਨਾ ਸਤਿਗੁਰ ਮਿਲਿਆ।

ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤ ਕਰਨੀਤ ਸਦਾਏ ਤੋ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ ਵਿਟੋ ਵਾਰਿਆ ਜਿਤ ਮਿਲੇ ਖਸਮ ਸਮਲ

0: ਸੇਵਣ ਜਾਰਿਆ ਸਤਿਗੁਰੂ ਹੈ ਬੋਹਿਥਾ ਫਿਰ ਲੈ ਕਿਨੈ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਪਾਰ ਉਤਾਰਿਆ ਪਾਰ ਉਤਾਰਿਆ
1: ਤੋੜੇ ਸਤਿਗੁਰੂ ਬਿਠੋ ਵਾਲਿਆ ਜਿਤ ਮਿਲਿਆ ਕਿ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਿਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾਰਿਆ ਸਤਿਗੁਰੂ ਹੈ ਬੋਹਿਥਾ ਗੁਰਦੈ ਕਿਨੈ ਵਿਚਾਰਿਆ।

0: ಅಪ್ಪು ನಿವೇ ಅಪ್ಪು ಪರ್ಕು ನಿವೇ ನಕ್ಕು ಹರ್ತ ರಾಜು ತೊಲಿಯೇ ನಿವೇ ಸುಗೌರ ಹೋಯ್ ಅಪರಾಧಿ ದುಣ ನಿವೇ ಜೋ ಹಮಿರ ಗೀಸ್ ನವೇ ಕ್ಯಾತಿಯೇ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵੀ ਭੁਖਨ ਸਾਰੰਗ ਤ੍ਰੈ ਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਲਾਟੰਗ ਦੁਇ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਹੋ ਨਾਨਕ ਨਹਿ ਚਉ ਧਿਆਵੈ ਵਿਣ ਸਤ ਗੁਰ ਵਾਟ ਨਾ ਪਾਵੇ ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ।

ਲੋਕ ਮਹਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਟ ਗੰਢੀ ਸਤ ਵਟ ਯੁਜਨਿਉ ਜੀ ਕਾ ਹੈ ਤੋਂ ਪਾਂਡੇ ਕੱਤ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਜਲੇ ਨਾ ਡੋਏ ਤਨ ਸਮਾਨ ਸਨਾਨ ਕਾ ਜਲ ਚਲੇ ਪਾਏ ਚੌਕੜ ਮੁੱਲ ਨਾਇਆ ਵੇ ਚੌਕੇ ਪਾਇਆ ਸਿੱਖਾ ਕੰਨ ਚੜਾਈਆ।

0: ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪੈਣਾ ਮੀਆਂ, ਰਾਤ ਦਿਨ ਸਜੀ ਨਾਲ। ਤੱਗ ਕਪਾਹੋ ਕੱਤੀਏ, ਬਾਹਮਣ ਵੱਟੇ ਆਏ, ਕੋ ਬੱਕਰਾ ਰਿਨ ਖਾਇਆ, ਸਭ ਕੋ ਆਖੇ ਪਾਏ। ਹੋਏ ਪੁਰਾਣਾ ਸੁੱਟੀਏ, ਪੀ ਫਿਰ ਪਾਈਏ ਹੋਰ, ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ। ਮਹੱਲਾ ਪਹਿਲਾ।
1: ਨਾ ਮੰਨੇ ਪਤ ਉਪਜੈ, ਸਾਰਾ ਹੀ ਸੱਚ ਸੂਤ, ਦਰਗੈ ਅੰਦਰ ਪਾਈਏ, ਤੱਗ ਨਾ ਟੁੱਟ ਸਕੂਤ। ਮਹੱਲਾ ਪਹਿਲਾ।
0: ਤੱਗ ਨਾ ਇੰਦਰੀ, ਤੱਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ।

0: ਕਟ ਥਾਗੇ ਅਵਰਾ ਕਰਤਾ ਲੈ ਪਾੜ ਕਰੇ ਵੀ ਆਹੋ ਕੜਕਾ ਗਲ ਦਸਹਿਰਾ ਸੁਣ ਵੇਖੋ ਲੋਕਾਂ ਇਹੋ ਵਿਡਾਣ ਮਨ ਅੰਧਾ ਨਾਉ ਸੁਜਾਨ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੋ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮੈਲ ਪਾਏ ਸੀ ਖਸਮੇ ਪਾਵੇ ਸੋ ਕਰੇ ਮਨੋ ਚੰਦਿਆ ਸੋ ਫਲ ਤਾਂ ਦਰ ਗਏ ਪੈਦਾ ਜੈਸੀ ਪੈਦਾ ਜੈਸੀ ਪੈਦਾ ਜਾਏ
1: ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਏ ਪਰਿਵਾਰ ਦਾ ਕਸਮੇ ਕਾ ਮਹਿਲ ਪਾਏ ਸੀ ਕਸਮੇ ਭਾਵੇਂ ਸੋ ਕਰੇ ਮਨੋਹਰ ਚੰਗਿਆ ਸੋ ਫਲ ਪਾਏ ਸੀ ਤਾਂ ਦਰਗਹਿ ਪੈਂਦਾ ਜਾਏ ਸੀ ਤਾਂ ਦਰਗਹਿ ਪੈਂਦਾ ਜਾਏ ਸੀ।

ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਕਰ ਬ੍ਰਾਹਮਣ ਪੂਰੇ ਨਾ ਦੁਨਾ ਵਿਆਵੇ ਓਈ ਸਾਗ। ਕੂੜੀ ਰਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ। ਨਾਨਕ ਕੂੜ ਰਹਿਆ ਭਰਪੂਰ, ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਨੀਲ ਬਸਤ ਪੈਰ ਹੋਵੇ ਪ੍ਰਵਾਨ, ਮਲੇਸ਼ ਤਾਨ ਲੈ ਪੂਜੈ ਪੁਰਾਣ। ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ। ਦੇਖੇ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ। ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਸਾਡਾ ਪਿੱਟੈ, ਤਨ ਪਿੱਟੈ ਫੇੜ ਕਰੇਨ, ਮਨ ਜੂਠੇ ਚੂਲੀ ਭਰੇਨ। ਕਹੋ ਨਾਨਕ ਸੱਚ ਧਿਆਈ ਹੈ, ਸੁੱਚ ਹੋਵੇ ਤਾਂ ਸੱਚ ਪਾਈਏ, ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ, ਹੇਠ ਚਲਾਇਂਦਾ ਆਪੇ ਦੇ ਵਡਿਆਈਆਂ।

0: ਦਰ ਮੰਗਣ ਭਿੱਖ ਨਾ ਪੈਂਦਾ, ਭਿੱਖ ਨਾ ਪੈਂਦਾ, ਭਿੱਖ ਨਾ ਪੈਂਦਾ।
1: ਥੋੜੀ ਚਿੱਤਾ ਅਰ ਸਭ ਤੋਂ ਵੇਖ ਨਦਰੀ ਹੇਠ ਚਲਾਏਦਾ, ਆਪੇ ਦੇ ਵੜਿਆਈਆਂ ਆਪੇ ਹੀ ਕਰਮ ਚਲਾਏਦਾ। ਦੋ ਵੱਡਾ ਵੱਡ ਮੇਜਨੀ ਸਿਰੇ ਸਿਰੇ ਧਰਦਿਆ ਲਾਏਦਾ, ਨਦਰ ਭਤੀਜੇ ਕਿਵੇਂ ਸੁੱਤਾ ਨਾ ਘਾ ਕਰਾਏਦਾ। ਦਰ ਮੰਗਣ ਭਿੱਖ ਨਾ ਪੈਂਦਾ, ਦਰ ਮੰਗਣ

0: ਗੁਰ ਰਹਿਆ ਪਰ ਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ
1: ਬੋਲੋ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ

ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਇਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ

ਸਿੱਖਿਆ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ ਤਖਤ ਬਹਿ ਤਖਤ ਕੀ ਲਾਇਕ ਪੰਚ ਸਮਾਏ ਗੁਰਮਤ ਪਾਏ ਕ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨਿਹਚਲ ਚੌਰ ਛਤ ਪੰਜ ਪਿਆਲੇ ਪੰਜ ਪੀਰ

0: ਪਰ ਤਾਣ ਸਤਾਣੇ ਤਾਣ ਸਤਾਣੇ।
1: ਸਲੋਕ ਮਹੱਲਾ ਪਹਿਲਾ। ਜੇ ਮੁਹਾ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਬਸ ਸਿਆਣੀ ਹੈ ਪਿਤਰੀ ਤੁਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਤੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਕੱਟੇ ਕਾਲੇ ਦੇ ਵਾਲਾ ਪਹਿਲਾ।
0: ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੁਚੇ ਏਨਾ ਆਖੀਐ ਬਹਿਨ ਜੇ ਪਿੰਡਾ ਤੋਏ ਸੁਚੇ ਸੇ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ।

0: ਕਰਮਨ ਪਾਵਦੇ ਹਰ ਪੁੱਜਣ ਨਾਹੀ ਹਾਰਿਆ ਕਰ ਫੁਰਮਾਇਸ ਆਇਆ ਵੇਖ ਮਹਲਤ ਮਰਨ ਵਿਸਾਰਿਆ ਚਰਿਆਈ ਜੋਬਨ ਹਾਰਿਆ ਜੋਬਨ ਹਾਰਿਆ ਜੋਬਨ ਹਾਰਿਆ
1: ਪੌੜੀ ਤੁਰੇ ਪਲਾਣੇ ਪੌਣ ਵੇਖਾ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲੈ ਬੈਠੇ ਕਿਰਪਾ ਸਾਰਿਆ ਚੀਤ ਕਰ ਮਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ ਕਰ ਫੁਰਮਾਇਸ ਆਇਆ ਵੇਖ ਮਹਲਤ ਮਰਨ ਵਿਸਾਰਿਆ ਜਰ ਆਈ ਜੋਬਨ ਹਾਰਿਆ ਜਰ ਆਈ ਜੋਬਨ ਹਾਰਿਆ

0: ਸੂਤਕ ਕਿਉਂ ਕਰ ਰੱਖੀਐ, ਸੂਤਕ ਪਵੈ ਰਸੋਏ। ਨਾਨਕ ਸੂਤ ਕੇਵ ਨਾ ਉਤਰੈ, ਗਿਆਨ ਉਤਾਰੈ ਤੋਏ ਮਹਲਾ ਪਹਿਲਾ। ਮਨ ਕਾ ਸੂਤਕ ਲੋਭ ਹੈ, ਜਿਹਾ ਸੂਤਕ ਕੂੜ। ਅੱਖੀ ਸੂਤਕ ਵੇਖਣਾ ਪਰਤਰੈ ਪਰ ਤਨ ਰੂਪ, ਕੰਨੀ ਸੂਤਕ ਕੰਨ ਪਹਿਲਾ ਇਤਬਾਰੀ ਖਾਏ। ਨਾਨਕ ਹੰਸਾ ਆਦਮੀ ਬਦੇ, ਜਮ ਪੁਰ ਜਾਏ ਮਹਲਾ ਪਹਿਲਾ।
1: ਸਭੋ ਸੂਤਕ ਭਰਮ ਹੈ, ਦੂਜੇ ਲੱਗੇ ਜਾਏ। ਜੰਮਣ ਮਰਨਾ ਹੁਕਮ ਹੈ, ਪਾਣੇ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿਜਕ ਸੰਭਾਹੇ। ਨਾਨਕ ਜਿਨੇ ਗੁਰਮੁਖ ਬੂਝਿਆ, ਤੇਨਾ ਸੂਤਕ ਨਾ ਹੈ। ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ, ਸ਼ਮੇਲਤ ਨਦਰੀਆਈਆਂ। ਜਾ ਤਿਸ ਪਾਣਾ ਤਾਂ ਮਨ ਵਸਾਈਆਂ, ਕਰੋ ਕੁਮਸਤ ਹੱਥ ਧਰ। ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸ਼ਹਿ ਤੁੱਠੈ ਨੌ ਨਿਦ ਪਾਈਆਂ, ਨੌ ਨਿਦ ਪਾਈਆਂ, ਨੌ ਨਿਦ ਪਾਈਆਂ।
2: ਪੌੜੀ ਸਤਿਗੁਰ ਵੱਡਾ ਕਰ ਸਲਾਹੀਆਂ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਮੇਂ ਲੈ ਤਾਂ ਨੁਦਰੀ ਆਈਆਂ। ਜਾ ਤੁਸ ਭਾਣਾ ਦਾ ਮਨ ਵਸਾਇਆ, ਕਰਨ ਕੋ ਮਸਤਕ ਹੱਥ ਧਾਰੇ। ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿ ਤੁੱਠੈ ਨੌ ਨਿਦ ਪਾਈਆਂ।

ਸਿੱਖਾ ਕੀ ਭੁੱਖ ਸਭ ਗਈ ਦਿਲ ਪਿਛਾਣ ਖਾਏ ਕਨੇਰੀ ਜਨ ਨਾਨਕ ਹਰ ਪੁਨ ਬੀਜਿਆ ਫਿਰ ਤੋਟ ਨਾ ਆਵੇ।

0: ਦਾ ਦੋਖ ਅਨ ਦੇਵਤਾ ਪਾਣੀ ਦੇਵਤਾ ਵੈਸੰਤਰ ਦੇਵਤਾ ਰੋਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਪ ਵਿੱਚ ਪਾਪੀ ਸਿਉਂ ਤਨ ਗੱਡਿਆ ਤੁੱਕਾਂ ਪਈਆਂ ਤਿਤ ਜਿਤ ਮੁੱਖ ਨਾਮ ਨਾ ਉਚਰੈ ਬਿਨ ਨਾਮ ਐ ਰਸ ਖਾਏ ਨਾਨਕ ਐਵੇਂ ਜਾਣੀਐ
1: ਪੰਡ ਜਮੀਐ ਪੰਡ ਨਿਮੀਐ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚਲੈ ਰਾਹ ਪੰਡ ਮੋਆ ਪੰਡ ਪਾਲੀਐ ਪੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜਮੈ ਰਾਜਾਨ ਪੰਡੋ ਹੀ ਪੰਡ ਉਪਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਬਹਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਐ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੌੜੀ ਸਭ ਕੋ ਆਖੇ ਆਪਣੇ।

ਟਿੱਪਣਾ ਜਿਸ ਨਾ ਹੀ ਸੋਚਣ ਕੱਢੀਏ ਕੀਤਾ ਆਪੋ ਆਪਣਾ ਆਪ ਹੀ ਲਿਖ ਸੰਡੀਏ ਜਾ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗੜ ਬਹੰਡੀਏ ਮੰਦਾ ਕਿਸੇ ਨਾ ਆਖੀਏ ਪਰ ਅੱਖਰ ਇਹੋ ਬੁੱਝੀਏ।

ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ। 68 ਤੀਰਥ ਜੇ ਨਾ ਵੈ ਉਤਰੈ ਨਾਹੀ ਮੈਲ। ਜਿਨ ਪਟ ਅੰਦਰ ਬਾਹਰ ਗੁਦੜ ਤੇ ਪਲੇ ਸੰਸਾਰ। ਤਿੰਨ ਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ। ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ। ਦਰਵਾਟ ਉਪਰ ਖਰਚ ਮੰਗਾ ਜਬੈ ਦੇ ਤਾਂ ਖਾਹੇ। ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ। ਦਰ ਲੈ ਲੇਖਾ ਪੀੜ ਛੁਟੈ ਨਾਨਕਾ ਜਿਉ ਤੇਲ।

0: ਕਿਉਂ ਸਾਹਿਬ ਮੈਨੂੰ ਵਿਸਾਰੀਏ ਆਪਣਾ ਤੇ ਆਪਣਾ ਆਪੇ ਹੀ ਕਸਵਾਰੀਏ ਕਸਵਾਰੀਏ ਕਸਵਾਰੀਏ
1: ਆਪੇ ਹੀ ਕਰਨਾ ਕਿਉਂ ਕਲ ਆਪੇ ਹੀ ਤੇ ਧਾਰੀਏ ਦੇਖੇ ਕਿਤਾ ਆਪਣਾ ਕੱਚੀ ਪੱਕੀ ਸਾਰੀਏ ਜੋ ਆਇਆ ਸੋ ਚਲਤੀ ਸਭ ਕੋ ਹੀ ਆਈ ਵਾਰੀਏ ਜਿਸਕੇ ਜੀ ਪ੍ਰਾਹ ਕੇ ਸਾਹਿਬ ਨੂੰ ਵਿਸਾਰੀਏ ਆਪਣਾ ਤੇ ਆਪਣਾ ਆਪੇ ਹੀ ਕਸਵਾਰੀਏ।

ਪੂਜਾ ਮੋਹਨ ਸਭ ਤੇ ਊਜਾ ਆਨ ਨ ਸੰਸਰ ਕੋ ਲਾਗੇ ਢੂੰਡ ਰਹੇ ਹਮ ਊਜਾ ਮੋਹਨ ਸਭ ਤੇ ਊਜਾ ਮੋਹਨ ਸਭ ਤੇ ਊਜਾ ਤਖ਼ਤ ਰਾਜਾ ਸੋਭ ਹੈ।

0: ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ ਕੇ ਨਾ ਆਖੀਏ ਜੀ ਲਿਖੈ ਵਰਤੈ ਸੋਏ ਮਹਲਾ ਦੂਜਾ
1: ਸਲਾਮ ਜਵਾਬ ਦੋਵੇਂ ਕਰੇ ਮੁੰਡਹੋਂ ਕੁੱਥਾ ਜਾਏ ਨਾਨਕ ਦੋਵੇਂ ਕੂੜੀਆਂ।

0: ਗਵਾਏ, ਸੇਵਾ ਕਰੇ ਤਾਂ ਕਿਛ ਪਾਏ ਮਾਣ। ਨਾਨਕ ਜਿਸਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪ੍ਰਵਾਣ ਮਹਲਾ ਦੂਜਾ।
1: ਜੋ ਜੀ ਹੋਏ ਸੋ ਉਗਵੇ, ਮੁਹਕਾ ਕਹਿਆ ਵਾਓ, ਬੀਜੇ ਵਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਉ ਮਹਲਾ ਦੂਜਾ।
0: ਨਾਲ ਇਆਣੇ ਦੋਸਤੀ ਕਦੇ ਨਾ ਆਸ, ਜਿਹਾ ਜਾਣੇ ਤਿਹੋ ਵਰਤੈ, ਵੇਖੋ ਕੋ ਨਿਰਜਾਸ। ਵਸਤੂ ਅੰਦਰ ਵਸਮਾਵੇ, ਦੂਜੀ ਹੋਏ ਪਾਸ, ਸਾਹਿਬ ਸੇਤੀ ਹੁਕਮ ਨਾ ਚਲੇ, ਕਹੀ ਬਣੇ ਅਰਦਾਸ। ਕੂੜ ਕਮਾਣੇ ਕੂੜੋ ਹੋਵੇ, ਨਾਨਕ ਸਿਫਤ ਵਿਗਾਸ ਮਹਲਾ ਦੂਜਾ।
1: ਨਾਲ ਇਆਣੇ ਦੋਸਤੀ ਵਡਾਰੂ, ਸਿਉ ਨੇ ਹੋ ਪਾਣੀ ਅੰਦਰ ਲੀਕ, ਜਿਉ ਤਿਸਦਾ ਥਾਉ ਨਾ ਥਿਓ ਮਹਲਾ ਦੂਜਾ। ਹੋਏ ਇਆਣਾ ਕਰੇ

ਚੱਕਰ ਲੱਗਿਆ ਚੱਕਰੀ ਜੇ ਚੱਲਿਆ ਖਸਮੈ ਭਾਏ, ਹੁਰਮਤ ਸਨੋਗਰੀ ਉਹ ਵਜੋ ਪੇ ਦੂਣਾ ਖਾਏ, ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ, ਵਜੋ ਗਵਾਏ ਅਗਲਾ ਮੋਹਿਮੋ ਪਾਏ, ਜਿਸਦਾ ਦਿੱਤਾ ਖਾਵਣਾ ਤਿਸ ਕਲਿਆ ਸਾਬਾ, ਨਾਨਕ ਹੁਕਮ ਨਾ ਚੱਲੇ ਨਾਲ ਖਸਮ।

ਆਪੇ ਸਾਜੇ ਕਰੇ ਆਪ ਜਾਈ ਪੇ ਰੱਖੇ ਆਪ ਤਿਸ ਵਿੱਚ ਜੰਤ ਉਪਾਏ ਕੇ ਦਿਖੇ ਥਾਪ ਥਾਪ ਕਿਸਨੋ ਕਹੀਏ ਨਾਨਕਾ ਸਭ ਕਿਛ ਆਪੇ ਆਪ ਪੌੜੀ ਵੰਡਗੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਦਰ ਕਰੀਮ ਦੇ ਜੀਆਂ ਰਿਜਕ ਸੰਭਾਏ ਸਾਈਕਾਰ ਕਮਾਉਣੀ।

0: Como é que eu tinha que bater? Vahe Guru Ji Ka Khalsa, Vahe Guru Ji Ki Fateh.
1: ਥੋੜੀ ਵੱਡੇ ਕਿਉਂ ਵਡਿਆਈਆਂ ਕਿਸ ਕਹਿਣਾ ਕਹਿਣਾ ਜਾਏ ਸੋ ਕਰਤਾ ਸਾਧ ਕਰੀਜਿਆ ਰਿਸ ਸੁਭਾਏ ਸਾਈ ਕਰ ਕਮਾਮੀ ਤੋਂ ਛੋਡੀ ਤੇ ਲੈ ਪਾਏ ਨਾਮ ਕੇ ਇੱਕ ਹੀ ਬਾਹਰੀ ਹੋ ਦੂਜੀ ਨਾ ਹੀ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ।

ਚੌਰ ਛੱਤ ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਬਰੰਗ ਨੇਕ ਨਜ਼ਰਨ ਕਰਤਬਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਾਸ ਤੇਰਾ ਘਰ ਭਲਾ।

0: ਬੜੀ ਵੱਡੀ ਹੋ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਨੇ ਨਾ ਜਪਣ ਕਰਤਬਾ ਜੀਆ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਪਲਾ ਤੇਰੇ ਘਰ ਆਨੰਦ ਵਧਾਈ ਤੁਦ ਕਰ ਮਾਣ ਮਾਤਾ ਤੇ ਜਪਣਾ ਆਪ ਚਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਦੇ ਆ ਗਏ ਬਿਨਵਤਾ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ।
2: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰ ਕੈ ਗੁਰ ਨਾਨਕ ਲਈ ਤੇ ਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੇ ਹੈ ਘਰ ਨੌ ਨਿਧਿਆ ਵੈ ਧਾਇ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ ਬੋਲੋ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਪੀਆਂ ਜਿਨ੍ਹਾਂ ਨਾਮ ਜਾਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ

ਖਾਸ ਹੈ ਜੀ, ਸਰਬਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੇ। ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛੇ ਆਰੇ ਆਇਤ। ਦੇਗ ਤੇਗ ਫਤਹੇ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੁਲਬਾਲੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਤਖਤ ਬਹਿ ਤਖਤੈ ਕੀ ਲਾਇਕ, ਪੰਚ ਸਮਾਏ ਗੁਰ

ਜਿਨੀ ਸੱਚ ਪਛਾਣਿਆ ਸੱਚ ਰਾਜੇ ਸੇਈ। ਪੰਜ ਪਿਆਲੇ ਪੰਜ ਪੀਰ ਛਠਮ

ਦੀਨ ਦਿਆਲ ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਅੱਜ ਦੇ ਸ਼ੁਭ ਦਿਹਾੜੇ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ ਇਹਨਾਂ ਸਤਿਗੁਰਾਂ ਦਾ ਗੁਰਤਾ ਗੱਦੀ ਗੁਰਪੁਰਬ ਬੇਅੰਤ ਸੰਗਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾ ਰਹੀਆਂ ਹਨ। ਜਥਾ ਸ਼ਕਤ ਪੇਟਾਵਾਂ ਅਰਪਣ ਕਰ ਰਹੀਆਂ ਹਨ। ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ। ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲਾ ਕਰਨੀ ਸਤਿਗੁਰਾਂ ਦੇ ਗੁਰਤਾ ਗੱਦੀ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸਰਬੱਤ ਸੰਗਤਾਂ ਵੱਲੋਂ ਦਿਨੇ 9 ਤੋਂ 12 ਵਜੇ ਤੱਕ ਸੁੰਦਰ ਜਲੌ ਸਜਾਏ ਜਾ ਰਹੇ ਹਨ। ਸ਼ਾਮ ਨੂੰ ਦੀਪਮਾਲਾ ਕੀਤੀ ਜਾ ਰਹੀ ਹੈ। ਹੇ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀਵਾਰ ਦੇ ਭੋਗ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨਾ। ਨਾਨਕ ਨਾਮ ਚੜ੍ਹਦੀ ਕਲਾ।

0: ਆਨੰਦ ਆਵੇ ਸਾਹੁ, ਸੱਜਣ ਸੱਚਾ ਪਾਤਸ਼ਾਹ ਸਿਰ ਸਹਾਂਦੈ, ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵਿਸਾਹੁ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਜੀ ਜੰਤਰ ਸਭ ਤਿਸਕੇ ਕੀਏ, ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਾਖੈ, ਪੂਰਨ ਭਈ ਬੜਾਈ, ਜੀ ਜੰਤਰ ਸਭ ਤਿਸਕੇ ਕੀਏ, ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਾਖੈ, ਪੂਰਨ ਭਈ ਬੜਾਈ। ਪਾਰ ਬ੍ਰਹਮ ਪੂਰਾ ਮੇਰੇ ਨਾਲ, ਗੁਰ ਪੂਰੈ ਪੂਰੀ ਸਭ ਰਾਖੀ, ਹੋਏ ਸਰਬ ਦਇਆਲ, ਰਹਾਉ ਆਨ ਦਿਨ ਨਾਨਕ ਨਾਮ ਧਿਆਇ, ਜੀ ਪ੍ਰਾਨ ਕਾ ਦਾਤਾ, ਆਪਣੇ ਦਾਸ ਕੋ ਕੰਠ ਲਾਇ ਰਾਖੈ, ਜਿਉਂ ਬਾਰਿਕ ਪਿਤ ਮਾਤਾ, ਆਨ ਦਿਨ ਨਾਨਕ ਨਾਮ ਧਿਆਇ, ਜੀ ਪ੍ਰਾਨ ਕਾ ਦਾਤਾ, ਆਪਣੇ ਦਾਸ ਕੋ ਕੰਠ ਲਾਇ ਰਾਖੈ, ਜਿਉਂ ਬਾਰਿਕ ਪਿਤ ਮਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਜੀ ਜੰਤਰ ਸਭ ਤਿਸਕੇ ਕੀਏ, ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਾਖੈ, ਪੂਰਨ ਭਈ ਬੜਾਈ।
1: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਦਾਤਾ ਸੋ ਕਿਉਂ ਮਨੋ ਵਿਸਾਰੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੇ ਮੁਬਾਰਕ ਉਪਦੇਸ਼ ਨਾਲ ਮਨ ਬਿਰਤੀਆਂ ਦੀ ਸਾਂਝ ਬਣਾ ਰਹੇ ਵਡਭਾਗੇ ਸਤਸੰਗੀ ਜਨੋ ਗੁਰੂ ਬਾਬੇ ਦੀ ਮਿਹਰ ਨਾਲ ਜੋ ਇਹ ਸਮਾਂ ਅਸੀਂ ਸਤਿਗੁਰੂ ਜੀ ਦੇ ਪਾਵਨ ਸੁੰਦਰ ਸਿਧਾਂਤਾਂ ਦੀ ਵਿਚਾਰ ਕਰਨ ਲਈ ਬਤੀਤ ਕਰ ਰਹੇ ਹਾਂ ਸਤਿਗੁਰੂ ਕਿਰਪਾ ਕਰਨ ਸਾਡਾ ਇਹ ਸਮਾਂ ਸਤਿਗੁਰੂ ਜੀ ਦੀ ਮਤ ਅਨੁਸਾਰ ਬਣੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਸਾਡੀ ਇਹ ਜ਼ਿੰਦਗੀ ਦਾ ਸਮਾਂ ਸਫਲਾ ਹੋਵੇ ਸਤਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋਵੇ। ਅੱਜ ਦੀ ਇਹ ਲੜੀਵਾਰ ਵਿਚਾਰ ਦੀ 28 ਨੰਬਰ ਪੌੜੀ ਜਿਸ ਦਾ ਪਾਠ ਅਸਾਂ ਸ਼੍ਰਵਣ ਕੀਤਾ ਹੈ, ਸਤਿਗੁਰੂ ਜੀ ਨੇ ਅੱਜ ਦੀ ਇਸ ਪੌੜੀ ਦੇ ਅੰਦਰ ਇਸੇ ਪਿਛੋਕੜ ਦੀ ਲੜੀ ਨੂੰ ਜਾਰੀ ਰੱਖਦਿਆਂ ਹੋਇਆਂ ਸਾਡੇ ਸਾਹਮਣੇ ਜ਼ਿੰਦਗੀ ਦਾ ਇਹ ਜ਼ਰੂਰੀ ਪੱਖ ਰੱਖਿਆ ਔਰ ਸਾਨੂੰ ਇੱਕ ਉਦਾਹਰਣ ਦੇ ਰਾਹੀਂ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ। ਗਰੀਬ ਨਿਵਾਜ ਸਤਿਗੁਰੂ ਜੀ ਮਾਤਾ ਦੇ ਉਦਰ ਦੀ ਉਦਾਹਰਣ ਦੇ ਕੇ ਤੇ ਸਾਨੂੰ ਇਹ ਸਮਝਾਉਣ ਦਾ ਯਤਨ ਕਰਦੇ ਹਨ ਕਿ ਜਿਵੇਂ ਮਾਂ ਦੇ ਉਦਰ ਵਿੱਚ ਰਹਿੰਦਾ ਹੋਇਆ ਬੱਚਾ ਕਿਸੇ ਕਿਸਮ ਦੇ ਫਿਕਰ ਚਿੰਤਾ ਤੋਂ ਦੂਰ ਹੈ ਔਰ ਉਸਨੂੰ ਕੋਈ ਇਸ ਤਰ੍ਹਾਂ ਦਾ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਨਹੀਂ ਪਾਉਂਦਾ, ਭਾਵੇਂ ਕਿ ਅਵਸਥਾ ਛੋਟੀ ਹੈ, ਭਾਵੇਂ ਸਮਝ ਕੋਈ ਨਹੀਂ, ਭਾਵੇਂ ਸੋਚ ਸ਼ਕਤੀ ਕੋਈ ਨਹੀਂ, ਪਰ ਜਿਵੇਂ ਕਾਮ ਸੰਸਾਰ ਦੇ ਲੋਕ ਮੰਨਦੇ ਨੇ ਸਤਿਗੁਰੂ ਨੇ ਇੱਕ ਉਦਾਹਰਣ ਉਸੇ ਤਰ੍ਹਾਂ ਦੀ ਸਾਹਮਣੇ ਰੱਖ ਲਈ, ਕਿਉਂਕਿ ਉਦਾਹਰਣ ਦਾ ਹਮੇਸ਼ਾ ਇੱਕ ਹੀ ਪੱਖ ਹੁੰਦਾ ਹੈ। ਸਤਿਗੁਰੂ ਨੇ ਉਦਾਹਰਣ ਦਾ ਇੱਕ ਪੱਖ ਸਾਡੇ ਸਾਹਮਣੇ ਰੱਖ ਲਿਆ ਤੇ ਦੱਸ ਦਿੱਤਾ ਬਤਾ ਦਿੱਤਾ ਸਾਨੂੰ ਕਿ ਭਾਈ ਜਿਵੇਂ ਮਾਤਾ ਦੇ ਉਦਰ ਵਿੱਚ ਵਾਹਿਗੁਰੂ ਅਕਾਲ ਪੁਰਖ ਦੀ ਸ੍ਰਿਸ਼ਟੀ ਦੇ ਇਹ ਨਿਯਮਾਂ ਦੇ ਅਨੁਸਾਰ ਜੋ ਕੁਦਰਤ ਦੇ ਨਿਯਮ ਨੇ ਉਹਨਾਂ ਦੇ ਅਨੁਸਾਰ ਬੱਚੇ ਦੀ ਪ੍ਰਤਪਾਲਣਾ ਹੋਈ, ਬੱਚਾ ਜਿੰਦਾ ਰਿਹਾ, ਖੁਰਾਕ ਵੀ ਮਿਲੀ, ਹਰ ਪੱਖ ਤੋਂ ਬੱਚੇ ਨੂੰ ਸੁਰੱਖਿਅਤ ਰੱਖਣ ਵਾਸਤੇ ਪੂਰੇ ਪੂਰੇ ਯਤਨ ਕੀਤੇ ਗਏ। ਹੁਣ ਸਤਿਗੁਰੂ ਗਰੀਬ ਨਿਵਾਜ ਇੱਕ ਇਹ ਉਦਾਹਰਣ ਐਸੀ ਦੇ ਕੇ ਤੇ ਸਾਨੂੰ ਇਹ ਸਮਝਾਉਂਦੇ ਹਨ ਕਿ ਹੇ ਗੁਰਸਿੱਖ, ਤੇਰੀ ਪ੍ਰਤਪਾਲਣਾ ਵੀ ਮਾਂ ਦੇ ਗਰਭ ਵਾਂਗੂ ਹੋਏਗੀ। ਗੁਰੂ ਦੀ ਮਤ ਲੈ ਕੇ ਚੱਲਣ ਨਾਲ ਤੇਰੀ ਹਰ ਪੱਖ ਤੋਂ ਸਹਾਇਤਾ ਹੋਏਗੀ, ਜ਼ਿੰਦਗੀ ਵੀ ਮਿਲੇਗੀ ਔਰ ਕੋਈ ਵੀ ਵਿਕਾਰ ਤੈਨੂੰ ਉਥੇ ਪੋ ਨਹੀਂ ਸਕੇਗਾ, ਚਿੰਤਾ ਫਿਕਰ ਰਹਿਤ ਜ਼ਿੰਦਗੀ ਨਸੀਬ ਹੋਏਗੀ। ਪਰ ਕੀ ਕਰ, ਗੁਰੂ ਦੀ ਮਤ ਨੂੰ ਮਾਂ ਬਣਾ, ਸੰਤੋਖ ਪਿਤਾ ਬਣਾ, ਮਾਤਾ ਮਤ ਦੇ ਗਰਭ ਵਿੱਚ ਰਹਿ ਕੇ ਭਾਵ ਗੁਰੂ ਦੀ ਮਤ ਜੋ ਹੈ ਉਸ ਦੇ ਦਾਇਰੇ ਵਿੱਚ ਰਹਿ, ਉਹਦੇ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰਨ ਦਾ ਯਤਨ ਕਰ। ਗੁਰੂ ਦੀ ਮਤ ਵਿੱਚ ਰਿਹਾ ਫਿਰ ਅਕਾਲ ਪੁਰਖ ਜੀ ਦਾ ਬਖਸ਼ਿਆ ਹੋਇਆ ਇਹ ਸੰਤੋਖ ਜੋ ਉਸ ਦਾ ਸ਼ੁਭ ਗੁਣ ਹੈ ਜੋ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਿੱਚ ਇੱਕ ਬਹੁਤ ਸੁੰਦਰ ਰੋਲ ਨਿਭਾਉਂਦਾ ਹੈ,
ਗਰੀਬ ਨਵਾਜ ਸਤਿਗੁਰੂ ਜੀ ਨੇ ਸ੍ਰਿਸ਼ਟੀ ਦੀ ਇਹ ਜਿਹੜੀ ਬਣਤਰ ਹੈ ਇਸ ਨੂੰ ਬੜੇ ਪਿਆਰ ਨਾਲ ਸਾਡੇ ਸਾਹਮਣੇ ਕੁਝ ਸ਼ਬਦਾਂ ਦੇ ਵਿਚ ਇਸ ਤਰ੍ਹਾਂ ਵੀ ਰੱਖਿਆ। ਜਦੋਂ ਸਤਿਗੁਰੂ ਆਖਦੇ ਆ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਭਾਈ ਧਰਤੀ ਕਿਸ ਆਸਰੇ ਖੜੀ ਹੈ? ਹਵਾ ਵਿਚ ਲਟਕਦੀ ਹੈ, ਇਸ ਨੂੰ ਕਿਸੇ ਬੈਲ ਨੇ ਨਹੀਂ ਚੁੱਕਿਆ ਹੋਇਆ। ਇਹ ਧਰਤੀ ਹਵਾ ਦੇ ਵਿਚ ਲਟਕਦੀ ਹੈ, ਘੁੰਮ ਰਹੀ ਹੈ, ਇਸ ਨੂੰ ਧਰਮ ਦੇ ਬੈਲ ਨੇ, ਭਾਵ ਧਰਮ ਦਾ ਆਸਰਾ ਹੈ। ਵਾਹਿਗੁਰੂ ਅਕਾਲ ਪੁਰਖ ਨੇ ਜੋ ਧਰਮ ਨਿਸ਼ਚਿਤ ਕੀਤਾ ਉਸ ਦੇ

ਦੇ ਦਾਇਰੇ ਵਿੱਚ ਆ ਜਾਏ, ਉਧਰ ਵਿੱਚ ਆ ਜਾਏ, ਤਾਂ ਵਾਹਿਗੁਰੂ ਅਕਾਲ ਪੁਰਖ ਹਰ ਪ੍ਰਕਾਰ ਦੀ ਉਸ ਦੀ ਪਾਲਣਾ ਕਰਦਾ ਹੈ। ਕਿਉਂਕਿ ਇਹ ਤਾਂ ਆਮ ਤੌਰ ਤੇ ਅਸੀਂ ਵੀ ਜਾਣਦੇ ਹਾਂ, ਮਾਤਾ ਦੀ ਗੋਦ ਵਿੱਚ ਬੈਠਾ ਹੋਇਆ ਬੱਚਾ ਸੱਚਮੁੱਚ ਕਈ ਖਤਰਿਆਂ ਤੋਂ ਸੁਰੱਖਿਅਤ ਹੋ ਜਾਂਦਾ ਹੈ। ਕਈ ਵਾਰ ਬਾਹਰੋਂ ਸਾਥੀਆਂ ਤੋਂ ਕੋਈ ਖਤਰਾ ਪੈਦਾ ਹੋ ਜਾਏ ਤਾਂ ਭੱਜ ਕੇ ਮਾਤਾ ਦੀ ਗੋਦ ਵਿੱਚ ਆ ਬੈਠਦਾ, ਮਾਤਾ ਦੀ ਗੋਦ ਨੂੰ ਸੁਰੱਖਿਅਤ ਮੰਨਦਾ ਹੈ, ਪਤਾ ਹੈ ਇੱਥੇ ਮੈਨੂੰ ਕੁਝ ਨਹੀਂ ਹੋਏਗਾ। ਹੁਣ ਸਤਿਗੁਰੂ ਗਰੀਬ ਨਿਵਾਜ ਨੇ ਐਸੀਆਂ ਉਦਾਹਰਣਾਂ ਪਾਵਨ ਬਾਣੀ ਦੇ ਅੰਦਰ ਹੋਰ ਵੀ ਬੇਅੰਤ ਰੱਖੀਆਂ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਾਂ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਹੇ ਵਾਹਿਗੁਰੂ ਅਕਾਲ ਪੁਰਖ, ਜਿਵੇਂ ਤੁਸੀਂ ਬੱਚੇ ਨੂੰ ਮਾਂ ਦੇ ਗਰਭ ਵਿਚ ਰੱਖ ਲੈਂਦੇ ਹੋ, ਉਥੇ ਉਸ ਨੂੰ ਕੋਈ ਅਗਨ ਨਹੀਂ ਪਾਉਂਦੀ, ਉਸ ਨੂੰ ਕੋਈ ਵਿਕਾਰ ਨਹੀਂ ਪਾਉਂਦਾ, ਇਸੇ ਤਰ੍ਹਾਂ ਇਸ ਸੰਸਾਰ ਦੀ ਅੱਗ ਵਿਚੋਂ ਵੀ ਰੱਖ ਲਓ, ਕਿਰਪਾ ਕਰੋ ਸਾਡੀ ਪ੍ਰਤਪਾਲਣਾ ਹੋਵੇ। ਹੁਣ ਸਤਿਗੁਰੂ ਗਰੀਬ ਨਿਵਾਜ ਜੀ ਨੇ ਸਤਿਗੁਰੂ ਦੀ ਮਤ ਦੇ ਦਾਇਰੇ ਵਿਚ ਰਹਿਣ ਵਾਸਤੇ ਆਖਿਆ, ਮਾਤਾ ਦੇ ਉਧਰ ਵਿਚ ਰਹਿ, ਤੇਰੀ ਪ੍ਰਤਪਾਲਣਾ ਰੱਬੀ ਕਾਨੂੰਨ ਮੁਤਾਬਕ ਆਪਣੇ ਆਪ ਹੋਏਗੀ। ਔਰ ਫਿਰ ਸਤਿਗੁਰੂ ਆਖਦੇ ਹੈ ਕਿ ਦੇਖੋ ਉਹ ਕਿੰਨਾ ਕਮਾਲ ਦਾ ਦਾਤਾ ਹੈ, ਕਿੰਨਾ ਵੱਡਾ ਦਾਤਾ ਹੈ। ਜੇ ਗੁਰੂ ਦੀ ਮਤ ਵਿਚ ਅਸੀਂ ਆ ਜਾਈਏ, ਗੁਰੂ ਦੀ ਮਤ ਦੇ ਦਾਇਰੇ ਵਿਚ ਆਪਣਾ ਜੀਵਨ ਬਤੀਤ ਕਰੀਏ, ਤੇ ਅਗਨ ਮੈਂ ਆਹਾਰ ਪਹੁੰਚਾਵੇ, ਉਹ ਇਸ ਮਾਇਆ ਅਗਨ ਵਿਚ ਵੀ ਸਾਨੂੰ ਆਹਾਰ ਦੇਗਾ, ਕਿਉਂਕਿ ਸੰਸਾਰ ਮਾਇਆ ਦੀ ਕੋਠੜੀ ਆਖਿਆ ਗਿਆ ਹੈ। ਸੰਸਾਰ ਇੱਕ ਸ਼ਕਤੀ ਮਾਇਆ ਵਾਲੀ ਮੰਨਿਆ ਗਿਆ ਹੈ। ਔਰ ਸਤਿਗੁਰੂ ਗਰੀਬ ਨਿਵਾਜ ਆਖਦੇ ਹੈ ਕਿ ਇਸ ਸੰਸਾਰਕ ਮਾਇਆ ਦੇ ਵਿਚ ਰਹਿੰਦਿਆਂ ਹੋਇਆਂ, ਇਸ ਅਗਨ ਦੇ ਵਿਚ ਰਹਿੰਦਿਆਂ ਹੋਇਆਂ ਵੀ ਉਹ ਤੈਨੂੰ ਆਪਣੇ ਗੁਣਾਂ ਦਾ ਆਹਾਰ ਦੇਗਾ, ਇਸ ਅੱਗ ਦੇ ਵਿਚ ਰੱਖ ਕੇ ਵੀ ਤੇਰੀ ਪ੍ਰਤਪਾਲਣਾ ਕਰ ਲਏਗਾ। ਉਸ ਨੂੰ ਵਿਸਾਰਨਾ ਨਹੀਂ ਚਾਹੀਦਾ ਜਿਹੜਾ ਮਾਂ ਦੇ ਗਰਭ ਵਿਚ ਵੀ ਪ੍ਰਤਪਾਲਣਾ ਕਰਦਾ ਹੈ ਔਰ ਸੰਸਾਰ ਦੀ ਮਾਇਆ ਦੇ ਵਿਚ ਵੀ ਰੱਖਦਿਆਂ ਹੋਇਆ ਉਹ ਪ੍ਰਤਪਾਲਣਾ ਕਰਦਾ ਆ, ਬਚਾ ਲੈਂਦਾ ਆ। ਵਰਨਾ ਕੀ ਹੁੰਦਾ ਹੈ, ਆਮ ਤੌਰ ਤੇ ਤਾਂ ਅਸੀਂ ਆਪਣੇ ਸਮਾਜ ਵਿਚ ਵੀ ਦੇਖ ਸਕਦੇ ਹਾਂ, ਬੱਚਾ ਮਾਂ ਦੀ ਗੋਦ ਵਿਚ ਬੈਠਾ ਹੋਵੇ, ਮਾਂ ਰਸੋਈ ਵਿਚ ਕੰਮ ਕਰਦੀ ਹੈ, ਘਰ ਬਾਰ ਦੇ ਹੋਰ ਕਾਰਜ ਨਿਪਟਾਉਂਦੀ ਹੈ, ਪਰ ਉਹ ਮਾਂ ਦੀ ਗੋਦ ਵਿਚ ਬੈਠਾ ਹੋਇਆ ਜੇ ਕਿਤੇ ਸ਼ਰਾਰਤ ਕਰਨ ਦਾ ਯਤਨ ਕਰਦਾ, ਅੱਗ ਵਿਚ ਹੱਥ ਪਾਉਣ ਦਾ ਯਤਨ ਕਰੇ, ਕਿਸੇ ਤਿੱਖੀ ਚੀਜ਼ ਨੂੰ ਹੱਥ ਪਾਉਣ ਦਾ ਯਤਨ ਕਰੇ, ਚਾਕੂ ਇਤਿਆਦਿਕ ਨੂੰ, ਜਾਂ ਕੋਈ ਹੋਰ ਚੀਜ਼ ਇਸ ਤਰ੍ਹਾਂ ਦੀ ਉਹ ਗੋਦੀ ਵਿਚ ਬੈਠਾ ਹੋਇਆ ਖਿੱਚਣ ਦਾ ਯਤਨ ਕਰੇ ਕਿ ਆਲੇ ਦੁਆਲੇ ਤੋਂ ਕੋਈ ਚੀਜ਼ ਡੋਲ ਦਵਾਂ, ਖਿੱਚ ਲਵਾਂ, ਫੜ ਲਵਾਂ, ਤਾਂ ਮਾਂ ਉਸ ਦਾ ਹੱਥ ਫੜਦੀ ਹੈ, ਰੋਕਦੀ ਹੈ, ਕਿਉਂਕਿ ਉਹ ਗੋਦ ਵਿਚ ਬੈਠਾ ਹੋਇਆ। ਪਰ ਜੇ ਗੋਦ ਵਿਚੋਂ ਉੱਠ ਜਾਏ, ਥੋੜੀ ਦੇਰ ਲਈ ਪਾਸੇ ਹਟ ਜਾਏ, ਨਜ਼ਰਾਂ ਤੋਂ ਪਾਸੇ ਹਟ ਜਾਏ, ਤਾਂ ਪਾਸੇ ਹਟ ਕੇ ਕੋਈ ਸ਼ਰਾਰਤ ਕਰਨ ਦਾ ਯਤਨ ਕਰੇਗਾ, ਜ਼ਰੂਰ ਹੱਥ ਸੜਵਾਏਗਾ, ਜ਼ਰੂਰ ਕਿਤੇ ਨਾ ਕਿਤੇ ਆਪਣੇ ਸਰੀਰ ਦਾ ਕੋਈ ਛੋਟਾ ਮੋਟਾ ਨੁਕਸਾਨ ਕਰਵਾਏਗਾ। ਸਤਿਗੁਰੂ ਗਰੀਬ ਨਿਵਾਜ ਬਖਸ਼ਿਸ਼ ਕਰਕੇ ਆਖਦੇ ਹੈ, ਮਾਂ ਦੇ ਗੋਦ ਵਿਚ ਬੈਠ, ਮਾਂ ਦੇ ਉਧਰ ਵਿਚ ਜਿਵੇਂ ਬੱਚੇ ਦੀ ਪਾਲਣਾ ਹੁੰਦੀ ਹੈ, ਇਵੇਂ ਗੁਰੂ ਦੀ ਮਤ ਨੂੰ ਆਪਣੀ ਮਾਂ ਬਣਾ। ਫਿਰ ਭਾਈ ਜਦੋਂ ਤੂੰ ਗੁਰੂ ਦੀ ਮਤ ਦੇ ਦਾਇਰੇ ਵਿਚ ਚੱਲੇਗਾ ਤਾਂ ਵਾਹਿਗੁਰੂ ਅਕਾਲ ਪੁਰਖ ਦੇ ਗੁਣ ਤੈਨੂੰ ਇਸ ਮਾਇਆ ਅਗਨ ਵਿਚ ਵੀ ਸੱਚਮੁੱਚ ਜੀਵਨ ਪ੍ਰਦਾਨ ਕਰਨਗੇ, ਜ਼ਮੀਰ ਤੇਰੀ ਮਰਨ ਨਹੀਂ ਦੇਣਗੇ, ਤੈਨੂੰ ਕਿਸੇ ਭਰਮ ਭੁਲੇਖੇ ਵਿਚ ਨਹੀਂ ਪੈਣ ਦੇਣਗੇ, ਤੈਨੂੰ ਉਹ ਮਰਨ ਨਹੀਂ ਦੇਣਗੇ, ਤੈਨੂੰ ਉਹ ਪਾਖੰਡ ਵਾਲੇ ਪਾਸੇ ਪ੍ਰਭਾਵਿਤ ਨਹੀਂ ਹੋਣ ਦੇਣਗੇ। ਗਰੀਬ ਨਿਵਾਜ ਸਤਿਗੁਰੂ ਇਹੋ ਹੀ ਤਾਂ ਜਪ ਬਾਣੀ ਅੰਦਰ ਵੀ ਬਖਸ਼ਿਸ਼ ਕਰਕੇ ਆਖਦੇ ਆ, ਨਾ ਉਹ ਮਰੇ
ਨਾ ਠਾਗੇ ਜਾਹੇ ਜਿਨਕੈ ਰਾਮ ਵਸੈ ਮਨ ਮਾਹੇ ਜਿਨ੍ਹਾਂ ਦੇ ਹਿਰਦੇ ਅੰਦਰ ਰਾਮ ਵਾਲੇ ਰੱਬ ਵਾਲੇ ਪਰਮੇਸ਼ਰ ਵਾਲੇ ਗੁਣ ਆ ਵਸੇ ਸੱਚਮੁੱਚ ਉਹ ਨਾ ਮਰਦੇ ਹਨ ਨਾ ਠੱਗੇ ਜਾਂਦੇ ਹਨ ਹੁਣ ਮਰਨਾ ਸਰੀਰਕ ਤੌਰ ਤੇ ਨਹੀਂ ਜ਼ਮੀਰ ਦੇ ਤੌਰ ਤੇ ਵਿਕਾਰ ਉਨ੍ਹਾਂ ਨੂੰ ਮਾਰ ਨਹੀਂ ਸਕਦੇ ਔਰ ਕੋਈ ਮਾਇਆ ਜਾਂ ਵਿਅਕਤੀ ਜਾਂ ਕੋਈ ਪਾਖੰਡੀ ਵਿਅਕਤੀ ਧੋਖਾ ਵੀ ਉਨ੍ਹਾਂ ਨੂੰ ਨਹੀਂ ਦੇ ਸਕਦਾ ਕਿਉਂਕਿ ਉਹ ਹੁਣ ਜਾਗਦੇ ਨੇ ਸਤਿਗੁਰੂ ਇਹੋ ਹੀ ਸਾਡੇ ਤੇ ਬਖਸ਼ਿਸ਼ ਕਰਦੇ ਆ ਤੇ ਆਖਦੇ ਧਿਆਨ ਦੇ ਮਾਤਾ ਮਤ ਪਿਤਾ ਸੰਤੋਖ ਇਹ ਜੀਵਨ ਬਣਾ ਜੇ ਐਸਾ ਜੀਵਨ ਬਣਾਏਗਾ ਤਾਂ ਇਹ ਸ਼ਬਦ ਸੌਖਿਆਂ ਹੀ ਸਮਝ ਵਿਚ ਆ ਸਕਦਾ ਆ ਜਿਹੜਾ ਸਤਿਗੁਰੂ ਗਰੀਬ ਨਿਵਾਜ ਨੇ ਪਾਵਨ ਬਾਣੀ ਅੰਦਰ ਸੋਹਣੇ ਜੇ ਬੋਲ ਰੱਖ ਕੇ ਸਾਡੇ ਲਈ ਰੱਖ ਦਿੱਤਾ ਔਰ ਇਹ ਤਾਂ ਹੀ ਗਾਇਆ ਜਾ ਸਕਦਾ ਹੈ ਤਾਂ ਹੀ ਸਾਡੇ ਜੀਵਨ ਦੇ ਵਿਚ ਬਰਾਬਰ ਸੋਹਣਾ ਸੁੰਦਰ ਰਸ ਦੇ ਸਕਦਾ ਹੈ ਇਸ ਪਿਆਰੇ ਸ਼ਬਦ ਦਾ ਆਨੰਦ ਤਾਂ ਹੀ ਮਾਣਿਆ ਜਾ ਸਕਦਾ ਜੇ ਅਸੀਂ ਸਤਿਗੁਰੂ ਜੀ ਦੇ ਮੁਬਾਰਕ ਦਿੱਤੀ ਹੋਈ ਮਤ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ ਉਸ ਦਾਇਰੇ ਵਿਚ ਆ ਜਾਈਏ ਆਪਾਂ ਪੜ੍ਹਦੇ ਹਾਂ ਨਾ ਸਤਿਗੁਰੂ ਗਰੀਬ ਨਿਵਾਜ ਜੀ ਦਾ ਇਹ ਪਿਆਰਾ ਬਚਨ ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੈ ਭਗਤ ਕਰੋ ਤੇਰੀ ਰਾਇਆ ਮੇਰੀ ਮਤ ਜੋ ਗੁਰੂ ਨੇ ਮੈਨੂੰ ਬਖਸ਼ਿਸ਼ ਕੀਤੀ ਹੈ ਮਤ ਮਾਤਾ ਪਿਤਾ ਸੰਤੋਖ ਸੰਤੋਖ ਪਿਤਾ ਅਤੇ ਗੁਰੂ ਵਾਲੀ ਮਤ ਇਹਦੇ ਵਿੱਚੋਂ ਇਹ ਮੇਰਾ ਸੇਵਕ ਸੁਭਾਅ ਜਨਮਿਆ ਹੈ ਹੁਣ ਇਹ ਗੁਰੂ ਵਾਲੀ ਮਤ ਮੇਰੇ ਜੀਵਨ ਵਿੱਚ ਉਛਾਲੇ ਮਾਰਦੀ ਹੈ ਸੰਤੋਖ ਪਿਤਾ ਸੱਚਮੁੱਚ ਹੀ ਮੈਨੂੰ ਹੋਰ ਉਤਸ਼ਾਹ ਬਖਸ਼ ਰਿਹਾ ਹੈ ਕਿ ਚੱਲ ਭਾਈ ਅੱਗੇ ਤੋਂ ਅੱਗੇ ਚੱਲ ਗੁਰੂ ਦੇ ਨਾਲ ਹੋਰ ਪਿਆਰ ਕਰ ਗੁਰੂ ਦੇ ਹੋਰ ਗੁਣ ਧਾਰਨ ਕਰ ਲਾਲੀ ਨਾਚੈ ਲਾਲਾ ਗਾਵੈ ਭਗਤ ਕਰੋ ਤੇਰੀ ਰਾਇਆ ਤਾਂ ਹੀ ਮੈਂ ਤੇਰੀ ਭਗਤੀ ਕਰ ਰਿਹਾ ਕਿਉਂਕਿ ਗੁਰੂ ਵਾਲੀ ਇਹ ਮਤ ਜਿਹੜੀ ਮੇਰੇ ਜੀਵਨ ਵਿਚ ਆਈ ਹੈ ਉਛਾਲੇ ਮਾਰਦੀ ਹੈ ਸੰਤੋਖ ਮੈਨੂੰ ਹੋਰ ਉਤਸ਼ਾਹ ਬਖਸ਼ਦਾ ਹੈ ਤਾਂ ਹੀ ਮੈਂ ਤੇਰੀ ਭਗਤੀ ਕਰ ਰਿਹਾ ਤਾਂ ਹੀ ਮੈਂ ਤੇਰੇ ਗੁਣਾਂ ਦੀ ਸਾਂਝ ਬਣਾ ਕੇ ਬੈਠਾ ਹਾਂ ਫਿਰ ਸਤਿਗੁਰੂ ਗਰੀਬ ਨਿਵਾਜ ਆਖਦੇ ਹੈ ਜਦੋਂ ਅਸੀਂ ਇਸ ਮਤ ਦੇ ਗੁਰੂ ਵਾਲੀ ਮਤ ਦੇ ਦਾਇਰੇ ਵਿਚ ਆ ਜਾਈਏ ਤਾਂ ਦੇਖੋ ਮਾਰੂ ਰਾਗ ਵਿਚ ਪੰਚਮ ਪਾਤਸ਼ਾਹ ਜੀ ਦੇ ਕਿੰਨੇ ਪਿਆਰੇ ਬੋਲ ਨੇ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ ਭਾਵੇਂ ਕਿ ਸਰੀਰਕ ਤੌਰ ਤੇ ਤਾਂ ਸੰਸਾਰਕ ਪੱਧਰ ਤੇ ਸਾਡੇ ਮਾਂ ਬਾਪ ਦੁਨਿਆਵੀ ਮੰਨੇ ਜਾਣਗੇ ਪਰ ਜੋ ਸਾਡਾ ਆਤਮਕ ਜੀਵਨ ਹੈ ਅਧਿਆਤਮਕ ਜੀਵਨ ਹੈ ਉਸ ਅਧਿਆਤਮਕ ਜੀਵਨ ਵਿਚ ਜਦੋਂ ਮਾਲਕ ਪਰਮੇਸ਼ਰ ਆਪ ਮਾਤਾ ਪਿਤਾ ਬਣੇਗਾ ਆਪ ਪ੍ਰਤ ਪਾਲਣਾ ਕਰੇਗਾ ਗੁਣਾਂ ਦੀ ਖੁਰਾਕ ਦੇਗਾ ਗੁਣਾਂ ਦੀ ਸਾਂਝ ਸਾਡੀ ਬਣੇਗੀ ਗੁਣਾਂ ਤੋਂ ਬਿਨਾਂ ਜੀਵਨ ਮਰ ਜਾਂਦਾ ਹੈ ਜੇ ਪਰਮੇਸ਼ਰ ਦੇ ਗੁਣ ਗੁਰੂ ਦੇ ਰਾਹੀਂ ਸਾਨੂੰ ਮਿਲ ਜਾਣ ਤਾਂ ਇਹ ਜੀਵਨ ਬਚਦਾ ਹੈ ਸਤਿਗੁਰੂ ਆਖਦੇ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਿਲਾਏ ਦਾ ਨਹੀਂ ਕਰਦਾ ਆਲਕ ਅਡੋਲ ਅਵਸਥਾ ਵਿਚ ਰੱਖ ਕੇ ਸਹਿਜੇ ਸਹਿਜ ਅਡੋਲ ਅਵਸਥਾ ਵਿਚ ਰੱਖ ਕੇ ਗੁਣਾਂ ਦੀ ਖੁਰਾਕ ਖਿਲਾਉਂਦਾ ਹੈ ਖਵਾਉਂਦਾ ਹੈ ਨਹੀਂ ਕਰਦਾ ਆਲਕ ਢਿੱਲ ਨਹੀਂ ਕਰਦਾ ਆਲਸ ਨਹੀਂ ਕਰਦਾ ਕਿਸੇ ਪ੍ਰਕਾਰ ਦੀ ਢਿੱਲ ਨਹੀਂ ਆਉਣ ਦਿੰਦਾ ਤਾਂ ਕਿ ਕਿਤੇ ਢਿੱਲ ਆਉਣ ਤੇ ਸੇਵਕ ਦਾ ਆਤਮਕ ਜੀਵਨ ਬਰਬਾਦ ਨਾ ਹੋਵੇ ਸੇਵਕ ਦਾ ਜ਼ਮੀਰ ਦੇ ਪੱਖ ਤੋਂ ਕੋਈ ਨੁਕਸਾਨ ਨਾ ਹੋਵੇ ਵਿਕਾਰ ਨਾ ਪ੍ਰਭਾਵ ਪਾ ਲੈਣ ਨਹੀਂ ਐਸਾ ਕਦੀ ਉਹ ਢਿੱਲ ਪਾਉਂਦਾ ਹੀ ਨਹੀਂ ਨਹੀਂ ਕਰਦਾ ਆਲਕ ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ ਉਹ ਤਾਂ ਸਾਡੀਆਂ ਔਗਣਾਂ ਨੂੰ ਵੀ ਨਹੀਂ ਦੇਖਦਾ ਅਸੀਂ ਉਹਦੇ ਵੱਲ ਤੁਰ ਪਈਏ ਗੁਣਾਂ ਦੀ ਸਾਂਝ ਬਣਾਈਏ ਗੁਰੂ ਦੀ ਮਤ ਲੈਣ ਦਾ ਯਤਨ ਕਰੀਏ ਭਾਵੇਂ ਕਿੰਨੇ ਵੀ ਔਗਣ ਹੋਣ ਉਹ ਔਗਣਾਂ ਵੱਲ ਨਹੀਂ ਸਾਨੂੰ ਤਾਂ ਆਪਣੇ ਕੋਲ ਬਿਠਾਉਣ ਵਾਸਤੇ ਤਿਆਰ ਹੈ ਗਲ ਲਾਉਣ ਵਾਸਤੇ ਤਿਆਰ ਹੈ ਮੋਹ ਮੰਗਾ ਸੋਈ ਦੇਵੰਦਾ ਹਰ ਪਿਤਾ ਸੁਖਦਾਇਕ ਪਿਤਾ ਇੰਨਾ ਸੁਖਦਾਇਕ ਹੈ
ਹਰੇ ਪਰਮੇਸ਼ਰ

0: ਇੰਨਾ ਪਿਆਰ ਕਰਦਾ ਹੈ। ਮੂੰਹ ਮੰਗਾਂ ਸੋ ਦੇਵਨ ਦਾ, ਮੂੰਹ ਮੰਗਾਂ ਕੀ ਮੰਗਣਾ ਹੁਣ, ਹੁਣ ਤਾਂ ਇੱਕੋ ਹੀ ਮੰਗਣਾ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ। ਇਹ ਇੱਥੇ ਕੋਈ ਦੁਨਿਆਵੀ ਮੰਗਾਂ ਨਹੀਂ, ਇੱਥੇ ਕੋਈ ਆਟੇ ਸਬਜ਼ੀ ਚੌਲ ਦਾਲ ਦਾ ਮਸਲਾ ਨਹੀਂ, ਇੱਥੇ ਤਾਂ ਕੀ ਮਸਲਾ ਆ, ਗਿਆਨ ਰਾਸ ਨਾਮ ਧਨ ਸੌਂਪਿਓਨ। ਉਸ ਵਾਹਿਗੁਰੂ ਅਕਾਲ ਪੁਰਖ ਨੇ ਮੂੰਹ ਮੰਗਾਂ ਸੋਈ ਦੇਵਨ ਦਾ, ਮੂੰਹ ਚੋਂ ਮੰਗਾਂ ਤੇ ਉਹ ਦੇ ਦਿੰਦਾ ਹੈ। ਕੀ ਦਿੰਦਾ ਆ, ਗਿਆਨ ਰਾਸ ਨਾਮ ਧਨ ਸੌਂਪਿਓਨ। ਉਸਨੇ ਗਿਆਨ ਦੀ ਰਾਸ਼ੀ, ਨਾਮ ਦਾ ਧਨ, ਗੁਣਾਂ ਦਾ ਧਨ ਸੌਂਪ ਦਿੱਤਾ ਹੈ ਉਸਨੇ ਇਸ ਸੌਦੇ ਲਾਇਕ। ਸੱਚਮੁੱਚ ਉਹ ਇਸ ਵੱਡੇ ਵਪਾਰ ਦੇ ਲਾਇਕ ਹੈ, ਸਮਰੱਥ ਆ, ਉਹ ਦਿੰਦਾ ਆ। ਸਾਂਝੀ ਨਾਲ ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ, ਉਸਨੇ ਗੁਰੂ ਨਾਲ ਸਾਂਝ ਬਣਾ ਦਿੱਤੀ, ਗੁਰੂ ਨਾਲ ਬਿਠਾ ਦਿੱਤਾ, ਕਿਉਂਕਿ ਪਤਾ ਲੱਗ ਗਿਆ ਇਹ ਗੁਰੂ ਕੋਲੋਂ ਹੀ ਸਾਂਝ ਬਣਦੀ ਹੈ, ਗੁਰੂ ਕੋਲੋਂ ਹੀ ਸਾਰਾ, ਗੁਰੂ ਦੀ ਹੱਟੀ ਤੋਂ ਹੀ ਇਹ ਪਰਮੇਸ਼ਰ ਦਾ ਨਾਮ ਧਨ ਮਿਲਦਾ, ਗੁਰੂ ਦੀ ਬਾਣੀ ਤੋਂ ਹੀ ਇਹ ਪਰਮੇਸ਼ਰ ਦੇ ਗੁਣਾਂ ਦੀ ਸਾਂਝ ਇਸੇ ਤਰ੍ਹਾਂ ਬਣੀ ਰਹੇਗੀ। ਇਹ ਖੁਰਾਕ ਇਸ ਹੱਟ ਤੋਂ ਹੀ ਮਿਲਣੀ ਹੈ। ਮੈਂ ਨਾਲੋਂ ਕਦੇ ਨਾ ਵਿਛੜਾ, ਹਰ ਪਿਤਾ ਸਭਨਾਂ ਗੱਲਾਂ ਲਾਇਕ, ਮੇਰੇ ਨਾਲੋਂ ਹੁਣ ਵਿਛੜਦਾ ਨਹੀਂ, ਸਾਰੀਆਂ ਗੱਲਾਂ ਦੇ ਉਹ ਸਮਰੱਥ ਹੈ, ਮੇਰੇ ਨਾਲ ਹੈ, ਹਰ ਵਕਤ ਨਾਲ ਹੈ। ਸਤਿਗੁਰੂ ਇਹੋ ਹੀ ਸਾਡੇ ਤੇ ਬਖਸ਼ਿਸ਼ ਕਰਦੇ ਆ ਤੇ ਆਖਦੇ ਆ, ਮਨੋ ਕਿਉਂ ਵਿਸਾਰੀਏ ਇਹ ਵਡਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਜਿਹੜਾ ਮਾਇਆ ਅਗਨ ਵਿਚ ਰੱਖ ਕੇ ਸੰਸਾਰ ਦੀਆਂ ਜਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਸਾਨੂੰ ਗੁਣਾਂ ਦੀ ਖੁਰਾਕ ਬਖਸ਼ਦਾ ਹੈ, ਔਰ ਜਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਵੀ ਉਹ ਮਰਨ ਨਹੀਂ ਦਿੰਦਾ, ਗੁਣਾਂ ਵਾਲੇ ਪੱਖ ਤੋਂ, ਜ਼ਮੀਰ ਵਾਲੇ ਪੱਖ ਤੋਂ, ਇਮਾਨਦਾਰੀ ਨਾਲ, ਬੜੇ ਪਿਆਰ ਨਾਲ, ਜਿੰਮੇਵਾਰੀ ਸਮਝਦਿਆਂ ਹੋਇਆਂ ਹੁਣ ਕੰਮ ਕਾਰ ਕਰਦੇ ਆ, ਹੁਣ ਉਹ ਮਰਨ ਨਹੀਂ ਦਿੰਦਾ। ਉਸ ਨੂੰ ਕੇ ਪੋ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ, ਸੱਚਮੁੱਚ ਉਸ ਨੂੰ ਮਾਇਆ ਅਗਨ ਪਾਉਂਦੀ ਨਹੀਂ, ਆਸਾ ਤ੍ਰਿਸ਼ਨਾ ਦੀ ਅੱਗ ਨੇੜੇ ਨਹੀਂ ਆਉਂਦੀ ਜਿਸ ਨੂੰ, ਫਿਰ ਉਹ ਆਪਣੀ ਲਿਵ ਬਖਸ਼ ਦਿੰਦਾ ਹੈ, ਆਪਣਾ ਧਿਆਨ, ਆਪਣਾ ਪਿਆਰ, ਆਪਣੀ ਬਖਸ਼ਿਸ਼ ਬਖਸ਼ ਦਿੰਦਾ ਹੈ। ਜਿਨ੍ਹਾਂ ਨੂੰ ਇਹ ਸੋਝੀ ਬਖਸ਼ ਦਿੰਦਾ ਹੈ, ਸੱਚਮੁੱਚ ਉਹ ਫਿਰ ਇਸ ਮਾਇਆ ਅਗਨ ਦੇ ਵਿਚ ਸੜਦੇ ਨਹੀਂ, ਅੱਗ ਉਨ੍ਹਾਂ ਦੇ ਨੇੜੇ ਆਉਂਦੀ ਨਹੀਂ, ਵਿਕਾਰਾਂ ਦੀ ਅੱਗ ਪਾਉਂਦੀ ਨਹੀਂ। ਆਪਣੀ ਲਿਵ ਆਪੇ ਲਾਏ, ਕਿਉਂਕਿ ਕਿਸੇ ਕਰਮ ਕਾਂਡ ਚਤੁਰਾਈ ਕਰਨ ਨਾਲ ਅਸੀਂ ਇਹ ਗੁਣਾਂ ਦੀ ਸਾਂਝ ਪਰਮੇਸ਼ਰ ਵਾਲੀ ਨਹੀਂ ਬਣਾ ਸਕਦੇ। ਹਾਂ, ਅਸੀਂ ਉਸ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਈਏ ਤਾਂ ਪਰਮੇਸ਼ਰ ਦੀ ਆਪਣੇ ਆਪ ਮਿਹਰ ਸਾਡੇ ਤੇ ਹੋ ਜਾਏਗੀ, ਸਾਨੂੰ ਕੋਈ ਤਰਲਾ ਨਹੀਂ ਲੈਣਾ ਪਏਗਾ, ਯਤਨ ਨਹੀਂ ਕਰਨਾ ਪਏਗਾ। ਜੇ ਅਸੀਂ ਇਸ ਪਾਸੇ ਤੁਰਦੇ ਨਹੀਂ, ਗੁਣਾਂ ਦੀ ਸਾਂਝ ਬਣਾਉਂਦੇ ਨਹੀਂ, ਸਾਡੇ ਜੀਵਨ ਅੰਦਰ ਚੰਗਿਆਈਆਂ ਵਸਦੀਆਂ ਨਹੀਂ, ਤਾਂ ਫੇਰ ਅਸੀਂ ਭਾਵੇਂ ਜਿੰਨੀਆਂ ਮਰਜ਼ੀ ਚਤੁਰਾਈਆਂ ਚਲਾਕੀਆਂ ਕਰੀਏ, ਆਪਣੇ ਜੀਵਨ ਨੂੰ ਜੇ ਅਸੀਂ ਉਸ ਰਾਹ ਤੇ ਨਹੀਂ ਤੋਰਦੇ, ਭਾਵੇਂ ਜਿੰਨਾ ਮਰਜ਼ੀ ਪਖੰਡ ਰਚ ਲਈਏ, ਫਿਰ ਮਿਹਰ ਨਹੀਂ ਹੋਏਗੀ, ਸਾਡੇ ਆਪਣੇ ਯਤਨ ਕਰਨ ਨਾਲ ਮਿਹਰ ਨਹੀਂ ਹੋਏਗੀ। ਹਾਂ, ਯਤਨ ਸਾਨੂੰ ਇਹ ਕਰਨਾ ਚਾਹੀਦਾ ਅਸੀਂ ਉਸ ਦੇ ਅਨੁਸਾਰ ਤੁਰ ਪਈਏ, ਫਿਰ ਉਹ ਮਿਹਰ ਆਪਣੇ ਆਪ ਕਰੇਗਾ। ਆਪਣੀ ਲੇਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ ਭਾਈ, ਗੁਰੂ ਦੇ ਰਾਹੀਂ ਹੋ ਕੇ ਸਦਾ ਹੀ ਸੰਭਾਲੋ, ਸਦਾ ਹੀ ਚੇਤੇ ਰੱਖੋ। ਕਹਾ ਨਾਨਕ ਇਹ ਵਡਦਾਤਾ ਸੋ ਕਿਉਂ ਮਨੋ ਵਿਸਾਰੀਏ, ਭਾਈ ਇੰਨਾ ਵੱਡਾ ਦਾਤਾ, ਇੰਨਾ ਸਮਰੱਥ, ਜਿਹੜਾ ਸਰਵ ਸ੍ਰਿਸ਼ਟੀ ਦੀ ਪ੍ਰਤਪਾਲਨਾ ਕਰਨ ਵਾਲਾ ਹੈ, ਉਸ ਨੂੰ ਕਿਉਂ ਮਨ ਵਿਚੋਂ ਵਿਸਾਰੀਏ, ਉਸ ਨੂੰ ਕਿਉਂ ਵਿਸਰਨ ਦਈਏ, ਜਦੋਂ ਸਾਨੂੰ ਗੁਰੂ ਦੀ ਮਤ ਦੇ ਦਾਇਰੇ ਵਿਚ ਰਹਿ ਕੇ, ਮਾਤਾ ਮਤ ਬਣਾ ਕੇ ਸਾਨੂੰ ਚੱਲਣ ਦਾ ਸੋਹਣਾ ਢੰਗ ਆ ਜਾਏਗਾ। ਗੁਰੂ ਦੀ ਮਤ ਲੈ ਕੇ ਸਾਨੂੰ ਜੀਵਨ ਸੋਹਣਾ ਬਣਾਉਣ ਦਾ ਇਕ ਤਰੀਕਾ ਲੱਭ ਜਾਏਗਾ ਗੁਰਬਾਣੀ ਦੇ ਰਾਹੀਂ। ਜਦੋਂ ਮਾਤਾ ਦੀ ਗੋਦ ਵਿਚ ਬੈਠ ਕੇ ਸੋਹਣੇ ਢੰਗ ਨਾਲ ਇਹ ਜੀਵਨ ਜਿਉਣ ਦਾ, ਇਹ ਸਤਿਗੁਰੂ ਦਾ ਬਖਸ਼ਿਸ਼ ਭਰਿਆ, ਰਹਿਮਤ ਭਰਿਆ ਹੱਥ ਸਾਡੇ ਤੇ ਹੋ ਜਾਏਗਾ, ਗੁਰੂ ਦੀ ਮਤ ਵਿਚ ਰਹਿਣਾ ਆ ਜਾਏਗਾ, ਮਾਤਾ ਮਤ ਦੀ ਗੋਦ ਵਿਚ ਬੈਠ ਕੇ ਇਹ ਜੀਵਨ ਸੋਹਣੇ ਗੁਣ ਗਾਉਂਦਿਆਂ, ਲੋਰੀਆਂ ਸੁਣਦਿਆਂ ਬਤੀਤ ਕਰਨ ਦਾ ਢੰਗ ਆ ਜਾਏਗਾ। ਫਿਰ ਸਤਿਗੁਰੂ ਆਖਦੇ ਆ, ਦੇਖੋ ਭਾਈ ਉਹ ਕਿੰਨਾ ਸਮਰੱਥ ਹੈ, ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੇ, ਜਹਾਂ ਜਹਾਂ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ, ਸੇਵਕ ਕਹੋ ਨਿਕਟੀ ਹੋਏ ਦਿਖਾਵੇ, ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ। ਸੱਚਮੁੱਚ ਹੀ ਆਪਣੇ ਸੇਵਕ ਹੀ ਆਪੇ ਰੱਖੇ, ਆਪਣੇ ਸੇਵਕ ਦੀ ਉਹ ਆਪ ਰੱਖ ਲੈਂਦਾ, ਇੱਜ਼ਤ ਰੱਖ ਲੈਂਦਾ ਹੈ, ਵਿਕਾਰਾਂ ਵਿਚ ਮਰਨ ਨਹੀਂ ਦਿੰਦਾ। ਉਹ ਔਗਣਾ ਵਿਚ, ਭੈੜੀ ਸੰਗਤ ਵਿਚ, ਭੈੜੀਆਂ ਆਦਤਾਂ ਵਿਚ ਮਰਨ ਨਹੀਂ ਦਿੰਦਾ, ਗਲਤਾਨ ਨਹੀਂ ਹੋਣ ਦਿੰਦਾ, ਉਹ ਰੱਖ ਲੈਂਦਾ ਆ, ਬਚਾ ਲੈਂਦਾ ਆ। ਉਹਦੇ ਗੁਣ ਇੰਨੇ ਸਮਰੱਥ ਨੇ, ਉਹਦੇ ਗੁਣ ਇੰਨੇ ਤਾਕਤਵਰ ਨੇ, ਉਹਦੇ ਗੁਣ ਇੰਨੇ ਸ਼ਕਤੀਸ਼ਾਲੀ ਨੇ, ਜੇ ਉਹ ਗੁਣ ਸਾਡੇ ਜੀਵਨ ਵਿਚ ਵਸ ਜਾਣ, ਸੱਚਮੁੱਚ ਹੀ ਉਹ ਗੁਣ ਸਾਨੂੰ ਫਿਰ ਔਗਣਾ ਵਾਲੇ ਪਾਸੇ ਨਹੀਂ ਜਾਣ ਦਿੰਦੇ, ਸਾਡੀ ਹਰ ਥਾਂ ਤੇ ਰੱਖਿਆ ਕਰਦੇ। ਜਹਾਂ ਜਹਾਂ ਕਾਜ ਕਿਰਤ ਸੇਵਕ ਕੀ, ਸੇਵਕ ਦੀ ਜਿੱਥੇ ਜਿੱਥੇ ਵੀ ਕਾਰਜ ਕਿਰਤ, ਜਿੱਥੇ ਵੀ ਕੰਮ ਧੰਦਾ, ਜਿੱਥੇ ਵੀ ਉਹ ਜਿੰਮੇਵਾਰੀ ਨਿਭਾ ਰਿਹਾ, ਤਹਾਂ ਤਹਾਂ ਉਠਦਾ ਹੋਇਆ, ਹਰ ਵਕਤ ਉਹਦੇ ਨਾਲ ਉੱਠ ਕੇ ਚੱਲਦਾ, ਹਰ ਵਕਤ ਉਹ ਗੁਣ ਸਾਥ ਦਿੰਦੇ ਨੇ, ਕਿਸੇ ਵੀ ਜਿੰਮੇਵਾਰੀ ਵਿਚ ਸਾਨੂੰ ਬਰਬਾਦ ਨਹੀਂ ਹੋਣ ਦਿੰਦੇ, ਸਾਨੂੰ ਬੇਈਮਾਨੀ ਠੱਗੀ ਧੋਖਾ ਨਹੀਂ ਕਰਨ ਦਿੰਦੇ। ਸੱਚਮੁੱਚ ਇਮਾਨਦਾਰੀ ਵਾਲਾ, ਪਿਆਰ ਵਾਲਾ ਜੀਵਨ ਜਿਉਣ ਵੱਲ ਹਮੇਸ਼ਾ ਪ੍ਰੇਰਿਤ ਕਰਦੇ। ਐਸੇ ਹਨ ਸਤਿਗੁਰੂ ਗਰੀਬ ਨਵਾਜ ਜੀ ਦੇ ਗੁਣ, ਐਸੀ ਹੈ ਸਤਿਗੁਰੂ ਦੀ ਮਤ ਦੀ ਪ੍ਰਤਪਾਲਣਾ। ਜੇ ਅਸੀਂ ਇਸ ਦਾਇਰੇ ਵਿਚ ਆ ਜਾਈਏ ਤੇ ਗੁਰੂ ਮਤ ਨੂੰ ਮਾਤਾ ਬਣਾ ਕੇ ਜੀਵਨ ਬਤੀਤ ਕਰੀਏ, ਤੇ ਇਸ ਮਾਤਾ ਦੀ ਗੋਦ ਵਿਚ ਬੈਠਿਆਂ ਪਰਮੇਸ਼ਰ ਆਪ ਗੁਣਾਂ ਦੀ ਖੁਰਾਕ ਦੇ ਕੇ, ਆਪ ਰਖਵਾਲੀ ਕਰਕੇ, ਆਪ ਸੱਚਮੁੱਚ ਹੀ ਸਾਡੀ ਸੁਰੱਖਿਆ ਕਰਦਾ ਹੈ। ਕਿਸੇ ਪ੍ਰਕਾਰ ਦੀ ਕੋਈ ਅਗਨ, ਮਾਇਆ ਅਗਨ, ਵਿਕਾਰਾਂ ਦੀ ਅੱਗ, ਆਸਾ ਤ੍ਰਿਸ਼ਨਾ ਦੀ ਅੱਗ ਨਹੀਂ ਪਾਉਂਦੀ, ਬਚ ਜਾਈਦਾ ਹੈ। ਆਓ ਇਹ ਸੋਹਣਾ ਜੀਵਨ ਬਤੀਤ ਕਰਨ ਦਾ ਯਤਨ ਕਰੀਏ, ਜੋ ਸਤਿਗੁਰੂ ਗਰੀਬ ਨਵਾਜ ਨੇ ਸਾਨੂੰ ਗੁਣਾਂ ਵਾਲਾ ਦਰਸਾਇਆ ਹੈ, ਜੋ ਗੁਰੂ ਦੀ ਮਤ ਅਨੁਸਾਰ ਜੀਵਨ ਜਿਉਣ ਵਾਸਤੇ ਸਾਨੂੰ ਪ੍ਰੇਰਨਾ ਕੀਤੀ ਹੈ। ਐਸੀ ਰਹਿਮਤ ਦਾ ਅਸੀਂ ਪਾਤਰ ਬਣਨ ਦਾ ਯਤਨ ਕਰੀਏ। ਭੁੱਲਾਂ ਚੋਟਾਂ ਦੀ ਖੇਵਾਂ, ਇਨੇ ਵਿਚਾਰ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th Street, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜੀਓ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਬਾਇਆ। ਸਤਿਗੁਰ ਮਿਲਿਐ ਸਚ ਪਾਇਆ, ਜਿਨੀ ਵਿੱਚੋ ਆਪ ਗਵਾਇਆ। ਜਿਨੀ ਸਚੋ ਸਚ ਬੁਝਾਇਆ, ਸਤਿਗੁਰ ਮਿਲਿਐ ਸਚ ਪਾਇਆ, ਜਿਨੀ ਵਿੱਚੋ ਆਪ ਗਵਾਇਆ। ਜਿਨ ਸਚੋ ਸਚ ਬੁਝਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਜ਼ੂਰ ਦੀ ਆਸਾ ਕੀ ਵਾਰ ਦੀ ਚੌਥੀ ਪੌੜੀ ਨਾਲ ਜੋ ਦੋ ਸ਼ਲੋਕ ਦਰਜ ਕੀਤੇ ਗਏ ਨੇ, ਇਸ ਅੰਮ੍ਰਿਤ ਬਾਣੀ ਦੇ ਇਸ ਪੌੜੀ ਦੇ ਪਹਿਲੇ ਸ਼ਲੋਕ ਵਿੱਚ ਹਰ ਚੀਜ਼ ਪਾਰ ਬ੍ਰਹਮ ਪਰਮੇਸ਼ਵਰ ਦੇ ਭੈ ਵਿੱਚ ਚੱਲ ਰਹੀ ਹੈ। ਪਾਰ ਬ੍ਰਹਮ ਪਰਮੇਸ਼ਵਰ ਹੈ ਜੋ ਭੈ ਤੋਂ ਮੁਕਤ ਹੈ, ਬਾਕੀ ਜੋ ਕੁਝ ਵੀ ਉਸ ਪਰਮਾਤਮਾ ਨੇ ਪੈਦਾ ਕੀਤਾ ਹਰ ਚੀਜ਼ ਉਸ ਦੇ ਭੈ ਦੇ ਵਿੱਚ। ਇਹ ਅੰਮ੍ਰਿਤ ਸ਼ਲੋਕ ਹਜ਼ੂਰ ਨੇ ਜੋ ਬਖਸ਼ਿਸ਼ ਕੀਤਾ ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਿਵਾਹ। ਇੱਕ ਪਾਰ ਬ੍ਰਹਮ ਪਰਮੇਸ਼ਵਰ ਜੋ ਨਿਰਾਕਾਰ ਹੈ, ਸਿਰਫ ਉਹ ਭੈ ਤੋਂ ਮੁਕਤ ਹੈ, ਤੇ ਜਿਨ੍ਹਾਂ ਨੂੰ ਆਪਾਂ ਅਵਤਾਰੀ ਪੁਰਸ਼ ਕਹਿੰਦੇ ਹਾਂ। ਹਜ਼ੂਰ ਕਹਿੰਦੇ ਨੇ ਪਤਾ ਨਹੀਂ ਕਿੰਨੇ ਕੁ ਸ਼੍ਰੀ ਰਾਮ ਚੰਦਰ ਵਰਗੇ ਉਸ ਪਰਮਾਤਮਾ ਦੇ ਦਰ ਤੇ ਉਹਦੇ ਘਰ ਦੇ ਵਿੱਚ ਰਵਾਲ ਦਾ ਅਰਥ ਧੂੜੀ। ਇਹਦੇ ਅਰਥ ਵਿਦਵਾਨ ਟੀਕਾਕਾਰਾਂ ਨੇ ਕੀਤੇ ਨੇ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਵਿੱਚ ਇੰਨੀਆਂ ਇੰਨੀਆਂ ਸ਼ਕਤੀਆਂ ਵਾਲੇ ਵੀ ਉਹਦੇ ਸਾਹਮਣੇ ਬਿਲਕੁਲ ਤੁੱਛ ਨੇ। ਅਨੇਕਾਂ ਕ੍ਰਿਸ਼ਨ ਨੇ, ਅਨੇਕਾਂ ਉਹਨਾਂ ਦੀਆਂ ਸਾਖੀਆਂ ਕਹਾਣੀਆਂ ਨੇ, ਅਨੇਕਾਂ ਗਿਆਨ ਦੇ ਗ੍ਰੰਥ ਨੇ, ਪਰ ਸੱਚ ਇਹ ਵੀ ਇੱਕ ਪਰਮ ਹਸਤੀ ਉਸ ਪਰਮ ਪਿਤਾ ਪਰਮਾਤਮਾ ਦੇ ਸਾਹਮਣੇ ਹਰ ਜਿਹੜੀ ਸ਼ਕਤੀ ਹੈ ਉਹ ਤੁੱਛ ਹੀ ਹੈ। ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਤੱਤ ਸਿਧਾਂਤ ਹੈ ਕਿ ਉਸ ਪਰਮ ਸ਼ਕਤੀ ਜਿਸ ਨੂੰ ਆਪਾਂ ਪਰਮਾਤਮਾ ਕਹਿੰਦੇ ਹਾਂ, ਵਾਹਿਗੁਰੂ ਕਹਿ ਰਹੇ ਹਾਂ, ਉਹ ਪਰਮਾਤਮਾ ਪਰਮ ਸ਼ਕਤੀ ਤੋਂ ਹਰ ਚੀਜ਼ ਥੱਲੇ, ਤੇ ਜਿਨ੍ਹਾਂ ਨੂੰ ਅਵਤਾਰੀ ਪੁਰਸ਼ ਕਹਿ ਰਹੇ ਹਾਂ ਉਹ ਪਰਿਪੂਰਨ ਪਰਮਾਤਮਾ ਦੇ ਦਰ ਦੇ ਆਪ ਮੰਗਤੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਜੀ ਦਾ ਇੱਕ ਅੰਮ੍ਰਿਤ ਬੋਲ ਹੈ, ਕੂਟ ਕੋਟ ਸੂਰ ਜਾਂ ਕਹਿ ਪ੍ਰਗਾਸ। ਕਹਿੰਦੇ ਨੇ ਇੱਕ ਸੂਰਜ ਨੂੰ ਲੋਕ ਪੂਜਦੇ ਨੇ, ਪਰ ਉਸ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਦੀ ਸ਼ਕਤੀ, ਉਹਦੇ ਸਾਹਮਣੇ ਤਾਂ ਕਰੋੜਾਂ ਸੂਰਜ ਚਾਨਣ ਕਰਨ ਵਾਲੇ ਵੀ ਉਹਦੇ ਦਰ ਦੇ ਉੱਤੇ ਸੇਵਾ ਕਰਦੇ। ਹਜ਼ੂਰ ਦੇ ਬਚਨ ਨੇ ਕੋਟ ਸੂਰ ਜਾਂ ਕਹਿ ਪ੍ਰਗਾਸ, ਕੋਟ ਮਹਾਂਦਿਓ ਅਰ ਕਬਿਲਾਸ, ਇੱਕ ਸ਼ਿਵ ਨਹੀਂ। ਹੁਣ ਇਹਨੂੰ ਫਿਰ ਧਿਆਨ ਨਾਲ ਸੁਣਿਓ, ਕਰੋੜਾਂ ਸ਼ਿਵ ਤੇ ਕਰੋੜਾਂ ਕੈਲਾਸ਼, ਸੱਚ ਇਹ ਵੀ ਪਰਮਾਤਮਾ ਦੇ ਦਰ ਦੇ ਉੱਤੇ ਨੇ, ਇਹਨਾਂ ਦੀ ਵੀ ਇੰਨੀ ਕੋਈ ਹਸਤੀ ਨਹੀਂ। ਕੋਟ ਸੂਰ ਜਾਂ ਕਹਿ ਪ੍ਰਗਾਸ, ਕੋਟ ਮਹਾਂਦੇਵ ਅਰ ਕਬਿਲਾਸ। ਹਜ਼ੂਰ ਜੀ ਕਹਿੰਦੇ ਨੇ ਦੁਰਗਾ ਕੋਟ ਜਾਂ ਕਹਿ ਮਰਦਨ ਕਰੈ, ਮਰਦਨ ਦਾ ਅਰਥ ਮਲਣਾ, ਸੇਵਾ ਕਰਨੀ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮਰਦਨ ਲਫ਼ਜ਼ ਦਾ ਅਰਥ ਮਰਦ ਵੀ ਆਇਆ, ਚਾਰ ਵਰਨ ਚੌਹਾਂ ਕੇ ਮਰਦਨ, ਉੱਥੇ ਮਰਦਨ ਦਾ ਅਰਥ ਹੈ ਮਨੁੱਖ, ਮਰਦ ਬੰਦੇ, ਤਾਕਤ ਵਾਲੇ। ਕੋਟ ਸੂਰ ਜਾਂ ਕਹਿ ਪ੍ਰਗਾਸ਼, ਕੋਟ ਮਹਾਂਦੇਵ ਅਰਕ ਬਿਲਾਸ, ਦੁਰਗਾ ਕੋਟ ਜਾਂ ਕਹਿ ਮਰਦਨ ਕਰੈ। ਅੱਗੇ ਮਹਾਰਾਜ ਕਹਿੰਦੇ ਨੇ ਬ੍ਰਹਮਾ ਕੋਟ ਬੇਦ ਉਚਰੈ, ਇੱਕ ਬ੍ਰਹਮਾ ਨਹੀਂ
ਕਰੋੜਾਂ ਬ੍ਰਹਮੇ ਜਿਹੜੇ ਨੇ ਉਹ ਪਰਮਾਤਮਾ ਦੇ ਦਰ ਤੇ ਖਲੋਤੇ ਉਹਦੀਆਂ ਸਿਫਤਾਂ ਕਰੀ ਜਾ ਰਹੇ। ਥੋੜਾ ਜਿਹਾ ਆਓ ਇਸ ਨੂੰ ਮੈਂ ਹੋਰ ਅੱਗੇ ਲੜੀ ਇਸ ਨੂੰ ਤੋਰ ਸਕਾਂ, ਕਿਉਂਕਿ ਸਾਡੇ ਮਨ ਚ ਗੱਲ ਹੈ ਕਿ ਹਰ ਧਰਮ ਜਿਹੜਾ ਯਾਦ ਰੱਖੋ ਉਹ ਆਪਣੇ ਰਹਿਬਰ ਨੂੰ ਲੈ ਕੇ ਗੱਲ ਕਰਦਾ ਹੈ, ਪਰ ਇਹ ਸ਼ਬਦ ਕਹਿ ਦੇਣਾ ਵੀ ਇਸ ਤੋਂ ਅੱਗੇ ਕੋਈ ਸੱਚਾਈ ਨਹੀਂ, ਮੇਰਾ ਖਿਆਲ ਨਹੀਂ। ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਜਿਹੜੀ ਖੇਡ ਹੈ, ਗੁਰਮਤ ਨੇ ਇਹੀ ਸਾਨੂੰ ਸਮਝਾਇਆ ਕਿ ਪਰਮਾਤਮਾ ਦੇ ਸੰਬੰਧ ਦੇ ਵਿੱਚ ਬਹਿਸ ਮਬਹਿਸਾ ਝਗੜਾ ਕਲੇਸ਼ ਵਾਦ ਵਿਵਾਦ ਪਿਆਰੇ ਉਸ ਪਰਮ ਹਸਤੀ ਦਾ ਕਿਸੇ ਨੇ ਅੰਤ ਪਾਇਆ ਹੈ। ਅਸੀਂ ਜਾਪ ਸਾਹਿਬ ਦਾ ਪਾਠ ਜਦੋਂ ਰੋਜ਼ ਕਰਨੇ, ਮੈਂ ਤਾਂ ਕਹਿੰਦਾ ਪਹਿਲਾ ਸ਼ੰਤ ਕਿਤੇ ਧਿਆਨ ਨਾਲ ਪੜ੍ਹੀਏ ਜਿਹੜਾ ਛਪੈ ਛੰਦ ਹੈ। ਇਹਦੇ ਵਿੱਚ ਹਜ਼ੂਰ ਨੇ ਬੜਾ ਸਪਸ਼ਟ ਕਿਹਾ ਵੀ ਅਸੀਂ ਕਿਸ ਨੂੰ ਮੰਨੇ। ਉਹਦੇ ਵਿੱਚ ਪਹਿਲਾ ਬਚਨ ਇਹੀ ਹੈ ਕਿ ਜਿਸ ਨੂੰ ਆਪਾਂ ਪੂਜ ਰਹੇ ਹਾਂ ਉਹਦਾ ਕੋਈ ਚੱਕਰ ਚਿੰਨ, ਕੋਈ ਜ਼ਾਤ, ਕੋਈ ਰੰਗ, ਕੋਈ ਰੂਪ, ਕੋਈ ਰੇਖ ਕੁਛ ਵੀ ਨਹੀਂ। ਪਰ ਇਹਦਾ ਮਤਲਬ ਇਹ ਨਹੀਂ ਕੁਛ ਨਹੀਂ ਤੇ ਉਹ ਹੈ ਹੀ, ਕਿਉਂਕਿ ਜਦੋਂ ਅਸੀਂ ਇਹ ਸ਼ਬਦ ਪੜ੍ਹਨੇ ਚੱਕਰ ਚਿੰਨ ਅਰ ਵਰਣ ਜ਼ਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ, ਫਿਰ ਮੰਦੇ ਮਨ ਚ ਤਰਕ ਉੱਠਦਾ ਵੀ ਜਿਹਦਾ ਰੂਪ ਵੀ ਕੋਈ ਨੀ, ਰੇਖ ਵੀ ਕੋਈ ਨੀ, ਚੱਕਰ ਵੀ ਕੋਈ ਨੀ, ਚਿੰਨ ਵੀ ਕੋਈ ਨੀ, ਹੁਣ ਸਾਡੇ ਹੱਥਾਂ ਦੇ ਨਿਸ਼ਾਨ ਨੇ ਉਹਦਾ ਕੋਈ ਚੱਕਰ ਚਿੰਨ ਨੀ, ਸਾਡੇ ਚਿਹਰੇ ਨੇ ਉਹਦੀ ਕੋਈ ਇੱਕ ਸ਼ਕਲ ਨਹੀਂ। ਹਜ਼ੂਰ ਬਖਸ਼ਿਸ਼ ਕਰਦੇ ਨੇ ਚੱਕਰ ਚਿੰਨ ਅਰ ਵਰਣ ਜ਼ਾਤ ਅਰ ਪਾਤ ਨਹੀਂ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ। ਪਰ ਦੇਖੋ ਇੱਥੇ ਇੱਕ ਸ਼ਬਦ ਬੜਾ ਕਮਾਲ ਦਾ ਅੱਗੇ ਵਰਤਿਆ, ਹਜ਼ੂਰ ਨੇ ਕਿਹਾ ਇਹਦਾ ਮਤਲਬ ਇਹ ਨਹੀਂ ਕੋ ਹੈ ਨਹੀਂ, ਇਹ ਕੁਛ ਉਹਦਾ ਨਹੀਂ, ਉਹਦਾ ਕੋਈ ਰੂਪ ਰੇਖ ਚੱਕਰ ਚਿੰਨ ਨਹੀਂ, ਪਰ ਉਹ ਹੈ। ਅੱਗੇ ਸ਼ਬਦ ਅਸੀਂ ਜਦੋਂ ਪੜ੍ਹਨੇ ਚੱਕਰ ਚਿੰਨ ਅਰ ਵਰਣ ਜ਼ਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ। ਅਚਲ ਮੂਰਤ, ਆਹ ਬੜਾ ਗਹਿਰਾ ਸ਼ਬਦ ਪਾਇਆ। ਜਦੋਂ ਮੂਲ ਮੰਤਰ ਦਾ ਆਪ ਜੀ ਪਾਠ ਕਰਦੇ ਹੋ, ਅਕਾਲ ਸ਼ਬਦ ਨਾਲ ਗੁਰਦੇਵ ਨੇ ਮੂਰਤ ਰੱਖ ਦਿੱਤਾ, ਇੱਥੇ ਅਚਲ ਮੂਰਤ ਲਿਖਿਆ। ਇਹ ਮੂਰਤ ਦਾ ਅਰਥ ਤਸਵੀਰ ਨਹੀਂ। ਜੇ ਆਮ ਨਜ਼ਰ ਓਪਰੀ ਨਜ਼ਰ ਚ ਕੋਈ ਪੜ੍ਹੇ ਉਹ ਕਹੇਗਾ ਵੀ ਇੱਕ ਪਾਸੇ ਤਾਂ ਕਹਿ ਰਹੇ ਨੇ ਕਿ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਦ ਕੇ, ਉਹਦਾ ਕੋਈ ਰੂਪ ਨੀ, ਉਹਦਾ ਕੋਈ ਰੇਖ, ਕੋਈ ਰੰਗ ਨੀ, ਕੋਈ ਕਹਿ ਹੀ ਨੀ ਸਕਦਾ, ਉਹਨੂੰ ਹੈ ਹੀ ਨਹੀਂ। ਪਰ ਅੱਗੇ ਕਹਿ ਜਿੱਤਾ ਅਚਲ ਮੂਰਤ, ਇਸ ਮੂਰਤ ਦਾ ਅਰਥ ਚਿੱਤਰ ਨਹੀਂ ਕਰਨਾ ਪਲੀਜ਼, ਤਸਵੀਰ ਨਹੀਂ। ਇੱਥੇ ਮੂਰਤ ਦਾ ਅਰਥ ਹੋਂਦ ਵਾਲਾ ਹੈ, ਉਹ ਹਸਤੀ ਵਾਲਾ ਉਹ ਹੈ। ਮਤਾਂ ਕੋਈ ਸੋਚੇ ਵੀ ਹਰ ਚੀਜ਼ ਕੁਛ ਵੀ ਨਹੀਂ, ਮਹਾਰਾਜ ਕਹਿੰਦੇ

ਭਾਵਨਾ ਦਾ ਜਿਹੜਾ ਪਰਮਾਤਮਾ ਹੈ ਉਹਨੂੰ ਤੁਸੀਂ ਪੰਘੂੜੇ ਚ ਬਿਠਾ ਕੇ ਲੋਰੀਆਂ ਪੈ ਦਿੰਦੇ ਹੋ ਤਾਂ ਜੰਮਦਾ ਤੇ ਮਰਦਾ ਵੀ ਨਹੀਂ। ਇਹ ਸ਼ਬਦ ਹੈ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਦਾ ਅੰਮ੍ਰਿਤ ਬੋਲੇ, ਭਰਮ ਭੁੱਲੇ ਨਰ ਕਰਤ ਕਚਰਾਇਣ, ਭਟਕੇ ਹੋ ਲੋਕ ਭੁੱਲੇ ਹੋ ਲੋਕ ਕੱਚੀਆਂ ਗੱਲਾਂ ਕਰਦੇ ਪਏ, ਥੋਥੀਆਂ ਬੇਥਵੀਆਂ ਬਾਤਾਂ ਕਰ ਰਹੇ ਨੇ। ਭਰਮ ਭੁੱਲੇ ਨਰ ਕਰਤ ਕਚਰਾਇਣ, ਮਹਾਰਾਜ ਕਹਿੰਦੇ ਜਨਮ ਮਰਨ ਤੇ ਰਾਹਤ ਨਾਰਾਇਣ। ਉਹ ਅਜੂਨੀ ਜਿਹੜਾ ਅਕਾਲ ਮੂਰਤ ਅਨੁਭਵ ਪ੍ਰਕਾਸ਼ ਹੈ ਉਹ ਜਨਮ ਤੇ ਮਰਨ ਤੋਂ ਰਹਿਤ। ਉਹਦੇ ਵਿੱਚ ਬਚਨ ਹੈ ਸਕਲ ਅਪਰਾਧ ਦੇਹ ਲਾਰੋਨੀ। ਲਾਰੋਨੀ ਦਾ ਅਰਥ ਹੈ ਲੋਰੀਆਂ ਦੇਣੀਆਂ। ਇਹ ਪਾਠ ਤੁਸੀਂ ਕਰਿਓ ਕਿਉਂਕਿ ਹੁਣ ਤੇ ਸਭ ਕੁਝ ਮਹਾਰਾਜ ਦਾ ਫੋਨ ਦੇ ਵਿੱਚ ਹੀ ਸਾਰੇ ਅਰਥ ਨੇ। ਸਕਲ ਅਪਰਾਧ ਦੇਹ ਲਾਰੋਨੀ, ਕਹਿੰਦੇ ਸਭ ਤੋਂ ਵੱਡੇ ਜਿੰਨੇ ਵੀ ਪਾਪ ਨੇ ਉਹਨਾਂ ਵਿੱਚੋਂ ਸਾਰੇ ਪਾਪ ਇਕੱਠੇ ਉਦੋਂ ਹੋ ਜਾਂਦੇ ਨੇ ਜਦੋਂ ਕੋਈ ਰੱਬ ਨੂੰ ਨਿਆਣਾ ਬਣਾ ਕੇ ਉਹਨੂੰ ਪੰਘੂੜੇ ਵਿੱਚ ਲੋਰੀਆਂ ਦਿੰਦਾ। ਸਗਲ ਪਰਾਧ ਦੇ ਲਾਰੋਨੀ, ਅੱਗੇ ਹੈ ਸੋ ਮੁੱਖ ਜਲੋ ਜਿੱਤ ਕੇ ਠਾਕੁਰ ਜੋਨੀ। ਉਹ ਮੁੱਖ ਸੜ ਕੇ ਉਹਨਾਂ ਗਿਆ ਜਿਹਨੇ ਕਹਿ ਦਿੱਤਾ ਰੱਬ ਜੂਨਾ ਚ ਹੁੰਦਾ ਜੇ ਉਸਦੀ ਜਹਾਂ। ਫਿਰ ਇੱਕ ਬੜਾ ਗਹਿਰਾ ਵਿਸ਼ਾ, ਗੁਰ ਪਰਮੇਸ਼ਰ ਕੁਝ ਹੋਰ ਚੀਜ਼ ਹੈ, ਪਾਰ ਬ੍ਰਹਮ ਪਰਮੇਸ਼ਰ। ਮੈਂ ਇੱਕ ਦਿਨ ਅਰਜ਼ ਕੀਤੀ ਸੀ ਜਦੋਂ ਸੁੰਨ ਅਵਸਥਾ ਵਿੱਚ ਸੀ, ਕੁਛ ਵੀ ਨਹੀਂ ਸੀ, ਸਭ ਕੁਝ ਉਹਦੇ ਵਿੱਚ ਸਮੇਟਿਆ ਹੋਇਆ ਸੀ, ਪਰ ਜਦੋਂ ਸਫੁਰ ਹੋਇਆ ਉਹਨੇ ਸਭ ਕੁਝ ਬਣਾ ਦਿੱਤਾ। ਇੱਕ ਦਿਨ ਸਭ ਕੁਝ ਉਹਦੇ ਵਿੱਚ ਸਮੇਟਿਆ ਜਾਣਾ। ਬੇਨਤੀ ਇਹ ਵੇ ਕਿ ਉਸ ਪਰਮਾਤਮਾ ਨੂੰ ਬਣਾਉਣ ਵਾਲਾ ਕੋਈ ਨਹੀਂ, ਉਹ ਤਾਂ ਸੁੱਤੇ ਸਿੱਧ ਆਪਣੇ ਆਪ ਤੋਂ ਹੈ। ਅਨੁਭਵ ਪ੍ਰਕਾਸ਼ ਜਿਹਨੂੰ ਅਕਾਲ ਮੂਰਤ ਕਿਹਾ, ਜਿਹਨੂੰ ਬਾਣੀ ਚ ਸਹਿਭੰਗ ਕਿਹਾ, ਜਿਹਨੂੰ ਸਤਿਗੁਰੂ ਨੇ ਕਿਹਾ ਨਾ ਤਾਤ ਹੈ ਨਾ ਮਾਤ ਹੈ ਨਾ ਜਾਤ ਹੈ ਨਾ ਪਾਤ ਹੈ ਨਿਰਸਾਕੰਗ ਸ਼ਰੀਕ ਹੈ। ਉਹਦਾ ਤਾਂ ਜਨਮ ਦਿਹਾੜੇ ਕਦੀ ਨਹੀਂ ਹੁੰਦਾ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਵੱਲ ਮੈਂ ਆਵਾਂ। ਸਤਿਗੁਰੂ ਕਹਿ ਰਹੇ ਨੇ ਅਨੁਭਵ ਪ੍ਰਕਾਸ਼ ਉਹ ਆਪਣੇ ਆਪ ਹੈ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ। ਉਹਦੀ ਤਾਕਤ ਦਾ ਉਹਦੀ ਸ਼ਕਤੀ ਦਾ ਕੋਈ ਅੰਦਾਜ਼ਾ ਨਹੀਂ, ਉਹਦੀ ਤਾਕਤ ਦਾ ਕੋਈ ਥਾਂ ਹੀ ਨਹੀਂ ਪਾ ਸਕਦਾ। ਪਿਆਰੇ ਸੱਚ ਇਹ ਵੇ, ਮੈਂ ਇੱਕ ਵਾਰ ਅਰਜ਼ ਕੀਤੀ ਸੀ ਉਹਦੀ ਸ਼ਕਤੀ ਇੰਨੀ ਬਲਵਾਨ ਹੈ ਕਿ ਜਿਹੜਾ ਬੰਦਾ ਚੰਗਾ ਭਲਾ ਕਿਤੇ ਬੈਠਾ ਹੈ ਨਾ ਜਿੱਥੇ ਪਾਣੀ ਦਾ ਬੂੰਦ ਵੀ ਨਹੀਂ, ਉਹ ਚਾਹੇ ਤਾਂ ਰਾਤ ਨੂੰ ਉੱਥੇ ਸਮੁੰਦਰ ਪੈਦਾ ਕਰ ਦੇ। ਉਹਦੀ ਤਾਕਤ ਦਾ ਕੋਈ ਅੰਦਾਜ਼ਾ ਨਹੀਂ। ਜਲ ਤੇ ਥਲ ਕਰ, ਥਲ ਤੇ ਕੂਵਾਂ, ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੈ ਆਕਾਸ਼ ਗਿਰਾਵੇ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਗਰਭੋ, ਪੰਡਿਤ ਤੇ ਮੁਗਧਾਰੀ। ਇਹ ਉਹਦਾ ਅਨੁਭਵ ਪ੍ਰਕਾਸ਼ ਹੈ, ਉਹਦਾ ਅਮਿਤੋਜ ਹੈ, ਉਹਦੇ ਓਜ ਉਹਦੀ ਸ਼ਕਤੀ ਦਾ ਕੋਈ ਵੀ ਥਾਂ ਨਹੀਂ ਪਾ ਸਕਦਾ। ਫਿਰ ਬੇਨਤੀ ਕਰਾਂ, ਚੱਕਰ ਚਿੰਨ ਅਰ ਵਰਣ ਜਾਤ ਅਰ ਪਾਤ ਨਹੀਂ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹਿ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹੀਜੈ। ਹੁਣ ਜਿਹਨਾਂ ਨੂੰ ਲੋਕ ਪੂਜਦੇ ਨੇ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇਹੋ ਜਿਹੇ ਤੇ ਕਰੋੜਾਂ ਇੰਦਰ ਉੱਥੇ ਤੁਰੇ ਫਿਰਦੇ ਨੇ। ਕੋਟ ਇੰਦਰ ਇੰਦਰਾਨ, ਸ਼ਾਹ ਸ਼ਾਹਾਨ ਗਰੀਜੈ, ਇੰਦਰ ਇੰਦਰਾਨ ਕਰੋੜਾਂ ਇੰਦਰ ਵਰਗੇ ਦੇਵਤੇ, ਕਰੋੜਾਂ ਜਿਹੜੇ ਪਾਤਸ਼ਾਹ ਨੇ। ਸੱਚ ਇਹ ਵੀ ਉਹ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ। ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣੀਜੈ, ਤਰ ਭਵਨ ਮਹੀਪ ਤਿੰਨਾਂ ਭਵਨਾਂ ਦੇ ਰਾਜੇ, ਸੁਰ ਨਰ ਅਸੁਰ ਮਨੁੱਖ ਦੇਵਤੇ ਦੈਂਤ, ਨੇਤ ਨੇਤ ਬਾਂਤਰਨ ਕਹਿਤ। ਹਰ ਚੀਜ਼ ਪਰਮਾਤਮਾ ਨੂੰ ਨੇਤ ਨੇਤ ਕਰੀਏ। ਨੇਤ ਦਾ ਅਰਥ ਹੁੰਦਾ ਨਾ ਇਤੀ, ਜਿਤਨਾ ਮੈਂ ਬੋਲ ਦਿੱਤਾ ਰੱਬ ਇਸ ਤੋਂ ਅੱਗੇ ਬਹੁਤ ਕੁਛ ਕਹਿਣ ਵਾਲਾ ਪਿਆ। ਇਹ ਬਾਣੀ ਚ ਬੜੇ ਸ਼ਬਦ ਤੁਹਾਨੂੰ ਨੇਤ ਮਿਲਣਗੇ, ਜਿਵੇਂ ਵੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ, ਇਹ ਨਾ ਇਤੀ। ਹਜ਼ੂਰ ਦੀ ਬਾਣੀ ਜਿਵੇਂ ਅਸੀਂ ਪੜ੍ਹਦੇ ਹਾਂ ਕਿ ਪਰਮਾਤਮਾ ਉਹਦੇ ਬਾਰੇ ਨੇਤ ਨੇਤ ਬਾਂਤਣ ਕਹਿ, ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਤ। ਤੇਰੇ ਉਸ ਜਿਹੜਾ ਸਤ ਨਾਮ ਹੈ, ਮੁਕੰਮਲ ਨਾਮ ਹੈ, ਉਹਨੂੰ ਕੋਈ ਨਹੀਂ ਬਿਆਨ ਕਰ ਸਕਦਾ, ਤੇਰੇ ਕਰਮਾਂ ਨੂੰ ਦੇਖ ਕੇ ਨਾਮ ਰੱਖੇ ਗਏ। ਫਿਰ ਮੈਂ ਬੇਨਤੀ ਕਰਾਂਗਾ ਮੇਰਾ ਸਿਰਫ ਇਸ ਗੱਲ ਤੇ ਕਿ ਉਸ ਪਰਮਾਤਮਾ ਨੂੰ ਜਿੰਨੇ ਦੇਵੀ ਦੇਵਤੇ ਨੇ ਪਿਆਰਿਓ, ਉਹਦੇ ਚਰਨਾਂ ਦੀ ਧੂੜ ਨੇ, ਉਹਦੇ ਸਾਹਮਣੇ ਕੁਛ ਵੀ ਨਹੀਂ। ਨਾਰਦ ਸੇ ਚਤੁਰਾਨ ਸੇ ਰਮਨਾਰਕ ਸੇ ਸਭ ਹੂੰ ਮਿਲ ਗਾਇਓ, ਵੇਦ ਕਤੇਬ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹਾਥ ਨਾ ਆਇਓ, ਪਾਰ ਨਾ ਪਾਏ ਸਕੈ ਉਮਾ ਪਥ।
ਉਹਦਾ

0: सच एवे शिवजी भी अंत नहीं पा सके। हजूर सच्चे पातशाह कहिंदे ने ओनू उस परमात्मा दे सामने जिहड़े अवतार ने इह तुच्छ ने। पर मैं कल भी कहा सी असी अपने अपने सच की प्रभाता निर्धारित की, अपना अपना सच जो मेरे मन ने मान लिया वो सच। देखो उस वर्गा तिना लोगों च तीन लोग उहदे बनाए, उस वर्गा ना कोई है, कोई उसकी तुलता बराबरता नहीं कर सकता। मैं तुम्हें एक छोटी जी उदाहरण देना, महात्मा बुद्ध नालंदा गए सिर्फ समझन ले, क्योंकि असीं जदों सीमा बेध दिंदे बस इस तो अगे ज्ञान खत्म। फिर तुसीं जिहड़े गुरु ग्रंथ साहिब का पाठ करदे हो मेरी बेनती नूं सुणियो, थोड़ा जिहा संकीर्णता तो उपर उठ के सोचांगे। असीं आ सिर्फ सीमित जी सोच वाले, सीमित सोच अपनियां परिभाषा अपनियां सारियां बनना बुनदी, पर जदों तुसीं शब्द नाल अपनी सुरत नूं जोड़ दिओ, गुरबाणी च टुब्बी मार दिओ गुरमुखो, उदों समझ पैंदी है कि उस परिपूर्ण परमात्मा की खेड कितनी कु अद्भुत अचरज अजारक है। वह इस कली धरती का तो मालक ही नहीं। हजूर दे जो असं बचन पढ़ने कोट ब्रह्मांड को ठाकुर स्वामी जिहड़ा करोड़ां ब्रह्मांडा का मालक है, तो असी अपने निके जे पिंड की व्याख्या करके कि रब ऐसा नहीं हो सकता। महात्मा बुद्ध नालंदा गए, उन्होंने सुन वास्ते लोग बहुत आए, प्रवचन करते गए जिथे जिथे राह च गए। उत्थे एक बहुत महान पंडित सी, बहुत विद्वान पंडित, उन्हें किसी दसिया महात्मा बुद्ध आए ने, आ पहुंचिया। महात्मा बुद्ध ने प्रवचन दिता, उन्हें बैठ के सुनिया। जदों सारे लोग सुन तो वख्यान सुन तो बाद चले गए, तो उस पंडित का नाम थी सिरी पुत। वह पंडित सिरी पुत महात्मा बुद्ध के कोल आया, उहदियां अखां च पानी सी, ते उन्हें एक शब्द कह दिता, कहन लगा कि तुहाडी वाणी मेरे अंदर नूं बहुत टिका बख्श गई, पर मैं महसूस कीता है आप जैसा ना को था, गल सुन वाली, ना को है ना को होगा। समझ गया आपां भी तेरे वर्गा ना कोई सी ना कोई अज है ते ना अगे होवेगा। महात्मा बुद्ध ने सुनिया ते जेड़ी गल असी भी कहने हां, साडे बाबे वर्गा अज तीकरां कोई होया ही, मैनू बख्श दिया जे मैं निंदे वाले पासे नहीं चल। मैनू याद है एक बार लुधियाने कथा कर रहे सां, समागम सी, किसी ने धारना पढ़ दिती महापुरख का नां लैके, तेरे वर्गा ना कोई होया ते ना कोई होना। एक बजुर्ग बैठा डांग लैके खलो गया, वह कहिंदा गुरु ग्रंथ साहिब की बेदबी ना कर। उन्हें कहा गुरु ग्रंथ साहिब की बेदबी? वह कहिंदा गुरु ग्रंथ साहिब करोड़ां संत पैदा कर सकता है, पर करोड़ां संत कट्ठे होके गुरु ग्रंथ साहिब नहीं पैदा कर सकते। ये शब्द उहदे सुन वाले। उन्हें कहा भी तेरे वर्गा ना कोई सी ना कोई है ना कोई होएगा। जदों विद्वान पंडित श्री पुत ने यह कहे ते महात्मा बुद्ध बोलिया, उहने शब्द दो उहदे सुन वाले ने, कहन लगे श्री पुत मैं तेरे बारे सुनिया तू बहुत विद्वान है, तू बहुत ग्रंथां दा मुतालिया कीता, तू पढ़े है? कहिंदा जी हां। महात्मा बुद्ध कहिंदे ने एक अग्ञानी बंदा जिस बंदे ने जिंदगी च कुछ भी पढ़िया नहीं स्टडी नहीं कीता, अगर वह भावुक हो के इमोशनल हो के जज्बात च आ के कोई झूठी गल कर जाए तो असी माफ कर देंगे भी इहनू पता ही कोई नहीं, तो बेचारा श्रद्धा का भिजा पे कह गए। पर कहन लगे एक बंदा पढ़िया भी होवे, ब्रह्म का जानकार होवे, सब कुछ पढ़िया होने के बावजूद भी जे वह बंदा झूठ बोले तो विद्वान के जीवन च सब तो निंदन योग वह होंदा है कि जिहड़ा पढ़िया होने के बावजूद भी झूठ बोली जा रहे। श्री पुत खामोश हो गया, कहन लगा महाराज मैं कोई भूल की? महात्मा बुद्ध का अगला सवाल सी कि श्री पुत तू ईमानदारी नाल दस, तू तिना गालां दा ज्ञाता हो चुका है? फिर बेनती सुनियो, तू तीन शब्द वरते ने, ना कोई सी ना कोई है ते ना कोई होएगा, इहदा मतलब तेरी सुरत तीन कालां नूं जानदी पई। यह शब्द असी भी वरत दिंदे आं गुरु ग्रंथ साहिब च खलो के हजूरी च, यह महाराज पूर्ण ब्रह्म ज्ञानी ने, इहदा मतलब जिहड़ा पूर्ण कह रहे हो पहला खुद आप पूर्ण है, ते अगले की परिभाषा दस रहे ना ब्रह्म ज्ञानी की गत, ब्रह्म ज्ञानी है मतलब पहला अपने आप नूं पूरा कह गया। ਫਿਰ ਬੇਨਤੀ ਉਹਨਾਂ ਕਿਹਾ ਵੀ ਤੂੰ ਤਿੰਨ ਕਾਲਾਂ ਦਾ ਗਿਆਤਾ ਹੈ? ਕਹਿੰਦਾ ਨੋ, ਮੈਂ ਤਾਂ ਤਿੰਨਾਂ ਕਾਲਾਂ ਦਾ ਗਿਆਤਾ ਨਹੀਂ। ਕਹਿੰਦੇ ਫਿਰ ਮੈਂ ਤੇਰੇ ਤੋਂ ਕੁਝ ਪੁੱਛਣਾ ਚਾਹੁੰਦਾ। ਉਹ ਸੱਚੀ ਮੁੱਚੀ ਵਿਦਵਾਨ ਪੰਡਿਤ ਦਾ ਚਿਹਰਾ ਪੀਲਾ ਪੈ ਗਿਆ। ਕਹਿਣ ਲੱਗਾ, ਅੱਜ ਤੱਕ ਜਿੰਨੇ ਵੀ ਬੁੱਧ ਧਰਤੀ ਤੇ ਹੋਏ ਨੇ, ਮਹਤ ਗਿਆਨਵਾਨ ਹੋਏ ਨੇ, ਕੀ ਸਾਰੇ ਗਿਆਨਵਾਨਾਂ ਦੇ ਜੀਵਨ ਬਾਰੇ ਤੈਨੂੰ ਜਾਣਕਾਰੀ ਹੈ? ਉਹਨਾਂ ਦੇ ਬਾਰੇ ਤੈਨੂੰ ਪਤਾ ਹੈ? ਕਹਿੰਦਾ ਬਿਲਕੁਲ ਨਹੀਂ, ਮੈਨੂੰ ਕੋਈ ਪਤਾ ਨਹੀਂ ਉਹਨਾਂ ਬਾਰੇ। ਕਹਿਣ ਲੱਗੇ, ਚਲੋ ਜਿਹੜੇ ਭਵਿੱਖ ਵਿੱਚ ਹੋਣੇ ਨੇ ਉਹਨਾਂ ਬਾਰੇ ਵੀ ਪਤਾ ਹੈ? ਉਹਨੇ ਕਿਹਾ ਬਿਲਕੁਲ, ਮੈਨੂੰ ਭਵਿੱਖ ਵਿੱਚ ਵੀ ਕੋਈ ਪਤਾ ਨਹੀਂ ਕਿੰਨੇ ਕੁ ਬੁੱਧ ਹੋਣੇ ਨੇ, ਕਿੰਨੇ ਕੁ ਗਿਆਨਵਾਨ ਹੋਣੇ ਨੇ। ਉਹ ਹੱਸ ਪਏ। ਕਹਿਣ ਲੱਗੇ, ਚਲੋ ਬੀਤੇ ਦਾ ਤੇ ਭਵਿੱਖ ਦਾ ਪਤਾ ਨਹੀਂ, ਪਰ ਤੈਨੂੰ ਹੁਣ ਤਾਂ ਪਤਾ ਹੀ ਹੋਣਾ ਜਿਸ ਵਰਤਮਾਨ ਚ ਤੂੰ ਜੀ ਰਿਹਾ ਇਸ ਧਰਤੀ ਤੇ ਕਿੰਨੇ ਕੁ ਬੁੱਧ ਨੇ ਇਸ ਵੇਲੇ। ਕਹਿਣ ਲੱਗਾ, ਨਹੀਂ ਨਹੀਂ ਮੈਨੂੰ ਬਿਲਕੁਲ ਪਤਾ ਨਹੀਂ। ਉਹ ਹੱਸ ਕੇ ਕਹਿੰਦੇ, ਤੈਨੂੰ ਮੇਰੇ ਬਾਰੇ ਵੀ ਪਤਾ ਹੈ ਮੇਰੇ ਅੰਦਰ ਕੀ ਹੈ? ਉਹ ਬੋਲਿਆ ਨਹੀਂ। ਸ਼ਬਦ ਬੜੇ ਸੋਹਣੇ ਸੁਣਨਾ, ਕਿਹਾ ਤੂੰ ਜਜ਼ਬਾਤ ਚ ਆ ਗਿਆ, ਤੂੰ ਇਹ ਸ਼ਬਦ ਕਹਿ ਦਿੱਤੇ, ਆਪ ਜੈਸਾ ਨਾ ਕੋਈ ਹੈ, ਨਾ ਕੋਈ ਹੋਗਾ, ਨਾ ਕੋਈ ਹੋਇਆ। ਕਹਿਣ ਲੱਗੇ, ਇਹਦਾ ਮਤਲਬ ਤੂੰ ਤ੍ਰੈ ਕਾਲ ਦਾ ਗਿਆਤਾ ਹੈ? ਪੰਡਿਤ ਸ੍ਰੀ ਪੁੱਤ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਮੈਂ ਤੁਹਾਡੀ ਬਾਣੀ ਸੁਣ ਕੇ, ਤੁਹਾਡੇ ਬੋਲ ਸੁਣ ਕੇ ਸ਼ਰਧਾ ਚ ਆ ਗਿਆ। ਮੈਂ ਸ਼ਰਧਾ ਚ ਆ ਕੇ ਬੋਲ ਕੇ ਇਹ ਗੱਲ ਸੁਣਨ ਵਾਲੀ। ਮਹਾਤਮਾ ਬੁੱਧ ਨੇ ਕਿਹਾ, ਦੇਖ ਸ੍ਰੀ ਪੁੱਤ, ਸ਼ਰਧਾ ਚ ਆ ਕੇ ਉਹ ਬਾਣੀ ਬੋਲੋ ਜਿਹਦੀਆਂ ਜੜਾਂ ਬਹੁਤ ਸਮਾਂ ਲੰਮਾ ਸਮਾਂ ਰਹਿਣ, ਜਿਹਦੀ ਜੜ ਬਹੁਤ ਚਿਰ ਰਹਿ। ਉਹ ਬੋਲਣਾ ਸ਼ਰਧਾ ਚ ਆ ਕੇ ਬੋਲੋ ਕਿ ਜਿਹਦਾ ਰੰਗ ਕੱਲ ਨੂੰ ਫਿੱਕਾ ਪੈ ਜਾ। ਜੇ ਤੂੰ ਸ਼ਬਦ ਕਹਿ ਦਿੱਤੇ ਵੀ ਆਪ ਜੈਸਾ ਕੋਈ ਨਹੀਂ, ਕੱਲ ਨੂੰ ਮੇਰੇ ਤੋਂ ਵੱਡੇ ਵੀ ਬੁੱਧ ਆਉਣਗੇ। ਅੱਜ ਪਤਾ ਨਹੀਂ ਕਿੰਨੇ ਕੁ ਬੁੱਧ ਨੇ ਜਿਹਨਾਂ ਦੀ ਖਿਆਤੀ ਨਹੀਂ, ਮੈਂ ਤਾਂ ਬੇਨਤੀ ਕਰਾਂਗਾ। ਇਸੇ ਕਰਕੇ ਗੁਰੂ ਨੇ ਬਾਣੀ ਚ ਸਾਨੂੰ ਇਹ ਗੱਲ ਸਮਝਾਈ, ਯਾਰ ਵੇ ਪ੍ਰਹੱਬੇ ਸਖੀਆਂ ਮੂੰਹ ਕਹੀ ਨਾ ਜਹੀਆ, ਯਾਰ ਵੇ ਇੱਕ ਡੂ ਇੱਕ ਚਾੜੇ ਹੂੰ ਕਿਸ ਚਤੇਈਆ, ਇੱਕ ਡੂ ਇੱਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ, ਇੱਥੇ ਤਾਂ ਇੱਕ ਤੋਂ ਇੱਕ ਚੜ੍ਹਾਉਂਦੀਆਂ, ਕੌਣ ਜਾਣੇ ਮੇਰਾ ਨਾਂ ਚ, ਇੱਥੇ ਇੱਕ ਤੋਂ ਇੱਕ ਵੱਧ ਬੰਦਗੀ ਕਰਨ ਵਾਲੇ ਨੇ ਪਰਮਾਤਮਾ ਦੇ ਘਰ ਚ, ਮੈਂ ਸਿਰ ਬੇਨਤੀ ਕਰਾਂਗਾ। ਹਜ਼ੂਰ ਕਹਿੰਦੇ ਨੇ ਸਿਰਫ ਇੱਕ ਨਿਰੰਕਾਰ, ਉਹ ਭੈ ਤੋਂ ਮੁਕਤ ਹੈ, ਬਾਕੀ ਸਭ ਭੈ ਦੇ ਸੰਯੁਗਤ ਹੈ। ਰਾਮ ਚੰਦਰ ਉਹਨਾਂ ਦੇ ਦਰ ਦੇ ਉੱਤੇ ਖਾਕ ਦੀ ਤਰ੍ਹਾਂ ਨੇ, ਕ੍ਰਿਸ਼ਨ ਜੀ ਵੀ ਅਨੇਕਾਂ ਨੇ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਇਸ ਅੰਮ੍ਰਿਤ ਸ਼ਲੋਕ ਦੀ ਵਿਆਖਿਆ ਲਈ ਜੋ ਕੱਲ ਆਪਾਂ ਪੜ੍ਹਿਆ ਸੀ, ਸਤਿਗੁਰਾਂ ਨੇ ਅੰਮ੍ਰਿਤ ਬੋਲ ਬਖਸ਼ਿਸ਼ ਕੀਤੇ ਤੇ ਫਰਮਾਇਓ ਨੇ, ਨਾਨਕ ਨਿਰਭਉ ਨਿਰੰਕਾਰ, ਧੰਨ ਗੁਰੂ ਨਾਨਕ ਸਾਹਿਬ ਦੇ ਬੋਲ। ਕਿਉਂਕਿ ਮਕਸਦ ਹੈ ਸ਼ਲੋਕਾਂ ਦੇ ਅਰਥਾਂ ਦਾ। ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਨਿਰਭਉ ਭੈ ਤੋਂ ਰਹਿਤ ਸਿਰਫ ਇੱਕ ਪਰਮਾਤਮਾ ਹੈ, ਨਿਰੰਕਾਰ ਜੋ ਆਕਾਰ ਤੋਂ ਰਹਿਤ ਹੈ, ਉਸ ਦਾ ਕੋਈ ਆਕਾਰ ਨਹੀਂ ਤੁਸੀਂ ਬਣਾ ਸਕਦੇ। ਮਹਾਰਾਜ ਕਹਿੰਦੇ ਨੇ, ਹੋਰ ਉਸ ਨਿਰੰਕਾਰ ਤੋਂ ਬਿਨਾਂ ਜੋ ਨਿਰਭਉ ਹੈ, ਉਸ ਤੋਂ ਬਿਨਾਂ ਹੋਰ ਕੇਤੇ, ਕੇਤੇ ਦਾ ਅਰਥ ਹੈ ਕਈ, ਰਾਮ ਰਵਾਲ, ਕੱਲ ਵੀ ਅਰਜ਼ ਕੀਤੀ ਸੀ, ਰਵਾਲ ਦਾ ਅਰਥ ਧੂੜ ਖਾਕ, ਇੱਕ ਨਿਰੰਕਾਰ ਨਿਰਭਉ ਹੈ, ਬਾਕੀ ਪਤਾ ਨਹੀਂ ਹੋਰ ਕਿਤਨੇ ਕੁ ਕੇਤੇ ਰਾਮ ਰਵਾਲ ਉਸ ਪਰਮਾਤਮਾ ਦੇ ਦਰ ਦੇ ਉੱਪਰ ਖਾਕ ਨੇ, ਤੁੱਛ ਨੇ। ਫਿਰ ਬੇਨਤੀ ਸੁਣਿਓ, ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਦਸਵਾਂ ਬਚਨ ਹੈ ਜੀ, ਕਈ ਕੋਟ ਕ੍ਰਿਸ਼ਨ ਅਵਤਾਰ, ਅਗਲੀ ਤੁਕ ਧਿਆਨ ਨਾਲ ਸੁਣਨ ਵਾਲੀ। ਕਹਿਣ ਲੱਗੇ, ਕਈ ਰਾਮ ਬਾਰ ਬੁਹਾਰ, ਫਿਰ ਸੁਣਿਓ, ਕਈ ਕੋਟ ਕ੍ਰਿਸ਼ਨ ਅਵਤਾਰ, ਇਹ ਤਾਂ ਸਭ ਸਮਝਟ ਹੋ ਗਿਆ ਨਾ, ਵੀ ਪਤਾ ਨੀ ਕਿੰਨੇ ਕੁ ਕਰੋੜਾਂ ਨੇ ਜਿਹੜੇ ਕ੍ਰਿਸ਼ਨ ਦਾ ਅਵਤਾਰ ਨੇ, ਕਰੋੜਾਂ ਕ੍ਰਿਸ਼ਨ ਨੇ। ਤੇ ਅੱਗੇ ਸਾਹਿਬ ਕਹਿੰਦੇ ਨੇ, ਕਈ ਰਾਮ ਬਾਰ, ਬਾਰ ਦਾ ਅਰਥ ਆਪਾਂ ਕਹਿੰਦੇ ਹਾਂ ਦਰਵਾਜ਼ਾ, ਬਾਰ ਬੰਦ ਕਰ ਦਿਓ, ਤੇ ਨਾਲ ਸ਼ਬਦ ਦੇ ਬੁਹਾਰ, ਬੁਹਾਰ ਦਾ ਅਰਥ ਹੁੰਦਾ ਹੈ ਬੋਕਰ ਬਾਰੀ, ਝਾੜੂ ਲਾਣਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਕਈ ਰਾਮ ਬਾਰ ਬੁਹਾਰ, ਪਤਾ ਨੀ ਕਿੰਨੇ ਕੁ ਰਾਮ ਨੇ ਜਿਹੜੇ ਰੱਬ ਦੇ ਬੂਹੇ ਤੇ ਖਲੋਟੇ ਝਾੜੂ ਪਹਿਲਾਉਂਦੇ। ਪਰਮ ਸ਼ਕਤੀ ਉਹਦੀ, ਨਾਨਕ ਨਿਰਭਉ ਨਿਰੰਕਾਰ, ਹੋਰ ਕੇਤੇ ਰਾਮ ਰਵਾਲ। ਮਹਾਰਾਜ ਕਹਿੰਦੇ, ਕੇਤੀਆਂ ਕੰਨ ਕਹਾਣੀਆਂ, ਕੰਨ ਦਾ ਅਰਥ ਕਰਾਂਗੇ ਕ੍ਰਿਸ਼ਨ ਕਨਈਆ, ਕਹਾਣੀਆਂ ਦਾ ਅਰਥ ਉਹਨਾਂ ਦੇ ਜੀਵਨ ਨਾਲ ਜੁੜੀਆਂ ਹੋਈਆਂ ਘਟਨਾਵਾਂ। ਪਤਾ ਨੀ ਕਿੰਨੀਆਂ ਕੁ ਕ੍ਰਿਸ਼ਨ ਜੀ ਦੇ ਜੀਵਨ ਨਾਲ ਜੁੜੀਆਂ ਹੋਰ ਕਹਾਣੀਆਂ ਨੇ, ਕਿੰਨੇ ਲੋਕ ਕਹਾਣੀਆਂ ਪਾਉਂਦੇ ਨੇ। ਕੇਤੇ ਵੇਦ ਵਿਚਾਰ, ਪਤਾ ਨਹੀਂ ਕਿਤਨੇ ਕੁ ਵੇਦ ਨੇ ਤੇ ਕਿੰਨੇ ਕੁ ਵੇਦਾਂ ਦੀ ਵਿਚਾਰ ਕਰਨ ਵਾਲੇ ਗੂੜ ਪੰਡਿਤ ਨੇ। ਪਰ ਉਂਝ ਵੈਸੇ ਵੇਦ ਦਾ ਅਖਰੀ ਅਰਥ ਸ਼ਬਦ ਹੈ ਵੇਦ, ਵੇਦ ਦਾ ਅਖਰੀ ਅਰਥ ਗਿਆਨ ਹੁੰਦਾ। ਨਾਸਤਿਕ ਸ਼ਬਦ ਵੀ ਜਿਹੜਾ ਹੈ ਨਾ, ਯਾਦ ਰੱਖਿਓ, ਹੁਣ ਤਾਂ ਇਹ ਸਮੁੱਚਾ ਜਿਹੜਾ ਰੱਬ ਨੂੰ ਨਹੀਂ ਮੰਨਦਾ ਸੀ ਕਹਿੰਦੇ ਨਾਸਤਿਕ, ਉਂਝ ਜਦੋਂ ਇਹ ਸ਼ਬਦ ਪੈਦਾ ਹੋਇਆ ਨਾਸਤਿਕ, ਇਹਦਾ ਮਤਲਬ ਇਹ ਨਹੀਂ ਸੀ ਜਿਹੜਾ ਰੱਬ ਨੂੰ ਨਹੀਂ ਮੰਨਦਾ, ਨਾਸਤਿਕ ਦਾ ਅਰਥ ਸੀ ਜਿਹੜਾ ਵੇਦ ਨੂੰ ਨਹੀਂ ਸੀ ਮੰਨਦਾ। ਇਹ ਸ਼ਬਦ ਉੱਥੋਂ ਪ੍ਰਚਲਿਤ ਹੋਇਆ। ਹਜ਼ੂਰ ਕਹਿੰਦੇ ਨੇ ਪਤਾ ਨਹੀਂ ਕਿੰਨੇ ਕੁ ਵੇਦ ਨੇ, ਕਿੰਨੇ ਕੁ ਕ੍ਰਿਸ਼ਨ ਨੇ, ਕਿੰਨੀਆਂ ਕੁ ਕ੍ਰਿਸ਼ਨ ਦੀਆਂ ਕਹਾਣੀਆਂ ਕਰਨ ਵਾਲੇ ਨੇ। ਕੇਤੇ ਨੱਚੇ ਮੰਗਤੇ, ਜਦੋਂ ਹੁਣ ਇਹ ਸੁਣਿਓ, ਉਹ ਅਵਤਾਰਾਂ ਦੀਆਂ ਕਹਾਣੀਆਂ ਬਣਾਉਂਦੇ ਨੇ, ਅਵਤਾਰਾਂ ਦੀਆਂ ਕਹਾਣੀਆਂ ਸੁਣਾਉਂਦੇ ਨੇ, ਜਿਵੇਂ ਰਾਮ ਲੀਲਾ ਹੁੰਦੀ ਏ, ਰਾਸ ਲੀਲਾ ਹੁੰਦੀ ਏ। ਇਹ ਪਹਿਲਾਂ ਸਾਂਗ ਹੁੰਦੇ ਸਨ ਜੀ, ਜਿਵੇਂ ਤਾਰਾਮਤੀ ਦਾ, ਲੂਣਾ ਦਾ, ਇਹੋ ਜਿਹਾ ਪ੍ਰਸੰਗ ਭਰਥਰੀ ਦਾ, ਇਹ ਸਾਰੇ ਜਿਹੜੇ ਰਾਜਾ ਖਰੀ ਚੰਦ, ਇਹਨਾਂ ਦੇ ਪ੍ਰਸੰਗ ਜਿਹੜੇ ਸਨ, ਰਾਜੇ ਰਾਣੀਆਂ ਦੇ ਸਾਂਗ ਕੀਤੇ ਜਾਂਦੇ ਸਨ। ਇਹ ਪੁਰਾਤਨ ਸਮੇਂ ਬੜੇ ਪ੍ਰਚਲਿਤ ਹੁੰਦੇ ਸਨ ਉਹ ਸਾਂਗ ਕਰਨੇ। ਪਰ ਜਦੋਂ ਸਟੇਜ ਤੇ ਆਉਣਾ, ਬੇਨਤੀ ਸੁਣਿਓ, ਉਦੋਂ ਅਵਤਾਰ ਦੇ ਕੱਪੜੇ ਪਾ ਕੇ ਲਫ਼ਜ਼ ਉਹ ਬੋਲਣੇ, ਸਾਂਗ ਉਹ ਕਰਨਾ, ਤੇ ਪਿਆਰਿਓ ਜਦੋਂ ਸਟੇਜ ਤੋਂ ਥੱਲੇ ਉਤਰ ਜਾਣਾ, ਤੇ ਉਹ ਮਾੜੇ ਕਰਮ ਕਰਨੇ ਜਿਹੜੇ ਉਹਦੀ ਜ਼ਿੰਦਗੀ ਚ ਕਦੀ ਹੋਏ ਵੀ ਨਹੀਂ ਸਨ ਅਵਤਾਰ ਦੀ। ਮਹਾਰਾਜ ਕਹਿੰਦੇ ਦੇਖੋ ਪਤਾ ਨਹੀਂ ਕਿੰਨੀਆਂ ਕਹਾਣੀਆਂ ਚੱਲ ਪਈਆਂ। ਕੋਈ ਰਾਮ ਚੰਦਰ ਜੀ ਦੀ ਲੀਲਾ ਕਰ ਰਿਹਾ, ਕੋਈ ਕ੍ਰਿਸ਼ਨ ਜੀ ਦੀ ਲੀਲਾ ਕਰ ਰਿਹਾ, ਕੋਈ ਰਾਸ ਪਾ ਰਿਹਾ, ਕੋਈ ਸੱਚਮੁੱਚ ਕੇ ਸਤਵੰਤੇ ਜਿਹੜੇ ਲੋਕ ਹੋਏ ਨੇ ਉਹਨਾਂ ਦੇ ਸਾਂਗ ਉਤਾਰਿਆ। ਮਹਾਰਾਜ ਕਹਿੰਦੇ ਨੇ ਕੇਤੀਆਂ ਕੰਨ ਕਹਾਣੀਆਂ, ਕੇਤੇ ਵੇਦ ਵਿਚਾਰ, ਕੇਤੇ ਨੱਚੇ ਮੰਗਤੇ, ਮੰਗਣ ਵਾਲੇ ਸਾਧੂ। ਮਹਾਰਾਜ ਕਹਿੰਦੇ ਨੇ ਨਾਚ ਪੈ ਕਰਦੇ ਨੇ, ਗੇੜ ਮੁੜ ਪੂਰੇ ਤਾਲ। ਗੇੜ ਮੁੜ ਦਾ ਅਰਥ ਹੁੰਦਾ ਘੁੰਮ ਘੁੰਮ ਕੇ ਫੇਰੀ ਲੈਣੀ, ਪੂਰੇ ਤਾਲ, ਇਹ ਤਾਲ ਪੂਰਦੇ ਪਏ ਨੇ। ਅਨੇਕਾਂ ਜਿਹੜੇ ਨੇ ਉਹਨਾਂ ਦੇ ਨਾਮ ਤੇ ਰਾਸ ਲੀਲਾ ਰਚਾਉਂਦੇ ਨੇ, ਤੇ ਸੱਚਮੁੱਚ ਉਹ ਪੈਸਾ ਕਮਾਉਣ ਦੀ ਖਾਤਰ, ਮੰਗਣ ਦੀ ਖਾਤਰ ਅਨੇਕਾਂ ਤਰ੍ਹਾਂ ਦੇ ਬਾਹਰ ਮੁਖੀ ਸਾਂਗ ਰਚਾ ਕੇ ਲੋਕਾਂ ਨੂੰ ਦਿਖਾ ਰਹੇ ਨੇ। ਬਾਜ਼ਾਰੀ ਬਾਜ਼ਾਰ ਮਹਿ, ਬਾਜ਼ਾਰੀ ਦਾ ਅਰਥ ਹੁੰਦਾ ਹੈ ਵਪਾਰੀ, ਬਿਜ਼ਨਸ ਕਰਨ ਵਾਲਾ। ਸਤਿਗੁਰੂ ਕਹਿੰਦੇ ਨੇ ਇਹਦੇ ਨਾਲ ਧਰਮ ਦਾ ਕੀ ਸੰਬੰਧ, ਇਹ ਧਰਮ ਨਾਲ ਜੁੜੇ ਹੋਏ ਪਾਤਰਾਂ ਦੀ ਰੀਸ ਕਰਦੇ ਨੇ। ਪਰ ਮਹਾਰਾਜ ਕਹਿੰਦੇ ਤਾਂ ਵਪਾਰੀ ਨੇ। ਪਰ ਮੈਂ ਬੇਨਤੀ ਕਰਾਂ ਪਿਆਰਿਓ, ਆਸਾਂ ਕੀ ਵਾਰ ਚ ਜਦੋਂ ਇਹੋ ਜਿਹੇ ਸ਼ਬਦ ਆਉਂਦੇ ਨੇ ਨਾ, ਇਹ ਇਕੱਲੇ ਉਹਨਾਂ ਲਈ ਨਹੀਂ, ਇਹ ਮੇਰਾ ਖਿਆਲ ਹੈ ਸਾਨੂੰ ਆਪਣੇ, ਮੈਂ ਆਪਣੀ ਗੱਲ ਕਰ ਰਿਹਾ, ਆਪਣੀ ਗਿਰਵਾਣ ਵਿੱਚ ਵੀ ਝਾਤੀ ਮਾਰ ਲੈਣੀ ਚਾਹੀਦੀ। ਕੀ ਧਰਮ ਅਸਥਾਨ ਇੱਕ ਬਾਜ਼ਾਰ ਤਾਂ ਨਹੀਂ ਬਣ ਗਿਆ? ਕੀ ਧਰਮ ਇੱਕ ਬਿਜ਼ਨਸ ਤਾਂ ਨਹੀਂ ਬਣ ਗਿਆ? ਸਤਿਗੁਰੂ ਕਹਿੰਦੇ ਦੇਖੋ ਵਪਾਰੀ ਲੋਕ ਆ ਗਏ, ਗੱਲ ਦੇ ਵਿੱਚ ਇਹਨਾਂ ਨੇ ਹਾਰ ਪਾ ਲਏ, ਕੰਨਾਂ ਵਿੱਚ ਮੁੰਦਰਾਂ ਪਾ ਲਈਆਂ, ਕਿਸੇ ਨੇ ਮੁਕਟ ਬੰਨ ਲਿਆ, ਕਿਸੇ ਨੇ ਬੰਸਰੀ ਪਕੜ ਲਈ, ਕਿਸੇ ਨੇ ਮੋਰ ਦਾ ਪੰਖ ਲਾ ਲਿਆ, ਕੋਈ ਵੇਦਾਂ ਦੀਆਂ ਗੱਲਾਂ ਕਰੀ ਜਾ ਰਿਹਾ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸੱਚ ਇਹ ਜੇ ਇਹ ਸਾਰੇ ਬਿਜ਼ਨਸਮੈਨ ਨੇ, ਵਪਾਰ ਕਰਨ ਵਾਲੇ ਵਪਾਰੀ ਨੇ, ਤੇ ਜਿੱਥੇ ਇਹਨਾਂ ਦਾ ਸੌਦਾ ਵਿਕਦਾ ਉੱਥੇ ਕਲਾ ਨਾਲ ਆਪਣਾ ਕੰਮ ਕਰਕੇ ਚਲੇ ਜਾਂਦੇ। ਬਾਜ਼ਾਰੀ ਬਾਜ਼ਾਰ ਮੈਂ, ਵਪਾਰੀ ਲੋਕ ਬਾਜ਼ਾਰ ਚਾਹੇ, ਤੇ ਸਤਿਗੁਰੂ ਕਹਿੰਦੇ ਨੇ ਆਏ ਕੱਢੇ ਬਾਜ਼ਾਰ, ਆ ਕੇ ਕੱਢੇ ਬਾਜ਼ਾਰ ਦਾ ਅਰਥ ਵਿਦਵਾਨਾਂ ਨੇ ਕੀਤਾ ਆਪਣੀ ਦੁਕਾਨ ਲਾ ਲਈ, ਆਪਣਾ ਬਾਜ਼ਾਰ ਲਾ ਲਿਆ, ਆਪਣਾ ਕੰਮ ਸ਼ੁਰੂ ਕਰ ਦਿੱਤਾ। ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ। ਮੈਂ ਅਰਜ਼ ਕੀਤੀ ਜਿਵੇਂ ਲੂਣਾ ਦਾ ਪ੍ਰਸੰਗ, ਹਰੀਸ਼ਚੰਦ ਰਾਜੇ ਦਾ ਪ੍ਰਸੰਗ, ਇਸੇ ਤਰ੍ਹਾਂ ਦੇ ਪ੍ਰਸੰਗ ਸੁਣਾਉਂਦੇ ਪਏ ਨੇ। ਤੇ ਮਹਾਰਾਜ ਕਹਿੰਦੇ ਉਹਨਾਂ ਰਾਜੇ ਤੇ ਰਾਣੀਆਂ ਦੀਆਂ ਆਵਾਜ਼ਾਂ ਵਿੱਚ ਗਾ ਰਹੇ ਨੇ ਰਾਸ ਲੀਲਾ ਕਰਕੇ। ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ, ਉਹਨਾਂ ਦੇ ਸਾਂਗ ਉਤਾਰਦੇ ਨੇ। ਆਲ ਪਤਾਲ ਦਾ ਅਰਥ ਅਲੂ ਊਲ ਜਲੂਲ। ਉਂਝ ਵੈਸੇ ਸ੍ਰੀਮਾਨ ਭਾਈ ਵੀਰ ਸਿੰਘ ਹੁਣਾਂ ਨੇ ਅਰਥ ਕੀਤੇ ਨੇ ਆਲ ਪਤਾਲ ਦੇ, ਕਹਿੰਦੇ ਨੇ ਆਲ ਦਾ ਅਰਥ ਆਕਾਸ਼ ਤੇ ਪਤਾਲ ਦਾ ਅਰਥ ਥੱਲੇ ਧਰਤੀ। ਕਹਿੰਦੇ ਜਿਵੇਂ ਆਕਾਸ਼ ਤੇ ਪਤਾਲ ਆਪਸ ਚ ਮਿਲਦੇ ਨਹੀਂ, ਕਹਿੰਦੇ ਝੂਠ ਇਹੋ ਜਿਹਾ ਬੋਲਦੇ ਨੀ ਜਿਹਨਾਂ ਦਾ ਸੰਬੰਧ ਹੀ ਕੋਈ। ਆਲ ਪਤਾਲ ਜੋ ਮੂੰਹ ਚ ਆਇਆ ਉਹ ਬੋਲੀ ਗਏ, ਤੇ ਸ਼ਰਧਾ ਵਾਲੇ ਸਿਰ ਹਲਾਈ ਜਾਂਦੇ ਨੇ। ਦੇਖੋ ਜੀ, ਸਿਰੇ ਦੀ ਗੱਲ ਕਰ ਦਿੱਤੀ, ਸੱਚੀ ਗੱਲ ਦੀ ਕਮਾਲ ਕਰ ਦਿੱਤੀ। ਮਹਾਰਾਜ ਕਹਿੰਦੇ ਹੋ ਕੀ ਰਿਹਾ, गावे राजे राणियां बोले आल पताल लख टकियां के मुंदड़े। ये शब्द है एक मुंदा, आ बुंदे जिन्हों आप कहने लखां टकियां दे जड़े मुंदड़े ने जिमें राजे राणियां पांदे सन वह कान च पाए। पर फिर बेनती सुनियो, वह सांग वास्ते पाए ने, राणी का सांग किया उन्हें कान च मुंदरा पालिया, कपड़े वह जहा पाण गए। सतगुरु कहने है सब कुछ बनौटी, लख टकियां दे मुंदड़े ने, लखां टकियां दे खार ने, उन्हां दी रीस कीती जा रही है, अपने तन उत्ते पाए जा रहे ने। लख टकियां के मुंदड़े, लख टकियां के खार, जित तन पाईए नानका से तन होवै छार। जिस तन उत्ते ये गहने पाई बैठे, ये कपड़े पाई बैठे ने, ते जिस तन दा ढोंग रच के ये लोकां नूं कहानियां पे सुनांदे ने, महाराज कहिंदे ने इस शरीर ने सड़ के एक दिन मिट्टी हो जाना है, खाक हो जाना है। इस शरीर नूं लै के परमात्मा दी खेड़ नहीं कर।
1: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नूं कॉल कर सकदे हो 403-710-0007 403-710-0007। प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकते हो। पंजाब इंश्योरेंस तो हरपिंदर सिंह सिद्धू। प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकदे हो। सुंदर लंबर इंडस्ट्रीज दा पता है 3501 23rd Street, नॉर्थ ईस्ट कैलगरी। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue, South East Calgary, near Stanford।

सन्मान योग सतगुरु गुरु ग्रंथ साहिब सचे पातशाह जी दी पावन पवित्र हजूरी अंदर आप जी हाजरी भर रहे हो। आप जितने हजूर दे चरणा विच उपस्थित हो प्यार अदब सहित उचारण करो जी। सतनाम श्री वाहे गुरु जी। काल दा अर्थ टाइम, काल दा अर्थ है मौत, काल दा अर्थ है वक्त। गुरु साहिब ने ऐड़ा अगेतर ला के कह दिता अकाल मूरत। तो उस सच दी मैं गल कर लगा जिदे उत्ते समा कदी प्रभाव नहीं पांदा। गुरमुखो जेड़ा समय विच रहेगा वह जमेगा, वह वधेगा, ओदा एक दिन अंत होएगा। जेड़ा अकाल है ओदे उत्ते समय दा प्रभाव ही कोई नहीं। सच एवे ओ समय करके नहीं, समा ओदे करके। हालांकि उस दिन मैं क्या सब तो ज्यादा गुरु ग्रंथ साहिब दी बाणी च बहुत सारी बाणी टाइम दे सरलेख थले, समय दे सरलेख थले। 12 माह समय दा सरलेख है, वार 7 समय दा सरलेख है, 15 थित्तां समय दा सरलेख है, 6 रुत्तां समय दा सरलेख है, 4 पहर समय दा सरलेख है, दिन अते रैण समय दा सरलेख। अकाल मूर्त परमात्मा उत्ते समय दा प्रभाव नहीं। सच एवे समा ओदे करके उन्हें दृष्टमान सूरज बनाया। परमात्मा ओदे उत्ते समय दा कोई असर नहीं। ते याद रखियो जिदे ते समय दा असर रहेगा वह जून विच होएगा। जिदे ते समय दा असर कोई नहीं वह जून च है। थोड़ा जिहा इस गल गुरमुखो ध्यान नाल सुनियो। है सारियां गल्लां मैं बाणी च करदा पिया। हुण जिहड़ा समय च वह असर कबूलेगा जून दा समय जी अपने ते असीं टुका के देखी। असी जिन्ने बैठे हैं मेल फीमेल बीबियां मर्द बच्चे सारे जिन्नी मानवता है असी समय दे अधीन निक्का जा एक सैल, निक्का जा एक कतरा जिन्हों बाणी ने क्या पानी मैला माटी गोरी इस माटी की पुत्री जोरी। एक निक्का जा कतरा सुनियो वो भी उदो ही उपजद निपजद जदों मां दे कोल निपजाउण वास्ते समा हुंदा। इनू मतलब गलत अर्थ च प्लीज कदी ना ले जायो। वह एक टाइम है, उस टाइम दे विच उक निक्का जा कतरा काल दे अधीन अपनी शुरुआत करदा ते काल ही उनू लेके जांदा 9-10 मकीनी। काल अधीन वह 10 मासी 9 मासी जन्म लैंदा, फिर काल अपना काम करी जांदा। इंसान कई बारी सोचदा मैं आराम करना। मैं एक बार कहा सी गुरमुखो आपां फिजिकल तौर ते आराम करने आ पर सानू मिलिया होया वक्त कदी भी आराम नहीं कर। टाइम कदी तो साड़ी उम्र आराम कर दी देखी, साडे श्वास आराम कर दे देखे ने। असी फिजिकल तौर ते आराम करांगे पर मिलिया होया वक्त कदी भी आराम नहीं करदा। यही कारण के बंदे दा बहुत सारा जिंदगी दा समा जेड़ा है जेड़ा जागृत भी जीना चाहता सी एदा सुत्या होया ही समा निकल जांदा। ओ समा अपनी चाल चलदा। शायद आप जी नू ज्ञात हो एक वार मैरज की अंग्रेजी का एक राइटर होया स्वेट मार्डन ओदिया किताबा दे उलथे बहुत सारिया भाषावां च होए। उन्हें एक समय बारे घटना लिखी सी। कहिंदा किसे बंदे ने एक स्टैचू बनाया बुत बनाया ते उस बुत नूं इस ढंग नाल बनाया। मैं ज्यादा गल खिंचांगा नहीं। उस बुत नूं इस ढंग नाल बनाया एक पैर उस बुत दा अगे ते एक पिछे शकल बंदे दी। उस तो बाद उन्हें उस स्टैचू दे हाथ दे विच एक दातर पकड़ा दिता तिखा जिहड़ा दोवां पासिआं तों तिखा उहदी नोक भी अगों तिखी। तीसरा उहने काम की कीता उहदे सिर नूं बिल्कुल पिछू गंजियां कर दिता ते उहदे मत्थे तों दो कवाल खिच के ना बनौटी उहदी नासका कोलों कढ के ते बुल्लां ते आ के उह बंद कर दित्ते। सिर्फ दो वाल ते लोकां नूं पुछिआ भी किस देवते दी फोटो स्टैचू। उहने कहा देवते दी नहीं। कहण लगे बनाया कि सानूं समझ नहीं पैंदी पई। दौड़दा बंदा हाथ विच इहदे दातर पिछू इहदा सिर गंजा अगे दो वाल। ओह कहिंदा जे मैं दस गया तुसीं मेरा मजाक उड़ाओगे मैं बुझारत पा चलिया। जे कोई सूझवान बुझेगा ते सचमुच इहदे अर्थां नूं जाणेगा। लोकां सोचिया भी चलो मैं कमल कुटदा पे। समा लंघिया मुद्दत बाद एक इंसान आया उसने बुत नूं ध्यान नाल देखिया। उहने कई दिन बुत नूं इस तरह पगौ नाल देखिया जिवें कोई औखी किताब पढ़दा। फिर उन्हें लोगों को क्या आओ लोगो मैं दसा कि जिहड़ा बंदा बुत बना के गया उस सानू की कहना चाहता सी।
ਉਹਨਾਂ ਕਿਹਾ ਕਹਿਣਾ ਕੀ ਚਾਹੁੰਦਾ ਸੀ, ਚੁੱਪ ਰਹਿੰਦਾ ਸੀ, ਘੱਟ ਬੋਲਦਾ ਸੀ, ਪਰ ਉਹਦੇ ਹੱਥ ਚ ਬੜੀ ਸੁੰਦਰ ਕਹਿ ਲਓ ਵੀ ਹੁਨਰ ਸੀ। ਉਹਨੇ ਕਿਹਾ ਦੇਖੋ ਧਿਆਨ ਨਾਲ, ਇਸ ਸਟੈਚੂ ਦਾ, ਬੁੱਤ ਦਾ ਇੱਕ ਪੈਰ ਅੱਗੇ ਵੇ, ਇੱਕ ਪਿੱਛੇ ਵੇ, ਇਹਨੂੰ ਸਵੇਰੇ ਦੇਖੋਗੇ ਉਦੋਂ ਵੀ ਤੁਰਦਾ ਹੀ ਦਿਸੇਗਾ, ਹਾਲਾਂ ਤੁਰਦਾ ਤੇ ਨਹੀਂ ਪਰ ਉਹਦੀ ਮੁਦਰਾ ਤੇ ਤੁਰਦੇ ਦੀ ਹੈ ਨਾ। ਇਹਨੂੰ ਦੁਪਹਿਰੇ ਦੇਖੋਗੇ ਤਾਂ ਵੀ ਤੁਰੇਗਾ, ਇਹਨੂੰ ਰਾਤ ਨੂੰ ਦੇਖੋਗੇ ਸੁੱਤੇ ਹੋਗੇ ਤਾਂ ਵੀ ਤੁਰੇਗਾ। ਉਹਨਾਂ ਕਿਹਾ ਇਹ ਹੈ ਕੀ? ਕਹਿਣ ਲੱਗਾ ਇਸ ਬੰਦੇ ਨੇ, ਉਸ ਚਿੱਤਰ ਮੂਰਤੀਕਾਰ ਨੇ ਟਾਈਮ ਦੀ ਤਸਵੀਰ ਬਣਾਈ ਏ। ਉਹਨੇ ਦੱਸਣ ਦਾ ਯਤਨ ਕੀਤਾ ਕਿ ਜਨਮ ਤੋਂ ਲੈ ਕੇ ਮੌਤ ਤੱਕ ਜਿੰਨਾ ਵੀ ਤੁਸੀਂ ਪੜਾਂ ਦਰ ਪੜਾਂ ਜਾਓਗੇ, ਚੇਤੇ ਰੱਖਿਓ ਤੁਹਾਨੂੰ ਮਿਲਿਆ ਹੋਇਆ ਵਕਤ ਕਦੀ ਵੀ ਆਰਾਮ ਨਹੀਂ ਕਰੇਗਾ। ਤੁਸੀਂ ਆਰਾਮ ਕਰੋਗੇ ਪਰ ਰਾਤ ਨੂੰ ਘੜੀ ਦੀ ਸੂਈ ਕਦੀ ਆਰਾਮ ਨਹੀਂ ਕਰੇਗੀ, ਉਹ ਚੱਲੀ ਜਾਏਗੀ ਨਾ। ਉਹਨੇ ਕਿਹਾ ਤਾਂ ਬਣਾਇਆ ਚੱਲਦਾ ਹੋਇਆ ਕਿਉਂਕਿ ਇਹਨੇ ਰੁਕਣਾ ਨਹੀਂ ਤੇ ਰੁਕਦਾ ਵੀ ਨਹੀਂ। ਇਹ ਗੱਲ ਭਾਈ ਸਾਹਿਬ ਨੇ ਕਹੀ, ਮੈਂ ਰਹੀ ਵਾਸਤੇ ਘੱਤ ਸਮੇਂ ਮੇਰੀ ਇੱਕ ਨਾ ਮੰਨੀ, ਮੈਂ ਫੜ ਫੜ ਰਹੀ ਤਰੀਕ ਸਮੇਂ ਖਸਕਾਈ ਕੰਨੀ, ਕਿਵੇਂ ਨਾ ਸੱਕੀ ਰੋਕ ਅਟਕ ਜੋ ਪਾਈ ਭੰਨੀ, ਤ੍ਰਿਖੇ ਆਪਣੇ ਵੇ ਗਿਆ ਟੱਪ ਬੰਨੋ ਬੰਨੀ। ਇੱਕ ਦੀ ਰੁਕਦਾ ਥੋੜਾ। ਇਹਨੂੰ ਗੁਰੂ ਸਾਹਿਬ ਜੀ ਨੇ ਕਿਹਾ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਬੇਨਤੀ ਕਰਾਂ ਲੰਘਦੀ ਪਈ ਏ, ਸਮਾਂ ਲੰਘਦਾ ਪਿਆ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਦਾ ਨਿਤ ਪਾਰਚ। ਲੋਕਾਂ ਕਿਹਾ ਗੱਲ ਠੀਕ। ਮੈਂ ਕਈ ਵਾਰੀ ਸੋਚਣਾ ਅਸੀਂ ਆਰਾਮ ਕਰਨੇ ਆ, ਮਿਲੀ ਉਮਰ ਥੋੜਾ ਆਰਾਮ ਕਰਦੀ। ਉਹਨਾਂ ਕਿਹਾ ਵੀ ਗੱਲ ਠੀਕ ਤੇਰੀ। ਉਹਨਾਂ ਕਿਹਾ ਫਿਰ ਇਹਦੇ ਹੱਥ ਚ ਲੰਮਾ ਤਿੱਖਾ ਦਾਤਰ ਕਿਉਂ ਪਕੜਾਇਆ? ਇਹ ਦੋਵਾਂ ਪਾਸਿਓਂ ਇੰਨਾ ਤਿੱਖਾ ਹੱਥ ਲਾਈਏ ਤੇ ਚੀਰ ਸਕਦਾ। ਉਹਨੇ ਕਿਹਾ ਉਹਨੇ ਗੱਲ ਸਮਝਾਈ ਕਿ ਮੂਰਤੀ ਬਣਾਉਣ ਵਾਲੇ ਨੇ ਕਿ ਲੋਕੋ ਸਮਾਂ ਕਦੀ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਜਿਹੜਾ ਸਾਹਮਣਾ ਆਏਗਾ ਸਮਾਂ ਉਹਨੂੰ ਚੀਰ ਕੇ ਜ਼ਰੂਰ ਰੱਖੇਗਾ। ਜਿਹਦਾ ਕਾਲ ਆ ਜਾਵੇ ਉਹਦਾ ਕਦੀ ਲਿਹਾਜ਼ ਹੁੰਦਾ ਜੀ? ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਸ਼ਮਾ ਤਮਾਸ਼ਾ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ। ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਨੇ, ਜੋਗੀ ਜੱਤੀ ਬ੍ਰਹਮਚਾਰੀ ਵੱਡੇ ਵੱਡੇ ਛੱਤਰ ਧਾਰੀ, ਛੱਤਰ ਕੀ ਛਾਇਆ ਕਈ ਕੋਸਲੋ ਚਲਤ, ਕਿੱਧਰ ਚਲੇ ਗਏ ਉਹ ਸਾਰੇ? ਇਹ ਦਾਤ ਦੱਸ ਰਿਹਾ ਜਿਹੜਾ ਸਾਹਮਣੇ ਆਏਗਾ ਉਹ ਜ਼ਰੂਰ ਕੱਟਿਆ ਜਾਏਗਾ। ਲੋਕਾਂ ਕਿਹਾ ਵਾਕਈ ਠੀਕ ਹੈ ਜੀ। ਦੋ ਗੱਲਾਂ ਉਹਨਾਂ ਕੋਈ ਸਾਨੂੰ ਇੱਕ ਗੱਲ ਸਮਝਾ ਵੀ ਇਹ ਤਾਂ ਸਮਝ ਪੈ ਗਈ, ਪੈਰ ਕਹਿੰਦੇ ਨੇ ਰੁਕਣਾ ਨਹੀਂ, ਹੱਥ ਦਾ ਦਾਤ ਕਹਿੰਦਾ ਵੀ ਜਿਹਦਾ ਸਮਾਂ ਆਇਆ ਜਾਏਗਾ, ਇਹਦੇ ਅੱਗੇ ਦੋ ਵਾਲ ਕਿਉਂ ਨੇ ਤੇ ਪਿੱਛੋਂ ਗੰਜਾ ਕਿਉਂ ਹੈ? ਕਹਿੰਦਾ ਮੂਰਤੀ ਬਣਾਉਣ ਵਾਲੇ ਨੇ ਕਿਹਾ ਜੇ ਇਹਨੂੰ ਪਕੜਨਾ ਜੇ ਤੇ ਸਾਹਮਣਿਓ ਪਕੜਿਓ, ਪਿੱਛੋਂ ਗੰਜਾ ਹੈ, ਪਿੱਛੋਂ ਹੱਥ ਨਹੀਂ ਆਉਂਦਾ। ਲੋਕਾਂ ਕਿਹਾ ਸਮਝੇ ਨੀ। ਉਹ ਕਹਿੰਦਾ ਵੀ ਉਹ ਆ ਕੇ ਗਿਆ ਜਿਹੜਾ ਸਾਹ ਤੁਹਾਡੇ ਵਰਤਮਾਨ ਦੋ, ਇੱਕ ਅੰਦਰ ਤੇ ਬਾਹਰ ਜਾ ਰਿਹਾ, ਦੋ ਵਾਲ ਨੇ, ਇਹ ਸਾਂਭ ਸਕਦੇ ਹੋ ਤੇ ਸਾਂਭ ਲਓ। ਜੇ ਕਹੋ ਵੀ ਜਿਹੜਾ ਲੰਘ ਗਿਆ ਉਹਨੂੰ ਸਾਂਭਣਾ, ਲੰਘ ਗਿਆ ਤਾਂ ਗੰਜ ਪੈ ਜਾਂਦਾ, ਗੰਦਾ ਤਾਂ ਹੱਥ ਕੁਝ ਆਉਂਦਾ ਹੀ ਨਹੀਂ। ਖੈ ਭਾਵੇਂ ਉਹ ਮੂਰਤ ਸੀ ਪਰ ਗੱਲ ਉਹ ਬੰਦੇ ਨੇ ਗਹਿਰੀ ਕੀਤੀ। ਮੈਂ ਜਿਹੜੀ ਬੇਨਤੀ ਕਰਨ ਲੱਗਾ ਕਿ ਜਿਸ ਪਰਮਾਤਮਾ ਨੂੰ ਅਸੀਂ ਅਕਾਲ ਮੂਰਤ ਕਹਿੰਦੇ ਉਹਦੇ ਉੱਤੇ

अज भी है ते आने वाले समय च भी वह सत रहेगा। महाराज जी ने बख्शिश की असी साड़ी तां आरंभ ते बाणी दे इथों ए जप आद सच आद दा अर्थ थोड़ा जा बेनती सुनियो। आद दा लफ्ज़ी अर्थ हुंदा वैसे आरंभ शुरुआत। इहदे अर्थ जे इउं करांगे आद सच आद दा इक होर तुवी अर्थ करने मुढ आद शुरुआत आरंभता मुढ इह अर्थ जे करांगे परमात्मा मुढ तो सच्चा है नहीं। जिहदा मुढ बनाओगे उहदा अंत बनेगा। परमात्मा मुढ तो सच्चा नहीं आद सच ਉਹ ਸ੍ਰਿਸ਼ਟੀ ਦੇ ਆਦ ਤੋਂ ਪਹਿਲਾਂ ਵੀ ਸੱਚ ਹੈ। ਉਹਦਾ ਮੁੱਢ ਨਹੀਂ ਉਹ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਵੀ ਸੱਚ ਹੈ। ਜੁਗਾਦ ਜੁਗ ਦਾ ਅਰਥ ਸਮਾਂ ਟਾਈਮ ਜੁਗਾਦ ਦਾ ਅਰਥ ਹੈ ਤਾਂ ਸਮੇਂ ਦੇ ਪਹਿਲਾਂ ਵੀ ਜਦੋਂ ਸਮਾਂ ਨਹੀਂ ਸੀ ਬਣਿਆ ਪਰਮਾਤਮਾ ਉਦੋਂ ਵੀ ਸੱਚ। ਆਦ ਸੱਚ ਜੁਗਾਦ ਸੱਚ ਸਮੇਂ ਤੋਂ ਪਹਿਲਾਂ ਵੀ ਸੱਚ ਤੇ ਮਹਾਰਾਜ ਕਹਿੰਦੇ ਨੇ ਖੈ ਭੀ ਅੱਜ ਵੀ ਜਿਹਨੂੰ ਮਹਾਰਾਜ ਕਹਿੰਦੇ ਨੇ ਹੋਇਓ ਹੈ ਹੋਵੰਤੋ ਪਹਿਲਾਂ ਵੀ ਸੀ ਅੱਜ ਵੀ ਹੈ ਅਗਾਂ ਵੀ ਰਹੇਗਾ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਤੇ ਸਤਿਗੁਰੂ ਕਹਿੰਦੇ ਨਾਨਕ ਹੋਸੀ ਭੀ ਸੱਚ ਇਹ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਜਿਹਨੂੰ ਆਪ ਰੋਜ਼ ਪੜ੍ਹਦੇ ਹੋ ਹੈ ਭੀ ਹੋਸੀ ਜਾਏ ਨਾ ਜਾਸੀ ਹੋਇਓ ਹੈ ਹੋਵੰਤੋ ਮਹਾਰਾਜ ਬਖਸ਼ਿਸ਼ ਕਰ ਰਿਹਾ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਅੱਜ ਵੀ ਹੈ ਅਗਾਂ ਵੀ ਹੋਸੀ ਕਦੀ ਜਾਏਗਾ ਨਹੀਂ ਕਦੀ ਮਰੇਗਾ ਨਹੀਂ। ਜਿਸ ਪਰਮਾਤਮਾ ਨੇ ਰਚਨਾ ਰਚੀ ਹੈ ਉਹਨੇ ਸਦੀਵ ਕਾਲ ਵਾਸਤੇ ਹੀ ਰਹਿਣਾ। ਸਤਿਗੁਰੂ ਕਹਿੰਦੇ ਨੇ ਪਹਿਲੀ ਗੱਲ ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਗੁਰਮੁਖੋ ਸਦੀਵ ਕਾਲ ਲਈ ਸੱਤ ਹੈ। ਉਹ ਪਹਿਲਾਂ ਵੀ ਸੀ ਅੱਜ ਵੀ ਹੈ ਅਗਾਂ ਵੀ ਰਹੇਗਾ। ਹੋਰ ਇੱਕ ਬੇਨਤੀ ਕਰਦੇ ਹਾਂ ਬਾਕੀ ਸਾਰੇ ਟਿਕਾਣੇ ਜਿਹੜੇ ਨੇ ਨਾ ਉਹ ਫਨਾ ਹੋ ਜਾਣੇ ਨੇ। ਸ਼ਾਇਦ ਆਪ ਜੀ ਜੇ ਵਿਚਾਰ ਸੁਣਦੇ ਰਹੇ ਉਹ ਘਰਾਂ ਚ ਬੈਠ ਕੇ ਵੀ ਮੀਡੀਏ ਰਾਹੀਂ ਦਾਸ ਨੇ ਇੱਕ ਬੇਨਤੀ ਕੀਤੀ ਸੀ ਕੱਲੇ ਇਨਸਾਨ ਦੀ ਗੱਲ ਮਤ ਕਰੋ ਜੋ ਕੁਝ ਵੀ ਦ੍ਰਿਸ਼ਟਮਾਨ ਹੈ ਨਾ ਹਰ ਚੀਜ਼ ਇੱਕ ਦਿਨ ਖਤਮ ਹੋਏਗੀ ਇਹਨੂੰ ਸੱਚ ਜਾਣੀਏ। ਆਹ ਸੂਰਜ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਇਹ ਜੁਗਾਂ ਤੋਂ ਰੋਸ਼ਨੀ ਦਿੰਦਾ ਨਾ। ਜਦੋਂ ਗੁਰੂ ਨਾਨਕ ਸਾਹਿਬ ਸਨ ਉਦੋਂ ਵੀ ਸੂਰਜ ਇਹੀ ਸੀ। ਈਸਾ ਜੀ ਸਨ ਉਦੋਂ ਵੀ ਸੂਰਜ ਇਹ ਸੀ। ਮੂਸਾ ਸਨ ਉਦੋਂ ਵੀ ਸੀ। ਬੁੱਧ ਵੇਲੇ ਵੀ ਸੀ। ਇਸ ਸੂਰਜ ਦੇ ਥੱਲੇ ਪਤਾ ਨਹੀਂ ਕਿੰਨੀਆਂ ਕੁ ਪੀੜੀਆਂ ਕਿੰਨਾ ਕੁਝ ਪੈਦਾ ਹੋਇਆ ਚਲਾ ਗਿਆ। ਅਸੀਂ ਕਹਾਂਗੇ ਸੂਰਜ ਅਟਲ ਹੈ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਦਿਨ ਆਏਗਾ ਇਹ ਸੂਰਜ ਵੀ ਖਤਮ ਹੋਏਗਾ। ਸੁਣਿਓ ਵੀ ਪਰਮਾਤਮਾ ਕੀ ਹੈ। ਇਹ ਚੰਦਰਮਾ ਸਾਡਾ ਉਪਗ੍ਰਹਿ ਹੈ ਪਰ ਇੱਕ ਦਿਨ ਇਹ ਚੰਦਰਮਾ ਵੀ ਖਤਮ ਹੋਏਗਾ। ਆ ਸਾਡੇ ਨੇੜੇ ਦੇਖਣੇ ਤੇ ਸਮੁੰਦਰ ਭਰਿਆ ਪਾਣੀ ਦਾ ਲਬਾ ਲਬ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਦਿਨ ਇਹ ਸਮੁੰਦਰ ਵੀ ਸੁੱਕੇਗਾ। ਜਿਹੜੀ ਪੌਣ ਚੱਲਦੀ ਪਈ ਇੱਕ ਦਿਨ ਇਹ ਵੀ ਰੁਕੇਗੀ। ਹਰ ਚੀਜ਼ ਦ੍ਰਿਸ਼ਟਮਾਨ ਜਿਹੜੀ ਬਹੁਤ ਸਮੇਂ ਤੋਂ ਵੇ ਇਹਨੂੰ ਵੀ ਸਮਾਂ ਖਾ ਜਾਏਗਾ ਪਰ ਜੇ ਨਹੀਂ ਜਾਏਗਾ ਕੇਵਲ ਉਹ ਰਹੇਗਾ ਜਿਹਨੂੰ ਕਦੀ ਸਮਾਂ ਖਾਂਦਾ ਨਹੀਂ ਸਤਨਾਮ ਵਹਿਗਾ ਉਹਨੇ ਕਦੀ ਨਹੀਂ ਜਾਣਾ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਜੀ ਮੁਕਾਮ ਤਿਸ ਨੂੰ ਆਖੀਐ। ਮੁਕਾਮ ਦਾ ਅਰਥ ਹੁੰਦਾ ਸਦਾ ਰਹਿਣਾ। ਵੈਸੇ ਮੁਕਾਮ ਦਾ ਲਫ਼ਜ਼ੀ ਅਰਥ ਹੁੰਦਾ ਟਿਕਾਣਾ। ਮੁਕਾਮ ਉਸ ਨੂੰ ਕਹੋ ਜਿਹਨੇ ਕਦੀ ਜਾਣਾ ਨਹੀਂ ਟਿਕਾਣਾ ਉਹ ਜਿਹੜਾ ਸਦਾ ਰਹੇ। ਮੁਕਾਮ ਤਿਸ ਨੂੰ ਆਖੀਐ ਜੇ ਸਿਸ ਨਾ ਹੋਵੀ ਲੇਖ ਅਸਮਾਨ ਧਰਤੀ ਚੱਲ ਸੀ। ਇਹ ਆਕਾਸ਼ ਕੱਲਾ ਇਹ ਆਕਾਸ਼ ਨਹੀਂ ਪਤਾ ਨਹੀਂ ਸਪੇਸ ਦਾ ਕੋਈ ਅੰਤ ਥੋੜਾ ਜੀ। ਆਪਣੀ ਧਰਤੀ ਵੀ ਤਾਂ ਸਪੇਸ ਦੇ ਵਿੱਚ ਹੀ ਘੁੰਮਦੀ ਪਈ ਹੈ। ਮਹਾਰਾਜ ਕਹਿੰਦੇ ਨੇ ਮੁਕਾਮ ਤਿਸ ਨੂੰ ਆਖੀਐ ਜੇ ਸਿਸ ਨਾ ਹੋਵੀ ਲੇਖ ਅਸਮਾਨ ਧਰਤੀ ਚੱਲ ਸੀ। ਮੁਕਾਮ ਉਹੀ ਏਕ ਦਿਨ ਰੱਬ ਚੱਲੈ। ਆਹ ਜਿਹੜਾ ਦਿਨ ਸੂਰਜ ਚੱਲਦਾ ਇਹ ਵੀ ਜਾਏਗਾ। ਨਿਸ ਸੱਸ ਚੱਲੈ ਜਿਹੜਾ ਰਾਤ ਨੂੰ ਚੰਦਰਮਾ ਇਹ ਵੀ ਜਾਏਗਾ। ਤਾਰਕਾ ਲੱਖ ਪਲੋਏ ਜਿਨ੍ਹਾਂ ਬਾਰੇ ਤਾਰਾ ਵਿਗਿਆਨੀ ਕਹਿ ਰਹੇ ਨੇ ਕਿ ਕਈ ਤਾਰੇ ਐਸੇ ਨੇ ਜਿਹੜੇ ਸੂਰਜ ਤੋਂ ਕਈ ਗੁਣਾ ਵੱਡੇ ਨੇ। ਉਹਨਾਂ ਦੀ ਰੋਸ਼ਨੀ ਧਰਤੀ ਤੇ ਆਉਂਦਿਆਂ ਇੰਨੇ ਲਾਈਟ ਸਾਲ ਹੋਣ ਤਾਂ ਬਾਬਾ ਜੀ ਕਹਿੰਦੇ ਜਿਨ੍ਹਾਂ ਦੀਆਂ ਗੱਲਾਂ ਕਰਦੇ ਹੋਏ ਤਾਰੇ ਟਿਮ ਟਮਾਉਂਦੇ ਸਾਰੇ ਅਲੋਪ ਹੋ ਜਾਣ। ਦਿਨ ਰੱਬ ਚੱਲੈ ਨਿਸਸ ਚੱਲੈ ਤਾਰਕਾ ਲੱਖ ਪਲੋਏ ਤੇ ਬਾਬਾ ਜੀ ਕੀ ਰਹੇਗਾ। ਹਜ਼ੂਰ ਕਹਿਣ ਲੱਗੇ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਸੱਚ ਬੋਲ ਕੇ ਕਹਿ ਰਹੇ ਹਾਂ ਟਿਕਾਣਾ ਸਿਰਫ ਪਰਮਾਤਮਾ ਰਹੇਗਾ ਬਾਕੀ ਹਰ ਚੀਜ਼ ਸਮੇਟੀ ਜਾਏ। ਥੋੜਾ ਜਿਹਾ ਇਸ ਨੂੰ ਆਓ ਹੋਰ ਬਾਣੀ ਚ ਦੇਖੀਏ ਗੁਰੂ ਸਾਹਿਬ ਨੇ ਸਾਨੂੰ ਕਿਸ ਸੱਤ ਨਾਲ ਦੌੜਿਆ। ਇਹੀ ਕਾਰਨ ਜਿਹਨੇ ਕਦੀ ਬਿਣਸਣਾ ਨਹੀਂ ਜਿਹਨੇ ਕਦੀ ਖਤਮ ਨਹੀਂ ਹੋਣਾ ਜਿਸ ਬਾਪੂ ਸਾਡੇ ਨੇ ਸਦੀਵ ਕਾਲ ਹੀ ਰਹਿਣਾ। ਆਪ ਜੀ ਨੂੰ ਪਤਾ ਜਿਹਨੂੰ ਲੋਕ ਮੌਤ ਕਹਿੰਦੇ ਆ ਮਰਗ ਹੋ ਗਈ ਆਪਣੀ ਚ ਕੀ ਸ਼ਬਦ ਵਰਤਨੇ। ਚਲੋ ਹੁਣ ਤਾਂ ਸ਼ਬਦਾਵਲੀ ਐਸਤਾ ਖਤਮ ਹੋ ਰਹੀ ਡੈਥ ਹੋ ਗਈ ਐਕਸਪਾਇਰ ਹੋ ਗਿਆ ਇਸ ਤੇ ਸ਼ਬਦ ਵਰਤਨੇ ਨਾ। ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ

0: अपनी मां बोली मर जाएगी ते आपां मर जाएंगे। वैगुरु में लफ्ज सख्त थोड़ा जा कह दिता है, अपने बच्चियां नू यतन करो, ओ शब्द अपने अपने जेड़े बोल दे रहे हो घर च, भावे मान लो मैं कि ना ग्रामर के तौर ते व्याकरण के तौर ते ना भी हो ठीक, पर उन्हना शब्दों नू रजिस्टर उत्ते घट्टो घट अपना 100-200 कोश शब्द लिख लो, न्याणियां नू किते 50-60 चेते करा दोगे, एक पीढ़ी होर अगे निकल जाए। मैं मलेशिया गया, उत्थे बड़े पुराने शब्द ने जी, उन्हां दे विच मिलावट नहीं कोई मलाया वालियां दी। जदों असीं घर गए तो मैनू कहिंदे भाई साहब प्रशादा आपां भुंजे छकोगे कि कुर्सी ते बहोगे। मेरे मन च आया भुंजे वाला लफ्ज किड्डा पुराना हो गया जी, जमीन ते बैठो नहीं। मैं बेनती करांगा ये शब्द वेखो, अपने शब्द सांभो, जे आपां नहीं ध्यान देंगे की साडा बनेगा। ते इत्थों तक गुरु नानक साहब ने संकीर्णता नहीं वरती। आप नूं पता है कि गुरु नानक साहब फारसी विच बोलदे आ, गुरु नानक साहब संस्कृत विच भी बोलदे आ, गुरु नानक साहब ब्रिज भाषा विच भी बोलदे आ, गुरु नानक साहब लहिंदी विच भी बोलदे आ, गुरु नानक साहब मराठी ते गुजराती दे शब्द भी वरदे आ। पर जदों अपनी मां बोली कोई किसे दी रीस करके मारन लगदा है, उदों बाबा नानक कहिंदा नहीं, खतरियां तां धर्म छोड़िया मलेश भाखिया गई, घर घर जियां घर घर मियां सभना जियां। इहदे अर्थ की ने, बोली अवर तुम्हारी घर घर मियां ते अपना हो चुका है जी। जदों इस्लाम का प्रभाव पिया, चलो ये गल वखरी, कई सदियां तक हिंदुस्तान ते हमलावर बन के आंदे। ते मैं ये पिछले साल भी कहा सी कि सानू जी हरियाणे च ना पानीपत की तीजी लड़ाई जिथों मार खादी रज के हिंदुस्तानियां, जां सिकंदर वाली घटना पोरस ते सिकंदर दी, मैं कई सोचना जिस बंदे ने जिस जरनैल ने 700-800 ਸਾਲਾਂ ਦੇ ਉਸ ਰਾਜ ਦੀ ਜੜ ਪੱਟ ਕੇ ਕੁਝ ਖਿੱਤੇ ਵਿੱਚ ਉਹਨੇ ਹਲੇਮੀ ਰਾਜ ਖਾਲਸਾ ਰਾਜ ਚਲਾਇਆ, ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਹੀ ਕੋਈ ਨਹੀਂ ਕਰਦਾ, ਬਹੁਤ ਘੱਟ ਕਿਤੇ ਸਿਲੇਬਸ ਚ ਮਿਲਦੇ। ਹੁਣ ਉੱਥੇ ਸ਼ਬਦ ਘਰ ਘਰ ਮੀਆਂ, ਉਹ ਜਦੋਂ ਪ੍ਰਭਾਵ ਪਿਆ ਤੇ ਤੁਹਾਨੂੰ ਪਤਾ ਹੈ ਸ਼ਬਦ, ਮੈਂ ਇਹ ਹੇਠਲੀ ਸ਼ਬਦ ਨਹੀਂ ਵਰਤ ਰਿਹਾ, ਜੇ ਉਹਨੂੰ ਹੱਕ ਹੈ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਦਾ ਤੇ ਮੈਨੂੰ ਵੀ ਹੱਕ ਹੈ। ਮੈਂ ਆਪਣੇ ਮਾਂ ਦੇ ਦੁੱਧ ਨਾਲ ਜੋ ਸਿੱਖਿਆ ਮੈਂ ਉਹਨੂੰ ਕਿਉਂ ਨਾ ਕਾਇਮ ਰੱਖਾਂ। ਮਾਂ ਬੋਲੀ ਕਾਇਮ ਰੱਖਣਾ ਮਾਂ ਦੇ ਦੁੱਧ ਦੇ ਪੀਤੇ ਹੋਏ ਅਹਿਸਾਨ ਨੂੰ ਕਾਇਮ ਰੱਖਣ ਬਰਾਬਰ ਹੈ। ਹੁਣ ਉੱਥੇ ਜੀ ਇਹ ਕਿਉਂ ਸ਼ਬਦ ਵਰਤਿਆ? ਉਹ ਜਦੋਂ ਘਰ ਆਉਂਦੇ ਸਨ ਤੇ ਉਹ ਕਹਿੰਦੇ ਸਨ ਬੇਗਮ ਸਾਹਿਬਾਂ, ਤੇ ਉਹ ਅੱਗੋਂ ਕਹਿੰਦੀ ਸੀ ਮੀਆਂ ਜੀ। ਮਹਾਰਾਜ ਕਹਿੰਦੇ ਨੇ ਤਿਲਕ ਲਾਏ ਜੰਜੂ ਪਾਏ ਇਹਨਾਂ ਦੇ ਘਰ ਚ ਵੜੋ, ਤੇ ਉਹ ਕਹਿੰਦੀ ਹੈ ਮੀਆਂ ਸਾਹਿਬ, ਉਹ ਕਹਿੰਦਾ ਬੇਗਮ ਸਾਹਿਬ। ਮਹਾਰਾਜ ਕਹਿੰਦੇ ਨਹੀਂ ਬੇੜਾ ਬਹਿ ਗਿਆ, ਆਪਣੀ ਬੋਲੀ ਵੀ ਭੁੱਲ ਗਏ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਹਾਰੀ ਤੇ ਆਪਣਾ ਕੀ ਹਾਲ ਹੈ। ਇਹ ਹੁਣ ਤੁਸੀਂ ਇਹ ਨਾ ਸਮਝੋ ਬੀਬੀ ਉਹ ਭੈਣੋ ਕਿ ਸਾਨੂੰ ਬਰਾਬਰਤਾ ਸਾਡੀ ਨੂੰ ਚੈਲੇਂਜ ਕਰ ਰਿਹਾ, ਨਹੀਂ ਆਪਣੀਆਂ ਵੀ ਤਾਂ ਬੀਬੀਆਂ ਇਹ ਨਾਂ ਇਸ ਤਰ੍ਹਾਂ ਲੈਂਦੀਆਂ ਨੇ ਘਰ ਵਾਲੇ ਦਾ ਜਿਵੇਂ ਨਿਆਣੇ ਦਾ ਨਾਂ ਲਈਦਾ ਹੁੰਦਾ। ਇਹ ਹੱਸੋ ਨਾ, ਮੇਰੀ ਬੇਨਤੀ ਜੇ ਇਹ ਗੁੱਸਾ ਨਾ ਕਰਿਓ, ਕਿਉਂਕਿ ਇਸ ਚੀਜ਼ ਨੇ ਪ੍ਰਭਾਵ ਇੰਨਾ ਕੁ ਕਰ ਦਿੱਤਾ, ਇੰਨਾ ਪਤਾ ਹੀ ਨਹੀਂ ਕਿ ਘਰ ਵਾਲੇ ਦਾ ਨਾਂ ਹੈ ਕਿ ਜੰਮੇ ਕੋਈ ਪੁੱਤਰ ਦਾ ਨਾਂ ਹੈ। ਤੇ ਇਸ ਗੱਲ ਨੂੰ ਮੈਂ ਮੇਰਾ ਖਿਆਲ ਹੈ ਵੀ ਮੈਂ ਯਤਨ ਕਰ ਰਿਹਾ ਆਪਣੇ ਬੱਚਿਆਂ ਨੂੰ ਨਕੀ, ਬਾਕੀ ਵਾਹਿਗੁਰੂ ਜਿਵੇਂ ਉਹਨੂੰ ਪਾਉਂਦਾ ਹੈ। ਮੈਂ ਫਿਰ ਬੇਨਤੀ ਕਰਾਂਗਾ ਵਿਸ਼ੇ ਤੋਂ ਦੂਰ ਨਾ ਜਾਵਾਂ, ਇਹਨੂੰ ਮੇਰੀ ਅਨਪੜ੍ਹਤਾ ਸਮਝ ਲਿਓ ਚਾਹੇ ਅਗਿਆਨਤਾ ਸਮਝ ਲਿਓ, ਪਰ ਇਸ ਅਗਿਆਨਤਾ ਵਿੱਚ ਵੀ ਮੈਨੂੰ ਰਸ ਹੈ, ਕਿਉਂਕਿ ਇਹਦੇ ਵਿੱਚ ਮੇਰੇ ਪੂਰਵਜਾਂ ਦਾ ਮੇਰੇ ਵੱਡਿਆਂ ਵਡੇਰਿਆਂ ਦਾ ਖੂਨ ਘੁਲਿਆ ਹੈ, ਇਹਨਾਂ ਵਿੱਚ ਉਹਨਾਂ ਦੀ ਮਿਠਾਸ ਭਰੀ ਬੋਲੀ ਹੈ। ਤੇ ਮੈਂ ਕਹਿੰਦਾ ਸਤਿਗੁਰੂ ਤੇਰਾ ਕੋਟਾਨ ਕੋਟ ਸ਼ੁਕਰ, ਤੂੰ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੰਨੀਆਂ ਕੁ ਬੋਲੀਆਂ ਦੇ ਦਿੱਤੇ, ਸਾਡੀ ਕਦੀ ਮੌਤ ਹੋਣੀ ਨੀ ਬੋਲੀ ਪੱਖੋਂ, ਇੰਨੀ ਕੁ ਤੁਸੀਂ ਬਖਸ਼ ਸਾਡੇ ਤੇ ਕਰ ਦਿੱਤੀ। ਕਥਾ ਕਰਦਿਆਂ ਸਾਨੂੰ ਰਹਿਣੇ ਯਾਦ, ਮੈਂ ਫਿਰ ਵਿਸ਼ੇ ਤੋਂ ਦੂਰ ਨਾ ਜਾਵਾਂ ਕਿ ਪਰਿਪੂਰਨ ਪਰਮਾਤਮਾ, ਮੈਂ ਸ਼ਬਦ ਵਰਤਿਆ ਹੈ ਪਹਿਲਾਂ ਵੀ ਸੱਤ, ਅੱਜ ਵੀ ਸੱਤ ਤੇ ਅਗਾਂਹ ਵੀ ਸੱਤ। ਇਸੇ ਕਰਕੇ ਸਾਡੇ ਚ ਜਦੋਂ ਕੋਈ ਚਲਾਣਾ ਕਰਦਾ ਉਹਦੇ ਲਈ ਸ਼ਬਦ ਅਸੀਂ ਡੈਥ ਦੀ ਥਾਂ ਆਹ ਤਿੰਨ ਚਾਰ ਵਰਤਨੇ ਆ। ਜਦੋਂ ਕੋਈ ਰਣ ਤੱਤੇ ਵਿੱਚ ਜੂਝਦਾ ਅਸੀਂ ਕਹਿੰਦੇ ਹਾਂ ਸ਼ਹੀਦ ਹੋ ਗਿਆ, ਤੇ ਨਹੀਂ ਤੇ ਆਹ ਤਿੰਨ ਸ਼ਬਦ ਨੇ ਜੀ, ਇਹ ਅਕਾਲ ਚਲਾਣਾ ਕਰ ਗਿਆ, ਚੜ੍ਹਾਈ ਕਰ ਗਿਆ, ਸ਼ਹਾਦਤ ਦਾ ਜਾਮ ਪੀ ਗਿਆ। ਇਹ ਇੰਨੇ ਪਿਆਰੇ ਸ਼ਬਦ ਸਨ। ਚੜ੍ਹਾਈ ਕਰ ਗਿਆ ਦਾ ਅਰਥ ਹੈ ਜਿਹੜਾ ਅਕਾਲ ਸਭ ਤੇ ਚੜ੍ਹ ਕੇ ਆਉਂਦਾ ਸੀ ਸਿੱਖ ਉਹਦੇ ਉੱਤੇ ਚੜ੍ਹਾਈ ਕਰ ਗਿਆ, ਅਕਾਲ ਚਲਾਣਾ ਕਰ ਗਏ, ਉੱਥੇ ਚਲਾ ਗਿਆ ਜਿੱਥੇ ਕਾਲ ਦੀ ਪਹੁੰਚ ਨਹੀਂ। ਹਾਂ ਸਾਡੇ ਪੇਂਡੂ ਦੋ ਸ਼ਬਦ ਹੋ ਸਨ ਜੀ, ਇਹ ਖਾਸ ਕਰਕੇ ਇੱਕ ਸ਼ਬਦ ਬੜਾ ਸੀ ਜੀ, ਫਲਾਣਾ ਅੱਜ ਪੂਰਾ ਹੋ ਗਿਆ, ਇਹ ਲਫ਼ਜ਼ ਵਰਦੇ ਸਨ। ਮੈਂ ਫਿਰ ਬੇਨਤੀ ਕਰਾਂਗਾ ਵਿਸ਼ੇ ਤੋਂ ਦੂਰ ਨਾ ਜਾ ਕੇ, ਹਰ ਚੀਜ਼ ਜਿਹੜੀ ਦਿਸਦੀ ਹੈ ਉਹ ਬਿਣਸੇਗੀ ਖਤਮ ਹੋਏਗੀ। ਪਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪਹਿਲਾਂ ਵੀ ਸੀ, ਅੱਜ ਵੀ ਹੈ, ਅਗਾਂਹ ਵੀ ਰਹੇਗਾ, ਤੇ ਇਕੱਲਾ ਸਮੇਂ ਤੇ ਨਹੀਂ ਅੱਗੇ ਮਹਾਰਾਜ ਸ਼ਬਦ ਵਰਤਦੇ ਆ ਕਿ ਭਾਈ ਗੁਰਸਿੱਖੋ ਹੋਇਓ ਸੀ ਪਹਿਲਾਂ, ਹੈ ਅੱਜ ਵੀ, ਹੈ ਤੂੰ ਹੈ, ਤੂੰ ਹੋਵਨ ਹਾਰ, ਮਹਾਰਾਜ ਸ਼ਬਦ ਵਰਤਦੇ ਆ। ਈਵਨ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਕਿਰਪਾ ਕੀਤੀ, ਸਾਰਿਆਂ ਦੀ ਲਿਸਟ ਦੇ ਗਏ ਕਿਹੜੇ ਕਿਹੜੇ ਚਲੇ ਗਏ ਜੋ ਸਲੋਕ ਪੜ੍ਹਨੇ ਆ ਕਿ ਜੋ ਉਪਜੋ ਸੋ ਬਿਨਸ ਕਹਿ ਪਰੋ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ, ਰਾਮ ਗਯੋ ਰਾਵਨ ਗਯੋ ਜਾਂ ਕੋ ਬਹੁ ਪਰਿਵਾਰ, ਕਉ ਨਾਨਕ ਥਿਰ ਕੱਚ ਨਹੀਂ ਸੁਪਨੇ ਜਿਉ ਸੰਸਾਰ, ਪਰ ਅਖੀਰ ਤੇ ਸਭ ਕੁਝ ਜਾਏਗਾ। ਮਹਾਰਾਜ ਨੇ ਕਿਹਾ ਨਹੀਂ, ਕੁਝ ਐਸੇ ਨੇ ਜਿਹੜੇ ਪਰਮ ਸੱਤ ਨਾਲ ਜੁੜ ਜਾਣਗੇ ਉਹ ਨਹੀਂ ਜਾਣਗੇ। ਕਉ ਨਾਮ ਰਹਿੋ ਸਾਧੂ ਰਹਿੋ, ਹੋਇਓ ਹੈ ਹੋਵੰਤੋ, ਪਹਿਲਾਂ ਵੀ ਨਾਮ ਸੀ ਅੱਜ ਵੀ ਹੈ ਅਗਾਂ ਵੀ ਰਹੇਗਾ। ਨਾਮ ਰਹਿੋ ਸਾਧੂ ਰਹਿੋ, ਰਹਿੋ ਗੁਰ ਗੋਬਿੰਦ, ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ, ਗੁਰਮੰਤ ਜਿਹਨੇ ਜਪਿਆ ਉਹ ਰਹੇਗਾ। ਸਤਿਗੁਰੂ ਸ਼ਬਦ ਵਰਤਦੇ ਨੇ ਭਾਈ ਉਹ ਸਦੀਵ ਕਾਰ ਰਹਿਣ ਵਾਲਾ, ਖੋਇਓ ਸੀ ਖੈ ਵਰਤਮਾਨ ਵਿੱਚ, ਹੋਵੰਤੋ ਅਗਾਮੀ ਹੋਵੇਗਾ। ਮਹਾਰਾਜ ਸ਼ਬਦ ਵਰਤ ਰਿਹਾ ਜੀ, ਹਰਨ ਭਰਨ ਸੰਪੂਰਨ ਹੈ। ਮਰਜ ਕੀਤੀ ਸੀ ਹਰ ਤੁਕ ਤੇ ਰੁਕ ਰੁਕ ਕੇ ਅੱਜ ਅਰਥ ਵਾਚਾਂਗੇ। ਹਰਨ, ਹਰਨ ਦਾ ਅਰਥ ਹੁੰਦਾ ਨਾਸ਼ ਕਰਨਾ, ਬਣੇ ਹੋਏ ਨੂੰ ਢਾ ਦੇਣਾ। ਭਰਨ ਦਾ ਅਰਥ ਹੁੰਦਾ ਪ੍ਰਤਪਾਲਣਾ ਕਰਨੀ। ਸੰਪੂਰਨ ਦਾ ਅਰਥ ਹੈ ਪਰਿਪੂਰਨ, ਉਹਦੇ ਚ ਘਾਟ ਹੀ ਕੋਈ ਨਹੀਂ। ਪਹਿਲਾਂ ਵੀ ਉਹਦੀ ਕੋਈ ਐਨਰਜੀ ਘਟਦੀ ਥੋੜਾ, ਹੁਣ ਜੇ ਕਹੀਏ ਵੀ ਰੱਬ ਇੰਨੇ ਸਾਲਾਂ ਦਾ ਸੀ ਹੁਣ ਤੇ ਬੁੱਢਾ ਹੋ ਗਿਆ, ਹੁਣ ਉਹਦੀ ਤਾਕਤ ਹੀ ਕੋਈ ਨੀ ਕੰਮ ਕਰਦੀ। ਮਹਾਰਾਜ ਕਹਿੰਦੇ ਬਿਲਕੁਲ ਝੂਠ, ਜਿੰਨੀ ਸ਼ਕਤੀ ਪਹਿਲਾਂ ਸੀ ਖਰਨ ਭਰਨ ਜਾਂ ਕਾ ਨੇਤਰ ਫੋਰ, ਇੰਨੀ ਤਾਕਤ ਅੱਜ ਵੀ ਉਹਦੀ ਕੰਮ ਪਈ ਕਰਦੀ। ਸੁਣਿਓ, ਹਰਨ ਭਰਨ ਬਣਾ ਵੀ ਦਿੰਦਾ ਢਾ ਵੀ ਦਿੰਦਾ। ਸੱਚ ਇਵੇਂ ਕਿ ਬੰਦੇ ਦੇ ਪੈਮਾਨੇ ਜਿਹੜੇ ਨੇ ਉਹ ਧਰੇ ਧਰਾਏ ਰਹਿ ਜਾਂਦੇ ਆ, ਪਤਾ ਹੀ ਕੋਈ ਨੀ ਉਹਨੇ ਅਗਲੇ ਖੇਨੇ ਸ੍ਰਿਸ਼ਟੀ ਦੇ ਕਰ ਕੀ ਦੇਣਾ। ਆਓ ਥੋੜਾ ਜਿਹਾ ਬਾਣੀ ਚੋਂ ਦਰਸ਼ਨ ਕਰੀਏ। ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ। ਇੱਕ ਮਹਾਰਾਜ ਜੀ ਦਾ ਬਚਨ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ, ਬਣਾ ਵੀ ਦਿੰਦਾ ਢਾ ਵੀ ਦਿੰਦਾ, ਹਰ ਕੀ ਗਤ ਨੇ ਕੋਉ ਜਾਣੇ। ਪਰਮਾਤਮਾ ਦੀ ਗਤੀ ਨੂੰ, ਅਵਸਥਾ ਨੂੰ ਕੌਣ ਜਾਣ ਸਕਦਾ। ਜੋਗੀ ਜਤੀ ਤਪੀ ਪਚ ਹਾਰੇ, ਇੱਥੇ ਜੋਗ ਸਾਧਨਾ ਕਰਨ ਵਾਲੇ, ਇੱਥੇ ਜਤ ਸਤ ਨੂੰ ਕਾਇਮ ਰੱਖਣ ਵਾਲੇ, ਜਿਨ੍ਹਾਂ ਨੇ ਕਈ ਕਈ ਸਾਲ ਜਪ ਤੇ ਲਾ ਦਿੱਤੇ ਸਿਮਰਨ ਤੇ, ਉਹਨਾਂ ਨੇ ਜੋਗੀ ਜਤੀ ਤਪੀ ਪਚਹਾਰੇ ਅਰਬੋ ਲੋਕ ਸਿਆਨੇ, ਛਿਨਮੈ ਰਾਉ ਰੰਕ ਕੋ ਕਾਰੀ, ਹਰਨ ਭਰਨ ਜਾਂ ਕਾ ਨੇਤਰ ਹੋਰ। ਇੱਕ ਖਿਨ ਲੱਗਦਾ ਹੈ ਕਿ ਇੱਕ ਬੰਦਾ ਜਿਹੜਾ ਰਾਜ ਕਮਾਉਂਦਾ ਹੈ ਉਹਨੂੰ ਪਰਮਾਤਮਾ ਟਾਈਮ, ਵੇਖੋ ਖਿਨ ਸ਼ਬਦ ਮੈਂ ਵਰਤਿਆ, ਪੰਜ ਸਾਲ ਦਸ ਸਾਲ ਨਹੀਂ, ਛਿਨਮੈ ਰਾਉ ਰੰਕ ਕੋ ਕਾਰੀ, ਰਾਉ ਰੰਕ ਕਰ ਡਾਰੇ। ਇੱਕ ਖਿਨ ਵਿੱਚ ਜਿਹੜੇ ਰਾਜੇ ਨੇ ਉਹਨਾਂ ਦੇ ਗਲ ਚ ਝੋਲੀ ਪਵਾ ਕੇ ਉਹਨਾਂ ਨੂੰ ਮੰਗਤੇ ਬਣਾ ਦਿੰਦਾ, ਜਿਹੜੇ ਦਰ ਦਰ ਤੇ ਮੰਗਣ ਵਾਲੇ ਨੇ ਉਹਨਾਂ ਨੂੰ ਪਾਤਸ਼ਾਹੀਆਂ ਦੇ ਦਿੰਦਾ, ਜਿਹੜੇ ਭਰੇ ਨੇ ਉਹਨਾਂ ਨੂੰ ਖਾਲੀ ਕਰ ਦਿੰਦਾ, ਖਾਲੀਆਂ ਨੂੰ ਭਰ ਦਿੰਦਾ। ਮਹਾਰਾਜ ਕਹਿੰਦੇ ਹਰ ਕੀ ਗਤ ਨੇ ਕੋਉ ਜਾਣੈ, ਜੋਗੀ ਜਤੀ ਤਪੀ ਪਚਖਾਰੇ ਅਰਬੋ ਲੋਕ ਸਿਆਨੇ, ਛਿਨਮੈ ਰਾਉ ਰੰਗ ਕੋ ਕਰੀ, ਰਾਉ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਖਨਾ ਵੇ, ਇਹ ਤਾਂ ਕੋ ਵਿਵਹਾਰ ਹੈ। ਇੱਕ ਬਚਨ ਹੋਰ ਆਪਾਂ ਵੇਖ ਲਈਏ ਜੀ, ਫਿਰ ਤਵੱਜੋ ਦਿਆ ਜੇ। ਇਹਨੂੰ ਡਰਾਉਣ ਵਾਲੀ ਗੱਲ ਨੀ, ਹਰ ਸਵਾਸ ਸਵਾਸ ਰੱਬ ਨੂੰ ਸਮਰਪਿਤ ਰਹਿਣਾ ਚਾਹੀਦਾ। ਪਿਆਰਿਓ, ਸੱਚ ਇਹ ਵੇ ਕੋਈ ਪਤਾ ਨਹੀਂ ਅਗਲੇ ਖਿੰਨ ਤੇ ਅਗਲੇ ਸਵਾਸ ਮੇਰੇ ਨਾਲ ਕੀ ਹੋਣ ਵਾਲਾ ਹੈ। ਗੁਰੂ ਸਾਹਿਬ ਨੇ, ਭਗਤ ਜੀ ਨੇ ਇੱਕ ਬਚਨ ਕਿਹਾ ਗੁਰੂ ਗ੍ਰੰਥ ਸਾਹਿਬ ਚ, ਕਹਿੰਦੇ ਜਿਹੜਾ ਪਰਿਵਾਰ ਬਿਲਕੁਲ ਠੀਕ ਠਾਕ ਹੁੰਦਾ, ਖੁਸ਼ੀਆਂ ਮਨਾਉਂਦਾ ਹੁੰਦਾ, ਕੋਈ ਚਿੰਤਾ ਕੋਈ ਝੋਰਾ ਨਹੀਂ, ਕਈ ਵਾਰੀ ਇੰਨੀ ਮਾੜੀ ਖਬਰ ਆਉਂਦੀ ਹੈ ਕਿ ਹਾਸਾ ਜਿਹੜਾ ਉਹ ਸੋਗ ਚ ਬਦਲ ਜਾਂਦਾ ਹੈ। ਉਹਨਾਂ ਨੂੰ ਪਤਾ ਸੋੜਾ ਸੀ ਅੱਜ ਸਵੇਰੇ ਸਾਡੇ ਘਰ ਚ ਇੰਨਾ ਸੋਹਣਾ ਕੰਮ ਸਭ ਕੁਝ ਚੱਲਦਾ ਪਿਆ ਤੇ ਰਾਤ ਤੱਕ ਸਾਨੂੰ ਖਬਰ ਮਿਲਣੀ ਹੈ, ਸਾਡਾ ਸਭ ਕੁਝ ਚੌਪਟ ਹੋ ਜਾਣਾ। ਹਾਸਿਆਂ ਦੇ ਘਰ ਵਿੱਚ ਇਹ ਖਿੰਨ ਵਿੱਚ ਰੋਣੇ ਪੈਦਾ ਕਰ ਦਿੰਦਾ, ਜਿਹੜੇ ਮੁਸੀਬਤ ਚ ਫਸੇ ਰੋਂਦੇ ਪਏ ਨੇ, ਇੱਕ ਖਿੰਨ ਵੇਖ ਕਿਹੋ ਜੀ ਖਬਰ ਆਉਂਦੀ ਹੈ। ਪਿਆਰਿਓ, ਸੱਚ ਇਵੇਂ ਉਹ ਰੋਂਦਿਆਂ ਹੋਇਆਂ ਦੇ ਘਰ ਵਿੱਚ ਹਾਸੇ ਪਾ ਦਿੰਦਾ। ਗੁਰੂ ਸਾਹਿਬ ਦਾ ਬਚਨ ਕਹਿ, ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਖੋਚੇਰੀ, ਹਸਤੋ ਜਾਏ ਸੋ ਰੋਵਤ ਆਵੇ, ਖਰਨ ਭਰਨ ਜਾਂ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਖੋਰ। ਪਰਮਾਤਮਾ ਤੇ ਇੱਕ ਖਿੰਨ ਲਾਂਦਾ ਜੀ, ਬਣਾਉਂਦਿਆਂ ਤੇ ਢਾਂਦਿਆਂ। ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੋ, ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬਸੈ। ਜਿਹੜੇ ਵਸਦੇ ਨੇ ਉੱਥੇ ਉਜਾੜਾਂ ਪੈ ਜਾਂਦੀਆਂ ਨੇ, ਜਿੱਥੇ ਪਿਆਰੇ ਉਜੜੇ ਪਏ ਨੇ ਉੱਥੇ ਰੱਬ ਵਸਾ ਦਿੰਦਾ। ਬਸ ਤੋ ਹੋਏ ਹੋਏ ਸੋ ਉਜੜ ਉਜੜ ਹੋਏ ਸੋ ਬਸੈ ਜਲ ਤੇ ਥਲ ਕਰ ਥਲ ਤੇ ਕੂਵਾਂ ਪਾਣੀ ਤੋਂ ਮਾਰੂ ਥਲ ਬਣਾਉਂਦਾ ਤੇ ਜਿੱਥੇ ਪਾਣੀ ਦੀ ਬੂੰਦ ਵੀ ਨਹੀਂ ਉੱਥੇ ਝੀਲਾਂ ਪੈਦਾ ਕਰਦਾ ਜਲ ਤੇ ਥਲ ਕਰ ਥਲ ਤੇ ਕੂਵਾਂ ਕੂਬ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੈ ਆਕਾਸ਼ ਗਿਰਾਵੇ ਪਿਆਰਿਓ ਸੱਚ ਏਵੇ ਮਾਰੂ ਥਲ ਵਿੱਚ ਪਾਣੀ ਪੈਦਾ ਕਰ ਦਿੰਦਾ ਖੂਹਾਂ ਵਿੱਚ ਪਹਾੜ ਪੈਦਾ ਕਰ ਦਿੰਦਾ ਜਿਹੜੇ ਧਰਤੀ ਤੇ ਰੁਲਦੇ ਉਹਨਾਂ ਨੂੰ ਅਸਮਾਨ ਤੱਕ ਲੈ ਜਾਂਦਾ ਜਿਹੜੇ ਅਸਮਾਨੀ ਬੈਠੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਉਹਨਾਂ ਨੂੰ ਧਰਤੀ ਤੇ ਲਤੋੜ ਕੇ ਰੱਖ ਦਿੰਦਾ
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ ਰੂਫਿੰਗ ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ ਸਾਈਡਿੰਗ ਸਟੁਕੋ ਸੋਫਟ ਫਿਸ਼ ਜਾਂ ਸਮਾਰਟ ਰਿਮ ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ
0: ਸਾਡੇ ਪੁਰਾਣੀ ਕਥਾਵਾਚਕ ਘਟਨਾ ਸੁਣਾਉਂਦੇ ਹੁੰਦੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪੀਰ ਦਸਤਗੀਰ ਨਾਲ ਜਿਹੜੀ ਗੱਲਬਾਤ ਹੋਈ ਤੇ ਉਂਝ ਦਾਸ ਦੇ ਹੱਥ 'ਚ ਇੱਕ ਪੁਸਤਕ ਆਈ ਸੀ ਗੁਰੂ ਨਾਨਕ ਸਾਹਿਬ ਦੀ ਬਗਦਾਦ ਫੇਰੀ ਕਾਜੀ ਰੁਕਨ ਦੀਨ ਨੂੰ ਸ਼ਹੀਦ ਕੀਤਾ ਗਿਆ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਬੋਲਣ ਲੱਗ ਪਿਆ ਸੀ ਸ਼ਾਇਦ ਰੁਕਨ ਦੀਨ ਦਾ ਨਾਂ ਤਾਂ ਸੁਣਿਆ ਪਰ ਸ਼ਹਾਦਤ ਨਹੀਂ ਉੱਥੇ ਵਿੱਚ ਵੇਰਵਾ ਦਿੱਤਾ ਉਹਨੂੰ ਸੰਸਾਰ ਕੀਤਾ ਗਿਆ ਉਹਨੇ ਤੇ ਉਹਨੇ ਮਹਾਰਾਜ ਜੀ ਨੂੰ ਕਈ ਪ੍ਰਸ਼ਨ ਕੀਤੇ ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ ਪਰ ਉਹਦੇ ਪ੍ਰਸ਼ਨਾਂ 'ਚ ਇੰਟਰਵਿਊ ਵਾਲਾ ਪ੍ਰਸ਼ਨ ਨਹੀਂ ਕਿਉਂਕਿ ਸਾਡੇ ਕੁਐਸਚਨ ਹੁੰਦੇ ਆ ਤੇ ਉਹ ਚਿੱਟ ਕਈ ਬੰਦੇ ਮੈਂ ਐਸੇ ਦੇਖਿਆ ਉਹਨਾਂ ਦੇ ਬਟਵੇ 'ਚ ਕਈ ਸਾਲਾਂ ਦੀ ਪਈ ਜਿਹੜਾ ਕਥਾ ਵਿੱਚ ਕਹਾਇਆ ਜੀ ਮੇਰੇ 4 ਕੁ ਬਚਨ ਨੇ ਜੀ ਇਹ ਕਈ ਐਸੇ ਵੀ ਰੂਹਾਂ ਮਿਲਦੀਆਂ ਨੇ ਕਥਾ ਕੀਰਤਨ ਨੂੰ ਕਹਿਣਗੇ ਤੁਸੀਂ ਗੱਲਾਂ ਬੜੀਆਂ ਸੋਹਣੀਆਂ ਕਰਦੇ ਦੋ ਬਚਨ ਮੇਰੇ ਵੀ ਸੁਣ ਜਾਓ ਬੰਦਾ ਸੋਚਦਾ ਵੀ ਕਥਾ ਤੇ ਹੋ ਗਈ ਗੱਲਾਂ ਤੇ ਜਿਹੜੀ ਇਹਨੇ ਪਾਰਕਿੰਗ ਸੁਣਾਉਣਾ ਉਹ ਹੋ ਗਿਆ ਬਚਨ ਇਹ ਸੱਚੀ ਮੈਂ ਝੂਠ ਨਹੀਂ ਕਹਿੰਦਾ ਮੈਂ ਵਾਹ ਪਿਆ ਕਈ ਬੰਦਿਆਂ ਨੇ ਇਸ ਤਰ੍ਹਾਂ ਉਹ ਸੁਣਾਉਂਦੇ ਸਨ ਪੁਰਾਣੇ ਸਮੇਂ ਵੀ ਦਸਤਗੀਰ ਨਾਲ ਮਹਾਰਾਜ ਮਿਲਦੇ ਆ, ਉਹਦੇ ਆਪਣੇ ਚੇਲੇ ਬਾਲ ਕੇ ਉਹਨਾਂ ਦਾ ਬੜਾ ਅਡੰਬਰ ਹੈ ਤੇ ਉਹ ਸਤਿਗੁਰੂ ਜੀ ਨੂੰ ਗੱਦੀ ਤੇ ਆਸਣ ਤੇ ਬੈਠਾ, ਉਹ ਮਹਾਰਾਜ ਨੂੰ ਕੁਝ ਪ੍ਰਸ਼ਨ ਕਰਦਾ। ਉਸ ਵਿੱਚ ਉਹਦੇ ਤਿੰਨ ਸਵਾਲ ਬੜੇ ਪ੍ਰਚਲਿਤ ਨੇ ਜੀ, ਚਲੋ ਮੈਂ ਦੁਹਰਾਓ ਲੈਣ ਲੱਗਾ। ਉਹਨੇ ਪਹਿਲਾ ਸਵਾਲ ਕੀਤਾ ਸੀ ਕਿ ਰੱਬ ਇੱਕ ਹੈ, ਇੱਕ ਤੋਂ ਪਹਿਲਾਂ ਕੀ ਸੀ? ਜਿਹੜਾ ਅੱਜ ਮਹਾਰਾਜ ਕਹਿ ਰਹੇ ਨੇ ਖੋਇਓ ਹੈ ਖੋਵੰਤੋ ਹਰਨ ਭਰਨ ਸੰਪੂਰਨ ਹੈ, ਇੱਕ ਤੋਂ ਪਹਿਲਾਂ ਕੀ ਸੀ? ਤੇ ਦੂਜਾ ਸਵਾਲ ਹੈ ਫਿਰ ਦਿਸਦਾ ਕਿਉਂ ਨਹੀਂ, ਕਿਉਂ ਨਹੀਂ ਜ਼ਾਹਰ ਆਉਂਦਾ? ਤੀਜਾ ਸਵਾਲ ਕਰਦਾ ਕੀ ਉਹ ਜੇ ਹੈ ਤੇ? ਮਹਾਰਾਜ ਹੱਸ ਪਏ, ਉਹਦੇ ਚੇਲੇ ਹੀ ਬਹੁਤ ਬੈਠੇ ਸਨ। ਗੁਰੂ ਸਾਹਿਬ ਨੇ ਪਹਿਲੇ ਸਵਾਲ ਦਾ ਉੱਤਰ ਦਿੱਤਾ ਹੈ ਇੱਕ, ਤੂੰ ਪੁੱਛਿਆ ਇੱਕ ਤੋਂ ਪਹਿਲਾਂ ਕੀ? ਕਹਿੰਦੇ ਮਹਾਰਾਜ ਨੇ ਕਿਹਾ ਗਿਣਤੀ ਕਰ। ਉਹਨੇ ਸ਼ੁਰੂ ਕੀਤੀ ਇੱਕ ਦੋ ਤਿੰਨ ਚਾਰ ਪੰਜ, ਚਲੋ ਜਿੱਥੋਂ ਤੱਕ। ਹਜ਼ੂਰ ਕਹਿੰਦੇ ਨੇ ਬੈਕ ਪਿੱਛੇ ਨੂੰ, ਪੰਜ ਚਾਰ ਦੋ ਤਿੰਨ ਇੱਕ, ਫਿਰ ਚਾਰ ਤਿੰਨ ਦੋ ਇੱਕ, ਤਿੰਨ ਦੋ ਇੱਕ। ਗੁਰੂ ਸਾਹਿਬ ਕਹਿੰਦੇ ਨੇ ਇੱਕ ਤੋਂ ਪਿੱਛੇ ਚੱਲਣਾ? ਕਹਿੰਦਾ ਇੱਕ ਤੋਂ ਪਿੱਛੇ ਥੋੜਾ ਗਿਣਤੀ ਹੁੰਦੀ ਹੈ, ਸ਼ੁਰੂਆਤ ਇੱਕ। ਗੁਰੂ ਸਾਹਿਬ ਹੱਸ ਕੇ ਕਹਿੰਦੇ ਆ ਤਾਂ ਬੰਦੇ ਦੀ ਬਣਾਈ ਗਿਣਤੀ ਹੈ, ਇੱਕ ਤੋਂ ਪਿੱਛੇ ਕਿੱਥੇ ਜਾਏਗਾ? ਸੱਚ ਇਹ ਵੇ ਕਿ ਪਰਿਪੂਰਨ ਪਰਮਾਤਮਾ ਹੀ ਸਭ ਦਾ ਮੁੱਢ ਹੈ, ਉਹ ਹੀ ਸ਼ੁਰੂਆਤ ਹੈ, ਪਰ ਚੇਤੇ ਰੱਖੀ ਉਹਦੀ ਸ਼ੁਰੂਆਤ ਕੋਈ ਨਹੀਂ। ਫਿਰ ਸਭ ਸੁਣਿਓ, ਸਭ ਦੀ ਹੁਣ ਜਿਹੜਾ ਬਚਨ ਪੜ੍ਹਨੇ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ, ਪਰਮੇਸ਼ਵਰ ਹੈ, ਜਦੋਂ ਸ੍ਰਿਸ਼ਟੀ ਦਾ ਅੰਤ ਹੋਵੇਗਾ ਫਿਰ ਵੀ ਹੋਵੇਗਾ, ਇੱਕ ਤੋਂ ਪਹਿਲਾਂ ਕੀ? ਕਹਿੰਦਾ ਵਾਕਈ ਠੀਕ। ਗੁਰੂ ਸਾਹਿਬ ਕਹਿੰਦੇ ਨੇ ਇਹ ਪਸਾਰਾ ਏਕੇ ਦਾ ਹੈ, ਇਹਨੂੰ ਗੁਰੂ ਗੋਬਿੰਦ ਸਿੰਘ ਬਚਨ ਕਰਦੇ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ, ਸਮਝਿਓ ਖੁਮਾਰਾ, ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ, ਏਕੰਕਾਰ ਇੱਕ ਹੀ ਹੈ ਸਾਈ ਮੇਰਾ, ਏਕੋ ਹੈ ਭਾਈ ਏਕੋ ਹੈ, ਇੱਕ ਤੋਂ ਬਾਅਦ ਪਹਿਲਾਂ ਕਰੇਗਾ, ਸਮਝ ਪੈ ਗਈ। ਦੂਜਾ ਕਹਿੰਦਾ ਵੀ ਫਿਰ ਦਿਸਦਾ ਕਿਉਂ ਨਹੀਂ? ਮਹਾਰਾਜ ਨੇ ਬੜੇ ਪਿਆਰੇ ਬਚਨ ਕਿਹਾ, ਕਹਿਣ ਲੱਗੇ ਦਸਤਗੀਰ ਛੰਨਾ ਦੁੱਧ ਦਾ ਮੰਗਾ। ਬੀਬੀਆਂ ਨੂੰ ਪਤਾ ਹੋਣਾ ਛੰਨਾ, ਛੰਨਾ ਆਪਣੇ ਬਾਟੀ ਨਹੀਂ ਸੀ ਹੁੰਦੀ, ਛੰਨਾ ਉਹ ਕੰਢੇ ਵਾਲਾ ਤੇ ਕਾਂਸੀ ਦਾ ਹੁੰਦਾ ਸੀ ਜੀ, ਚਲੋ ਹੁਣ ਤਾਂ ਉੱਥੇ ਸਟੀਲ ਦੇ ਵੀ ਛੰਨੇ ਬਣਨ ਲੱਗ ਪਏ, ਪਿੱਤਲ ਦੇ ਵੀ। ਉਹਨਾਂ ਛੰਨਾ ਮੰਗਾਇਆ ਦੁੱਧ ਦਾ, ਤੇ ਸ਼ਾਇਦ ਬਜ਼ੁਰਗਾਂ ਨੂੰ ਪਤਾ ਹੋਣਾ ਜਿੰਨਾ ਮੱਝਾਂ ਰੱਖੀਆਂ ਜਿਹੜੀ ਮੱਝ ਦੁੱਧ ਦਿੰਦੇ ਆ, ਕਿਤੇ ਉਹਦੇ ਅਸਥਾਨ ਚ ਦੁੱਧ ਬੰਦ ਹੋ ਜਾਂਦਾ ਸੀ ਨਾ ਜੀ। ਮੈਨੂੰ ਯਾਦ ਹੈ ਸਾਡੇ ਦਾਦਾ ਜੀ ਉਸ ਮੱਝ ਦੀ ਪਿੱਠ ਉੱਤੇ ਘਿਓ ਲਾ ਕੇ ਛੰਨਾ ਮਾਰਦੇ ਹੁੰਦੇ ਸਨ, ਇਹ ਉਹ ਹੁੰਦਾ ਸੀ ਵੀ ਚਲੋ ਉਹਦਾ ਦੁੱਧ ਜਿਹੜਾ ਉਹ ਚੱਲ ਪਏਗਾ। ਮੈਨੂੰ ਤੇ ਇੰਜ ਲੱਗਦਾ ਵੀ ਜਿਵੇਂ ਆ ਉਹਦੀਆਂ ਜਿਹੜੀਆਂ ਨਾੜਾਂ ਨੂੜਾਂ ਨੇ ਠੀਕ ਹੋ ਜਾਣਗੀ। ਉਹ ਛੰਨਾ ਦੁੱਧ ਦਾ ਭਾਰ ਆ ਕੇ ਮੰਗਾ ਲਿਆ। ਮਹਾਰਾਜ ਕਹਿੰਦੇ ਨੇ ਇਹ ਪੀਰ ਜੀ ਇਹ ਦੁੱਧ ਚ ਮੱਖਣ ਹੈ? ਕਹਿੰਦਾ ਇਹ ਚ ਕੋਈ ਸ਼ੱਕ ਹੈ? ਤੇ ਸਭ ਨੂੰ ਪਤਾ ਹੈ। ਸਤਿਗੁਰੂ ਕਹਿੰਦੇ ਦਿਸਦਾ ਕਿਉਂ ਨਹੀਂ? ਹੈ ਦਿਸਦਾ ਕਿਉਂ ਨਹੀਂ? ਕਹਿੰਦਾ ਸਾਧਨਾ ਤੋਂ ਬਿਨਾਂ ਨਹੀਂ ਦਿਸਦਾ। ਹੈ ਜ਼ਰੂਰ। ਮਹਾਰਾਜ ਕਹਿੰਦੇ ਨੇ ਕੀ ਸਾਧਨਾ? ਕਹਿਣ ਲੱਗੇ ਪਹਿਲਾਂ ਭਾਂਡਾ ਸਾਫ ਚਾਹੀਦਾ, ਫਿਰ ਉਹਦੇ ਵਿੱਚ ਦੁੱਧ ਤਪਾਉਣਾ ਪਏਗਾ, ਤਪਾ ਕੇ ਕਾੜਨੀ ਤੇ ਚਾਟੀ ਦੋ ਚੀਜ਼ਾਂ ਸਨ। ਕਾੜਨੀ ਚ ਬੀਬੀਆਂ ਦੁੱਧ ਕਾੜਦੀਆਂ ਸਨ ਤੇ ਚਾਟੀ ਚ ਜਮਾਂਦਿਆ ਜਾਂਦਾ ਸੀ, ਰਿੜਕਦੇ ਸਨ। ਕਹਿੰਦੇ ਨੇ ਪਹਿਲਾਂ ਭਾਂਡਾ ਸਾਫ ਹੋਵੇਗਾ, ਵਿੱਚ ਦੁੱਧ ਪਾਵਾਂਗੇ, ਦੁੱਧ ਕੜਦਾ ਰਹੇਗਾ, ਫਿਰ ਠੰਡਾ ਹੋਏਗਾ, ਠੰਡੇ ਨੂੰ ਜਾਗ ਲੱਗੇਗੀ, ਜਾਗ ਲੱਗਣ ਤੋਂ ਬਾਅਦ ਅੱਠ ਦਸ ਘੰਟੇ ਜਾਂ ਕਹਿ ਲਓ ਵੀ ਚਾਰ ਪੈਰ ਇਕਾਂਤ ਚ ਰਹੇਗਾ, ਫਿਰ ਜੰਮੇਗਾ, ਫਿਰ ਉਹਦੇ ਚ ਮਧਾਣੀ ਪਾਵਾਂਗੇ, ਫਿਰ ਇਸ ਜੰਮੇ ਹੋਏ ਦੁੱਧ ਵਿੱਚੋਂ ਦਹੀਂ ਵਿੱਚੋਂ ਮੱਖਣ ਨਿਕਲੇਗਾ। ਬਾਬਾ ਜੀ ਕਹਿੰਦੇ ਆ ਦੁੱਧ ਵਿੱਚ ਮੱਖਣ ਕਹਿ ਕੱਢਣ ਲਈ ਸਾਧਨਾ ਚਾਹੀਦੀ ਹੈ, ਐਵੇਂ ਨਹੀਂ ਦਿਸਦਾ ਹੁੰਦਾ। ਜਿਹਨੂੰ ਪਰਿਪੂਰਨ ਸਾਈ ਜਿਹਨੂੰ ਵੇਖਣਾ ਹੈ, ਅੰਦਰ ਦਾ ਮੰਥਨ ਕਰਨ ਤੋਂ ਬਿਨਾਂ ਰੱਬ ਵੀ ਨਹੀਂ ਦਿਸਦਾ ਹੁੰਦਾ, ਉਹਨੂੰ ਦੇਖਣ ਲਈ ਸਾਧਨਾ ਤਾਂ ਚਾਹੀਦੀ। ਤੇ ਮਹਾਰਾਜ ਨੇ ਤਾਂ ਬਾਣੀ ਸ਼ਬਦ ਕਿਹਾ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਕੋ ਜਾਵੋ, ਦੁੱਧ ਕਰਮ ਫਨ ਸੁਰਤ ਰਾਮਾਇਣ ਹੋਏ ਨਿਰਾਜ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਇਹ ਮਨ ਈਤੀ ਖਾਤ ਕਰੋ ਪੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਐ ਇਨ ਵੀ ਦਮਰਦ ਪਾਓ। ਮਹਾਰਾਜ ਕਹਿੰਦੇ ਨੇ ਸਾਧਨਾ ਤੇ ਕਿਰਪਾ ਹੈ ਤੋ ਸਹੀ, ਲੱਖ ਹੈ ਜੋ ਕੋਈ, ਗੁਰੂ ਗ੍ਰੰਥ ਸਾਹਿਬ ਜੀ ਬਚਨ ਹੈ, ਪਰ ਲੱਖ ਦਾ ਕੋਈ ਟਾਵਾਂ ਟਾਵੇ, ਜਿਵੇਂ ਦੁੱਧ ਚ ਮੱਖਣ ਕਹਿ ਪਰ ਸਾਧਨਾ ਤੋਂ ਬਿਨਾਂ ਪ੍ਰਗਟ ਨਹੀਂ ਹੋਣਾ। ਮਹਾਰਾਜ ਕਹਿੰਦੇ ਸਾਧਨਾ, ਕਹਿੰਦਾ ਜੀ ਇਹ ਵੀ ਠੀਕ। ਕਹਿੰਦਾ ਹੁਣ ਤੁਹਾਡਾ ਮੇਰਾ ਤੀਜਾ ਸਵਾਲ ਰੱਬ ਕਰਦਾ ਕੀ? ਗੁਰੂ ਸਾਹਿਬ ਕਹਿੰਦੇ ਆ ਇਹਦਾ ਉੱਤਰ ਥੱਲੇ ਨੇ, ਇਹਦਾ ਉੱਤਰ ਗੱਦੀ ਤੇ ਬੈਠਾਂਗਾ ਤਾਂ ਦਿਆਂਗਾ। ਉਸ ਹੁਣ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜੀ ਸੱਚੇ ਪਾਤਸ਼ਾਹ ਨੇ, ਕੋਈ ਐਵੇਂ ਥੋੜਾ ਜੀ ਸੈਮੀਨਾਰ ਤੇ ਵਿਦਵਾਨ ਸੱਦੇ ਨੇ ਤੇ ਸਿਰ ਪਸਾਈ, ਉਹ ਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰੇ, ਉਹ ਸੱਚੀ ਮੁੱਚੀ ਉਹਦੇ ਭਾਗ ਚੰਗੇ, ਉਹ ਗੱਦੀ ਤੋਂ ਥੱਲੇ ਉੱਤਰ ਗਿਆ। महाराज ओदी गद्दी ते बह गए, हस के कहन लगे पीर जी आ कुछ करदा जो तेरे ते मेरे नाल हो गया। कहिंदा मैं समझिया नहीं। हजूर कहिंदा एक घड़ी पहला मैं थले खलोता सी तू उत्ते बैठा सी, हुण मैं उत्ते बैठा तू खलोता, बस आ ही कर दई, बैठिया नूं थले ला दे, थले आले नूं बिठा दे। ते ओदे चोज ने इक दाते इक भिखारी जी सब तेरे चोज बिठाना, सच ए वे खरन भरन। महाराज कहिंदे खिण लांदा है, खिण शब्द भी प्यारे बड़ा वड्डा, वजीदे ने कहा सी कहिंदा रब दी कीती च कदी उजर ना करिया कर। क्यों कीता? ओह कहिंदा मूर्ख नूं असवारी हाथी घोड़िया, पंडित पैर पिया दे पाटे जोड़िया, करन सुगड़ मजूरी मूर्ख दे जाए घर, वजीदिया कौन कै साहब नूं इंज नहीं तां अंज करो। ओह मूर्खां दे घरां विच ओह कीमती सवारियां देंदा है जिन्हां सारी जिंदगी पढ़ पढ़ के बहुत कुछ खोजिया होवे, बेचारे रोटी तो आतर तुरे फिरदे आ, ओदी खेड है ना। महाराज कहिंदे ओदे ओदा ओदा अपना सिस्टम कहे, असीं उहनूं सलाह नहीं दे सकदे। वाहिगुरु जी इथों तक कि परमात्मा किसी की सलाह नहीं मानता। बियो पूछना मसलत धरै, जो किश करे सो आपे करे, अपने फैसले आप लैंदा है, ओदे फैसले विच कोई दखल दिखा के तो देख। यही कारण कि इस बेपरवाही नूं भी गुरु साहब ने बड़े पॉजिटिव ढंग नाल लिया। कि शब्द है जी महाराज का कि हम भीखक भेखारी तेरे, तू निज पतख है दाता, खो दयाल नाम दे मंगत जन को सदा रहूं रंग राता। आ जिहड़ा निज पत शब्द है, बाकी तो अर्थ सौखे समझ पै गए। निज का अर्थ है आप, पत का अर्थ है मालिक। गुरु अमरदास महाराज वचन कर दिया, वाहिगुरु जी झोली अड के आया नाम दियो, देर ना लायो। क्यों जी? कह लगे तुसी कहड़े ना मीटिंग करके थोड़ा कुछ देंदे हो, तुसी अपने फैसले आप कर दे। निज पत का अर्थ जिवें मान लो किसी भी सिस्टम तुसी काम कर दे हो ना जी, पुरातन भी ऐसी परिवार विच भी सलाह की जाती सी करिए कि ना, कंपनियां भी मीटिंगा सादियां ने, वेखो जी आपां आ करना है कि नहीं, कितने विदेशों च बैठे। परमात्मा जदों किसी तो लैंदा है ते खोंदा, कदी किसी की सलाह नहीं लैंदा, वह अपने फैसले आप करता है, वो फैसले च कोई दखल नहीं। हाँ अरदास की जा सकती है। महाराज कहिंदे ने तू निज पत है दाता, निज पत दा अर्थ अपना मालिक आप है, ते तेरे फैसले नूं कौन चैलेंज करेगा। तू कृपा कर मेरी झोली च दात पा दे, तू कि सलाह करनी। भी वो पूछना मसल धरै, जो किश करे सो आपे करे। प्यारियो एक हरन भरन वो आप ही सब कुछ बनांदा है, आप ही मिटा दिंदा है, ये ओदी आश्चर्य कौतक है। सतगुरु गुरु अर्जुन साहब वचन कर रहे हैं, हरन भरन संपूर्ण है तू परिपूर्ण है। फिर महाराज ये तो कृपा की आप जी ने जिहड़ा त्रैकाल सत, ते गुरमुखो त्रैकाल भी इस पलैनट दी त्रैकाल ने, हो सकदा दूजे पलैनट दे सिस्टम कुछ होर होवे। एक बार अर्ज कीती सी, सारे कहिंदे ना जी बस जीवन इस धरती ते वे होर बाकी ग्रहां ते जीवन नहीं, चेते रखियो ये साडा माप तांडे जीवन कोई नहीं। रब ने पता नहीं किन्ना को अदृष्ट जीवन पैदा किया होया है, जिहड़ा दिस नहीं रहा कि वह जीवन नहीं। अज जिथे असी रहने पाया, मैं बेनती करा साढ़े चार चपेरे जीवन है, जे अन दिस का जीवन ना हुंदा ते दिस ना जीवन नहीं सी होना। आ जिहड़ी हवा तुहाडे मेरे चार चपेरे घूमदी पई, दिसदी कितें? अन दिसदी है ना। ते महाराज कहिंदे ओह अन दिसदी भी दिसदे कोई नूं चलांदी पई। फिर अर्ज करांगा कि वाहिगुरु जी सतगुरु जी जिहड़ा इन्ना समर्थ है, फिर उहदे नाल प्यार किवें पै जाए सानूं दसो तां सही, क्योंकि ਉਹਨੂੰ ਮੁਹੱਬਤ ਕਰਨੀ ਚਾਹੁੰਦੇ। ਸਤਿਗੁਰੂ ਕਹਿੰਦੇ ਨੇ ਸਾਧੂ ਸਤਮ ਜਾਣੋ, ਸਤਮ ਜਾਣੋ ਦਰ ਤੇ ਗੁਰਸਿੱਖੋ ਸੰਗਤ ਜੀ, ਸਤ ਜਾਣੋ ਮੇਰੀ ਗੱਲ। ਸਾਧੂ ਦਾ ਅਰਥ ਮਹਾਂਪੁਰਖ, ਗੁਰਮੁਖ ਪਿਆਰੇ, ਸੰਤ ਜਨ। ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨ, ਪ੍ਰੀਤ ਦਾ ਅਰਥ ਹੈ ਪਿਆਰ, ਕਾਰਨ ਦਾ ਅਰਥ ਹੈ ਵਸੀਲਾ। ਕਹਿੰਦੇ ਨੇ ਜੇ ਉਸ ਪਰਮ ਪਿਤਾ ਪਰਮਾਤਮਾ ਨੂੰ ਮੁਹੱਬਤ ਕਰਨੀ ਹੈ, ਉਹਦੀ ਪ੍ਰੀਤ ਦਾ ਵਸੀਲਾ ਜੇ ਬਣ ਸਕਦੇ ਨੇ, ਤੇ ਕੇਵਲ ਗੁਰਮੁਖ ਪਿਆਰੇ ਉਹਦੀ ਬੰਦਗੀ ਕਰਨ ਵਾਲੇ ਬਣ ਸਕਦੇ ਆ, ਜਿਹੜੇ ਉਹਨੂੰ ਪਿਆਰ ਕਰਦੇ ਆ। ਉਹਨੂੰ ਪਿਆਰ ਕਰਨ ਵਾਲਿਆਂ ਤੋਂ ਸਮਝ ਪਏਗੀ। ਇਸੇ ਕਰਕੇ ਗੁਰਬਾਣੀ ਚ ਨਾ ਜੀ ਵੇਖੋ, ਭਾਵੇਂ ਉਹ ਪਤੀ ਪਤਨੀ ਦੇ ਸੰਯੋਗ ਦੀ ਗੱਲ ਕੀਤੀ, ਪਰ ਇੱਕ ਸੁਹਾਗਣ ਨੂੰ ਪੁੱਛਿਆ ਜਾਂਦਾ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ, ਪਿਰ ਰਸਾਲੂ ਤਾਂ ਮਿਲੇ ਜਾਂ ਗੁਰਕਾ ਸ਼ਬਦ ਸੁਣੀ, ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਧ ਮਿਲੈ ਰਸ ਖਾਏ, ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭਾਏ। ਉਹ ਬੇਪਰਵਾਹ ਨਾ ਬੋਲਣੀ, ਉਹਨਾਂ ਤੋਂ ਜਾਗ ਲੱਗਦੀ। ਗੁਰਮੁਖੋ ਸੱਚ ਏਵੇ ਕਿ ਕਮਾਈ ਵਾਲਾ ਬੈਰਾਗੀ ਰਸਕ ਬੈਰਾਗੀ ਸਾਧੂ ਵਾਹਿਗੁਰੂ ਤਰਸ ਕਰੇ ਭਾਗ ਚੰਗੇ ਕੋਣ ਉਹਦੀ ਸੰਗਤ ਮਿਲ ਜਾਏ, ਹਕੀਕਤ ਉਹ ਪੱਥਰਾਂ ਨੂੰ ਹੀ ਪਿਘਲਾ ਕੇ ਰੱਖ ਦਿੰਦਾ ਹੈ ਜਿਸ ਉੱਪਰ ਵਾਹਿਗੁਰੂ ਜੀ ਦੀ ਦਇਆ ਹੈ। ਹਜ਼ੂਰ ਕਹਿੰਦੇ ਸੱਚ ਜਾਣੋ ਕਿ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਵਿਦ ਮਿਲਿਆ ਰਸ ਖਾਏ, ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਉਹ ਬੇਪਰਵਾਹ ਨਾ ਬੋਲਣੀ, ਉਹਨਾਂ ਨੂੰ ਕਿਸੇ ਦੀ ਕੀ ਪਰਵਾਹ, ਹਉ ਮਲ ਮਲ ਧੋਵਾਂ ਤਿਨ ਪਾਏ। ਤੇ ਮਹਾਰਾਜ ਅੱਗੇ ਕਹਿੰਦੇ ਆ ਗੁਰਮੁਖੀਆਂ ਸੁਹਾਗਣੀ ਤਿਨ ਦਇਆ ਪਈ ਮਨ ਆਏ, ਕਹਿਣ ਲੱਗੀਆਂ ਵੇਖ ਭਾਈ ਗੁਰਸਿੱਖਾਂ ਜੇ ਤੂੰ ਮੁਹੱਬਤ ਕਰਨੀ ਏ ਸਤਿਗੁਰ ਵਤਨ ਰਚਾਨਕ ਹੈ ਜੋ ਮੰਨੇ ਸੁਹਾਰ ਰਸ ਖਾਏ, ਜੇ ਤੂੰ ਰਸ ਤੱਕ ਪਹੁੰਚਣਾ ਜੋ ਮੰਨੇ। ਬਾਬਾ ਫਰੀਦ ਸਾਹਿਬ ਦੇ ਚਾਰ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਚ। ਮੈਂ ਇੱਕ ਦਿਨ ਪਿਛਲੇ ਦਿਨ ਗੱਲ ਕੀਤੀ ਸੀ ਮੁਲਾਣਾ ਰੂਮ ਦੀ, ਕੋਈ ਸੱਜਣ ਕਹਿੰਦੇ ਨੇ ਬਾਬਾ ਫਰੀਦ ਸਾਹਿਬ ਨੂੰ 8 ਸਾਲ ਦੀ ਉਮਰ ਚ ਕੁਰਾਨ ਹਾਫਿਜ਼ ਹੋ ਗਿਆ ਸੀ, ਹਿਫਜ਼ ਹੋ ਗਿਆ ਸੀ, ਮਾਂ ਨੇ ਕੁਰਾਨ ਚੇਤੇ ਕਰਾਇਆ। ਤੇ ਮੁਲਾਣਾ ਰੂਮ ਆਏ ਤੇ ਉਹਨਾਂ ਨੇ ਆ ਕੇ ਕਿਹਾ ਵੀ ਇਸ ਪਿੰਡ ਚ ਕੋਈ ਅੱਲਾ ਨੂੰ ਰੱਬ ਨੂੰ ਮੁਹੱਬਤ ਕਰਨ ਵਾਲਾ। ਤੇ ਬਾਬਾ ਫਰੀਦ ਲਈ ਇੱਕ ਸ਼ਬਦ ਵਰਤਿਆ ਜਾਂਦਾ ਸੀ ਕਾਜੀ ਬੱਚਾ ਦੀਵਾਨਾ। ਕਹਿਣ ਲੱਗੇ ਕਿ ਹੈ ਬੱਚਾ ਹੈ ਪਰ ਬੜੀ ਇਬਾਦਤ ਕਰਦਾ, ਬੰਦਗੀ ਬੜੀ ਕਰਦਾ। ਬਾਬਾ ਫਰੀਦ ਸਾਹਿਬ ਦੇ ਜੀਵਨ ਚ ਮੈਂ ਸੋਚਣਾ ਮਾਂ ਦੀ ਰੁਖਾਨੀਅਤ ਉਡਾਰੀ ਕਿੰਨੀ ਕੁ ਸੀ, ਜਦੋਂ ਪੁੱਤਰ 10-10, 12-12 ਸਾਲ ਬਾਅਦ ਬੰਦਗੀ ਹੁੰਦਾ ਸੀ ਕਰਕੇ ਮਾਂ ਕਹਿੰਦੀ ਸੀ ਪੁੱਤ ਕੀਤਾ ਤਾਂ ਬਹੁਤ ਕਹਜੇ ਪਰ ਅਜੇ ਨਾ ਮੁਰਸ਼ਦ ਦੀ ਝਾਲ ਚੱਲਣ ਜੋਗਾ ਨਹੀਂ ਹੋਇਆ। ਮਾਂ ਦੀ ਸੁਰਤ ਕਿੱਡੀ ਉੱਚੀ ਸੀ। ਮੌਲਾਣਾ ਰੂਮ ਨੂੰ ਕਿਹਾ ਵੀ ਇੱਥੇ, ਤੇ ਮੌਲਾਣਾ ਰੂਮ ਕੌਣ ਸੀ ਜੀ, ਏਡਾ ਵੱਡਾ ਵਿਦਵਾਨ ਸੀ। ਮੈਂ ਸਿਰਫ ਇੱਕ ਬੇਨਤੀ ਕਰਨਾ ਕਿ ਕਿਸੇ ਮਗ ਦੇ ਹੋਏ ਸੀਨੇ ਵਿੱਚੋਂ ਚਿੰਗ ਨਿਕਲੇਗੀ, ਬੁੱਝੇ ਹੋਏ ਦੀਵੇ 20 ਦੀਵੇ ਹੁੰਦੇ ਨੇ ਪਰ ਚੇਤੇ ਰੱਖਿਓ ਹਨੇਰੇ ਵਿੱਚ ਡੁੱਬੇ ਹੁੰਦੇ ਆ। ਦੀਵਾ ਤਾਂ ਬੁੱਝੇ ਨੂੰ ਵੀ ਕਹਿੰਦੇ ਆ, ਇਹ ਦੀਵਾ ਬੁੱਝੇ, ਚਿੰਗ ਵਾਲੇ ਹੀ ਚਿੰਗ ਅੱਗੇ ਦਿੰਦੇ ਆ। ਮੌਲਾਣਾ ਰੂਮ ਇੰਨਾ ਵਿਦਵਾਨ ਸੀ ਆਮ ਬੰਦੇ ਨੂੰ ਵਿਦਿਆਰਥੀ ਨਹੀਂ ਸੀ ਬਣਾਉਂਦਾ। ਇੱਕ ਦਿਨ ਪੜ੍ਹਾ ਰਿਹਾ ਸੀ ਜੀ, ਸ਼ਾਇਦ ਮੈਂ ਇੱਥੇ ਅਰਜ਼ ਕੀਤੀ, ਉਹ ਕਿਤਾਬ ਹੱਥ 'ਚ ਪਕੜੀ ਤੇ ਪੜ੍ਹਾ ਰਿਹਾ ਵਿਦਿਆਰਥੀਆਂ ਨੂੰ। ਤੇ ਜਿਹੜਾ ਇਹਦਾ ਵਿਦਿਆਰਥੀ ਬਣਦਾ ਸੀ ਫਖਰ ਕਰਦਾ ਸੀ ਮੈਂ ਮੌਲਾਣਾ ਰੂਮ ਤੋਂ ਪੜ੍ਹਿਆ। ਤੇ ਸ਼ਮਸ ਤਬਰੇਜ਼ ਸਾਹਿਬ ਆ ਗਏ ਜਿਹਦੀ ਖੱਲ ਲਾਈ ਗਈ ਸੀ, ਉਹ ਨਾ ਇਹਨੂੰ ਵੇਖ ਕੇ ਤਾੜੀ ਮਾਰ ਕੇ ਹੱਸਿਆ। ਇਹਨੇ ਬੇਇੱਜ਼ਤੀ ਮਹਿਸੂਸ ਕੀਤੀ ਵੀ ਇਹ ਬੰਦਾ ਮੰਗਦਾ ਜਿਹਾ ਮੈਨੂੰ ਹੱਸ ਪਿਆ। ਤੇ ਯਾਦ ਰੱਖਿਓ ਮੈਂ ਕਹਿੰਦਾ ਉਹਨਾਂ ਦਰਬਾਰ ਸਾਹਿਬ ਦੇ ਨੇੜੇ ਜਾਂਦਿਆਂ ਕਦੀ ਕਿਸੇ ਦੇ ਪਾਟੇ ਭਿੱਜੇ ਕੱਪੜੇ ਵੇਖ ਕੇ ਮਜ਼ਾਕ ਨਾ ਕਰਿਓ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਕੀ ਪਤਾ ਤੁਹਾਡੇ ਨਾਲ ਪਾਟੇ ਕੱਪੜੇ ਵਾਲਾ ਜਿਹੜਾ ਖਲੋਤਾ ਉਹਦੀ ਉਡਾਰੀ ਕਿੰਨੀ ਕੁੱਚੀ। ਉਹਨੇ ਕੱਪੜੇ ਦੇਖੇ ਉਹ ਸਮਝ ਤਰੇ ਵਸਿਆ ਤੇ ਮੌਲਾਣਾ ਰੂਮ ਗੁੱਸਾ ਕਰ ਗਿਆ। ਦੂਜੀ ਵਾਰੀ ਫਿਰ ਸਮਝ ਤਬਰੇ ਜਦੋਂ ਹੱਸੇ ਤੇ ਨਾਲ ਕਹਿੰਦੇ ਨੇ ਮੌਲਾਣਾ ਰੂਮ ਨੇ ਇਹ ਕੀ ਕਰਨਾ ਪਿਆ ਤੂੰ ਓਏ, ਤੇ ਉਹਨੇ ਇੰਨੀ ਤਮ ਖਾਧੀ ਕਹਿੰਦਾ ਜਾ ਕੇ ਮੰਗ ਕੇ ਰੋਟੀ ਖਾ। ਤਬਰੇਜ ਸਾਹਿਬ ਨੂੰ ਕਹਿੰਦਾ ਇਹ ਉਹ ਕੁਝ ਤੈਨੂੰ ਕੋਈ ਪਤਾ ਨਹੀਂ। ਸ਼ਮਸ਼ ਤਬਰੇਜ ਨੇ ਅੱਖਾਂ ਭਰ ਕੇ ਦੇਖਿਆ ਕਿਤਾਬ ਨੂੰ ਅੱਗ ਲੱਗ ਗਈ। ਉਹਨੇ ਕਿਹਾ ਵੀ ਇਹ ਕੀ, ਕਹਿੰਦਾ ਤੁਸੀਂ ਸਾਰੀ ਜ਼ਿੰਦਗੀ ਕਾਗਜ਼ ਢੋ ਢੋ ਕੇ ਆਪਣੇ ਅੰਦਰ ਦੇ ਹੰਕਾਰ ਨੂੰ ਵਧਾਈ ਜਾ, ਇਹ ਉਹ ਵੀ ਜਿਹਦਾ ਤੈਨੂੰ ਕੋਈ ਪਤਾ ਨਹੀਂ। ਕਈ ਸਾਲ ਮੌਲਾਣਾ ਰੂਮ ਪਿੱਛੇ ਤੁਰਿਆ, ਸ਼ਮਸ਼ ਤਬਰੇਜ ਦੇ ਪਿੱਛੇ ਤੁਰਿਆ। ਉਹਨੇ ਆਪਣੇ ਸੀਨੇ ਦਾ ਫਿਰ ਜਿਹੜਾ ਚਿੰਗਾਰੀ ਸੀ ਉਹਦੇ ਅੰਦਰ ਟਿਕਾਈ। ਤੇ ਇਸ ਦਿਨ ਮੈਂ ਕਿਹਾ ਮਸਨ ਵਿੱਚ ਲਿਖਦਾ ਰੂਮ ਕਿ ਕੁਰਾਨ ਦਾ ਜਿੰਨਾ ਮਗ ਸੀ ਮੈਂ ਕੱਢ ਕੇ ਆਪਣੇ ਗ੍ਰੰਥ ਚ ਪਾ ਦਿੱਤਾ, ਬਾਕੀ ਰਹਿਣ ਦਿੱਤੀਆਂ ਨੇ ਖੱਡੀਆਂ ਕੇਵਲ ਕੱਟੜ ਮੁਲਾਣਿਆਂ ਦੇ ਚੂੰਡਣ ਵਾਸਤੇ, ਮੈਂ ਤੱਤ ਕੱਢ ਲਏ। ਉਹ ਮੌਲਾਣਾ ਰੂਮ ਜਿਹਦਾ ਅੰਦਰ ਜਾਗ ਗਿਆ ਬਾਬੇ ਫਰੀਦ ਦੇ ਪਿੰਡ ਆਇਆ, ਤਾਂ ਮੈਂ ਕਿਹਾ ਥੋੜਾ ਜਿਹਾ ਰਿਸ਼ਤਾ ਇਹਨਾਂ ਨਾਲ ਬਣਦਾ। ਉਹਨੇ ਕਿਹਾ ਕੋਈ ਬੱਚਾ ਹੈ ਜਿਹੜਾ ਇਬਾਦਤ ਕਰਦਾ, ਬਾਬਾ ਫਰੀਦ ਆਏ ਬੱਚੇ ਸਨ ਅਨਾਰ ਦਿੱਤਾ। ਯਹਾਂ ਇਹਨੂੰ ਜੇ ਡਿਟੇਲ ਨਾਲ ਦੇਖਣਾ ਤੇ ਪੜ੍ਹਿਓ ਕਿਤਾਬ ਦਰਵੇਸ਼ੀ ਗਾਖੜੀ, ਪ੍ਰਿੰਸੀਪਲ ਸਤਵੀਰ ਸਿੰਘ ਦੀ ਕਿਤਾਬ ਹੈ, ਦਰਵੇਸ਼ਾਂ ਦੀਆਂ ਜ਼ਿਕਰ ਨੇ ਉਹਦੇ ਚ। ਦਰਵੇਸ਼ ਸ਼ਬਦ ਬੜੇ ਕਮਾਲ ਦਾ, ਵੈਸੇ ਫਾਰਸੀ ਦਾ ਲਫ਼ਜ਼ ਹੈ ਦਰ ਅਵੇਜ਼, ਉਹਦੇ ਚੋਂ ਪੰਜਾਬੀ ਸ਼ਬਦ ਬਣਿਆ ਦਰਵੇਸ਼। ਦਰ ਅਵੇਜ਼ ਦਾ ਅਰਥ ਹੈ ਦਰਵਾਜ਼ੇ ਉੱਤੇ ਲਟਕਿਆ ਹੋਇਆ, ਡਿੱਗਿਆ ਹੋਇਆ। ਅਨਾਰ ਦਿੱਤਾ, ਕਹਿਣ ਲੱਗੇ ਬੱਚਾ ਸਭ ਨੂੰ ਵਰਤਾ ਦੇ। ਉਹਨੇ ਸਭ ਨੂੰ ਵਰਤਾਇਆ ਬਾਬਾ ਸਾਹਿਬ ਨੇ, ਫਰੀਦ ਵੰਡਦੇ ਰਹੇ। ਇੱਕ ਅਨਾਰ ਦਾ ਦਾਣਾ ਤਕਸੀਮ ਕਰ ਦਿੱਤਾ, ਵੰਡ ਦਿੱਤਾ, ਜ਼ਮੀਨ ਤੇ ਡਿੱਗ ਪਿਆ। ਉਸ ਨੂੰ ਚੁੱਕ ਕੇ ਝਾੜ ਕੇ ਮੂੰਹ ਚ ਪਾਇਆ, ਕਹਿੰਦੇ ਨੇ ਉਸ ਵਕਤ ਫਰੀਦ ਨੂੰ ਪਹਿਲੀ ਵਾਰ ਅੰਦਰ ਦੀ ਰੋਸ਼ਨੀ ਹੋਈ। ਜਦੋਂ ਪਾਇਆ ਦਾਣਾ ਤੇ ਮਨ ਚ ਫੁਰਨਾ ਆਇਆ ਵੀ ਤੈਨੂੰ ਤਾਂ ਪੂਰਾ ਅਨਾਰ ਦਿੱਤਾ ਸੀ, 2-4 ਰੱਖ ਲੈਂਦਾ ਦਾਣੇ। ਨਾਲ ਹੀ ਮੌਲਾਣਾ ਰੂਮ ਨੇ ਕਿਹਾ ਬੇਟੇ ਖਿਆਲ ਤੇ ਕਾਬੂ ਪਾ, ਦਾਣੇ ਹਜ਼ਾਰਾਂ ਹੁੰਦੇ ਨੇ, ਕੰਮ ਦਾ ਇੱਕੋ ਹੀ ਸੀ, ਜਿਹੜਾ ਕੰਮ ਦਾ ਸੀ ਉਹ ਤੇਰੇ ਮੂੰਹ ਚ ਚਲਾ ਗਿਆ, ਦੂਜਿਆਂ ਬਾਰੇ ਮਤ ਸੋਚ। मैं सिर्फ एक बेनती करांगा, रूहानियत दी प्रीत बाबा फरीद अज होर कल होर परसों होर कलिए नहीं अपनी गुरसिखी च बेअंत महापुरख ऐसे जिन्हां ने सच्चे वे सुके खिरदे रब दे नाम विच रंग दिते। गुरु अर्जुन साहब कहिंदे ने भाई सिखो मेरी गल सच जाणो, साधु सतम जाणो नानक प्रीत कारण, जे रब नूं प्यार करन दा वसीला कोई है ते सच्चे वे गुरमुखां महापुरखां दी संगत, सतपुरशां दी संगत, प्रभ नूं प्रेम करन वालियां दी संगत। इहनूं साहिब नूं कहा बचन कीता, यार वे प्रहब्बे सखियां मूह कही ना जेहिया, यार वे इक डूई चाड़े खूं किस चतेहिया, इक डूई चाड़े अनक प्यारे नित कर दे भोग विलासा, तिना देख मन चाओ उठंदा हो कद पाई गुणतासा, जिन्नी मैडा लाल रिझाया हो तिस आगे मन डेहिया, नानक कह सुन बिनो सुहागण मूह दस दिखा फिर कहिया। इस तो अगली बेनती जी ए तेई पदे हुण चौवां पदा है, सुखेण बैन रतन। मैनू इंज लगदा गाथा बाणी दी शुरुआत शरीर दे खोमे तो कीती ते संपन्नता भी जिहड़ी वासना संयुक्त गल्लां सन, पहला सी करपूर पोप सुगंधा परस मनुखा दे मनुखन देहा मलीण, मजा रुदर दरगंदा नानक आत गर्बेण, अग्ञानणो की ए तेरे शरीर च मेज खून गंद दी पोटली, उतली स्किन नूं वेख के तू सुगंधी ला के हंकारी हो गए, तेरी चमड़ी इन्नी गंदी है इहदे नेड़े लगी हुई सुगंधी भी बदबो मारन लग पैंदी पसीने नाल। ये महाराज का पहला श्लोक है, करपूर पोप सुगंधा परस मनुख है देहंग मलीनंग मचा रुदर दुर्गंधा नानक अथ गर्बेण अग्ञान नु। अखीरला पता है जी सुखैन बैन रतनंग, आ वासना वालियां गल्लां सुन के बंदे नु सुखदाई समझदे आ। वाहगुरु जी मैं सच कहांगा जिन्हों तुसी चाट कहिंदे हो ना अजकल, जिन्हां नु फोनां ते गल्लां करनियां कहिंदे हो, ओ गल गुरु अर्जुन देव करदे पै जे अज कहिंदे आ गल्लां जिहड़ियां कन्न नु रस देंदियां ने वासना दियां, लोक उहनूं सुणी जा रहे आ। सुखैन इंज लगदा बड़ा अंदर दा सुख है, सुखैन बैण दा अर्थ कीता है बोल, रतनंग इहनां नूं समझदे ने बड़े कीमती ने। गुरु साहिब कहिंदे रचनंग कुसंब रंगणे, ओ भले लोको कुसंबे दे फुल नाल जुड़दे पए ओ मर जाओगे, इहदे विचों कदी किसे नूं सुख नहीं मिलिया। हजूर कहिण लगे रोग सोग ब्योगंग, इहदे चो मानसिक तौर ते बंदा रोगी हो जाएगा, इहदे विच तुहानूं सोग चिंता पै जाएगी, ब्योग दा अर्थ है रब दा विछोड़ा पएगा, नानक सुख ना सुपन है, जिहड़ा बंदा इस वासना विच प्रवृत्त हो जाए उहनूं रात नूं नींद भी नहीं पैणी, उह चिंता दा मारिया है, उहनूं सुपने विच भी सुख नहीं। पर जे इस एनर्जी नूं कन्वर्ट कर दिए नींद उहनूं भी कोई नहीं, पर उहदे विच रस बड़ा है। इस नूं फिर बेनती नूं सुणियो, गुरु घर च महाराज दे शब्द ने मेरे मोहन सरवणी ए ना सुनाए, मन नूं मोहण वाले वाहिगुरु मेरे कन्नां च आवाज ना पै जाए, कि साकत गीत साकतां दे गीत, माड़े गंदे गीत वासना ही है ना जी, साकत गीत नाद धुन गावत सुरां ओही ने। मैं बेनती करना हुंना संगीत दा कोई कसूर कोई नहीं विचारे दा, आ सत सुरां च सारे राग ने, इन्हां सत सुरां नूं ला के लोक वासना संयुक्त आ जिन्हों असी पंजाबी कल्चर कहने आ। वाहिगुरु जी खिमा करियो तुसी बजुर्ग बैठे हो, ये की अज जी कोई प्यो धी कट्ठा बैठ के सुन सकदा, कदरां कीमतां सिर्फ इको वासना ही रह गई, ओही सिर ते चढ़ के बोली जांदी, ते सच ए वे सदियां तो मुद्दतां तो बंदा नूं गा रहा नूं खंडा रहा नूं सुन रहा है, पर इहदे पापी मन नूं पुछ के देखो ये अजे भी तृप्त नहीं होया, क्योंकि कन्ना च मैं पिछले दिन ही कहा अमेरिका च रहिंदे सिखां नूं बड़ी मौज जे, रात नूं सौण लग्यां दरबार साहिब दा कीर्तन चलदा हुंदा निम्मी निम्मी आवाज च ला दिओ किते रात नूं पासा वारीए, इंज ही प्रतीत होवेगा गुरु रामदास दी परिक्रमा च खलोते हुए, सवेरे नितनेम च होर रस बन जाएगा। तो क्योंकि दरबार साहब भावे भाई साहब इतने कीर्तन करके गए, जो दरबार साहब बह के कीर्तन कर दिता उथे तो रस ही वखरा भरिया जाता है, गुरु को उतों की शैली वखरी है, उहदे चारे कुंटा गूंज दिया ने। फिर भी मैं बेनती करांगा महाराज कहिंदे मेरे मोहन सरवनी ए ना सुनाए, साकत गीत नाद धुन गावत बोलत बोल अजाए। महाराजा रणजीत सिंह ने आ देखिया सी ना एक तमाशी देखिया कंजरी पोले एक बच्ची मिंड जाई दा कथा करन माझे च सरहद ते, ਫੁੱਲਾ ਸਿੰਘ ਨੇ ਪਕੜ ਲਿਆ। ਮੈਂ ਅਰਜ਼ ਕਰਾਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਜਿਹੜੇ ਤੁਹਾਨੂੰ ਬੋਲ ਚੰਗੇ ਲੱਗਦੇ ਨੇ ਵਾਸਨਾ ਦੇ ਗੰਧ ਜੇ, ਤੇ ਕੁਸੰਬੇ ਦਾ ਫੁੱਲ ਜਿਹੜਾ ਇਹ ਹਮੇਸ਼ਾ ਉੱਚੇ ਦਿਸਦਾ, ਇਹਦਾ ਰੰਗ ਕੱਚਾ ਹੁੰਦਾ, ਤੇ ਗੁਰੂ ਸਾਹਿਬ ਕਹਿੰਦੇ ਨੇ ਇਹਦਾ ਕੋਈ ਭਰੋਸਾ ਨਹੀਂ, ਖਿੰਚ ਲੈ ਜਾਂਦਾ। ਇਸੇ ਕਰਕੇ ਗੁਰੂ ਬਾਬੇ ਫਰੀਦ ਨੇ ਕਿਹਾ ਹੱਥ ਨਾ ਲਾਏ ਕੁਸੰਬੜੇ ਜਲ ਜਾਸੀ ਢੋਲਾ, ਸੜ ਜਾਏਗਾ ਪਿਆਰਿਆ ਜਿਹਨੂੰ ਹੱਥ ਲਾਇਆ ਤੇ। ਬਾਬਾ ਜੀ ਕਹਿੰਦੇ ਇੱਕ ਕੰਮ ਕਰ, ਜੇ ਹੱਥ ਹੀ ਲਾਣਾ ਕੁਸੰਬੇ ਨੂੰ ਛੱਡ, ਆਪਣੀ ਐਨਰਜੀ ਨੂੰ ਕਨਵਰਟ ਕਰ, ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ, ਤੂੰ ਉਹਦੇ ਨਾਮ ਦੇ ਮਜੀਠ ਵਿੱਚ ਆਪਣੇ ਆਪ ਨੂੰ ਰੰਗ ਦੇ। ਗੁਰਮੁਖੋ ਸੁਰਾਂ ਸੱਤ ਹੀ ਨੇ, ਹੁਣ ਇਹ ਮਰਜ਼ੀ ਬੰਦੇ ਦੀ ਇਹਨਾਂ ਸੱਤ ਸੁਰਾਂ ਦੇ ਭਾਂਡੇ ਚ ਪਰੋਸਣਾ ਕੀ ਹੈ। ਮੰਨ ਲਓ ਤੁਸੀਂ ਘਰ ਭਾਂਡਾ ਲਿਆ, ਉਸ ਭਾਂਡੇ ਚ ਜ਼ਹਿਰ ਵੀ ਪਾ ਕੇ ਕਿਸੇ ਨੂੰ ਮਾਰਿਆ ਜਾ ਸਕਦਾ, ਉਸ ਭਾਂਡੇ ਵਿੱਚ ਸ਼ਰਬਤ ਵੀ ਪਾਇਆ ਜਾ ਸਕਦਾ। ਸੱਤ ਸੁਰਾਂ ਤੇ ਇੱਕ ਸੇਜ ਨੇ, ਇਸ ਸੇਜ ਤੇ ਕੋਈ ਵਾਸ਼ਨਾ ਨੂੰ ਵੀ ਬਿਠਾ ਸਕਦਾ, ਇਸ ਸੇਜ ਉੱਤੇ ਆਸਾ ਕੀ ਵਾਰ ਵੀ ਬਖਸ਼ਿਸ਼ ਕਰ ਦਿੰਦੀ। ਰਾਗ ਤਾਂ ਇੱਕ ਐਨਰਜੀ, ਸਤਿਗੁਰੂ ਬਖਸ਼ਿਸ਼ ਕਰ ਰਿਹਾ। ਅਖੀਰ ਤੇ ਸਮਾਪਤੀ ਕੀਤੀ ਉਹਨੇ ਕਿ ਇਹ ਕੁਸੰਬੜਾ ਹੈ, ਇਹਦੇ ਤੋਂ ਬਚ ਕੇ ਰਿਹੋ, ਸੁਖੈਨ ਬੈਣ ਉਹੀ ਨੇ ਜੇ ਆਪਾਂ ਪਰਮਾਤਮਾ ਦਾ ਨਾਮ ਸੁਣਾਂਗੇ। ਮੈਂ ਸਮਾਪਤੀ ਤੇ ਸਿਰਫ ਇੱਕ ਘਟਨਾ ਕਹਿ ਕੇ ਇਸ ਨਾਲ ਸੰਬੰਧਿਤ। ਅਖਾੜਾ ਲੱਗਾ ਸੀ ਜੀ ਤੇ ਨੱਚਣ ਵਾਲੀ ਆਈ, ਤੇ ਸੱਚੀ ਗੱਲ ਜੇ ਲੋਕੀ ਕਮਲੇ ਹੋ ਜਾਂਦੇ, ਪੁੱਛੋ ਕੁਝ ਨਾ ਕੀ ਬੱਚੇ ਕੀ ਬੁੱਢੇ ਕੀ ਬਜ਼ੁਰਗ, ਕਈਆਂ ਦਾ ਵਾਹਿਗੁਰੂ ਮੈਂ ਸਤਿਗੁਰੂ ਝੂਰੀ ਚ ਬੈਠਾ, ਕਈ ਇੰਨੇ ਮਸ਼ਹੂਰ ਹੋ ਜਾਂਦੇ ਸਾਨੂੰ ਨਾਂ ਹੀ ਨੀ ਪਤਾ ਹੁੰਦਾ, ਤੇ ਜਦੋਂ ਦੱਸ ਦੇ ਫਲਾਣਾ ਆਇਆ ਤੇ ਅਸੀਂ ਸੋਚਣਾ ਯਾਰ ਅਸੀਂ ਦੁਨੀਆਂ ਤੇ ਰਹਿੰਦੇ ਹਾਂ, ਸਾਨੂੰ ਤੇ ਪਤਾ ਹੀ ਕੋਈ ਨੀ, ਇੰਨੀ ਭੀੜ ਤੁਰੀ ਜਾਂਦੀ। ਬੜੀ ਭੀੜ ਇਕੱਠੀ ਹੋਈ ਤੇ ਜਿੱਥੇ ਜ਼ਹਿਰ ਪਰੋਸਿਆ ਜਾਣਾ ਹੈ। ਇਸੇ ਕਰਕੇ ਗੁਰੂ ਜੀ ਨੇ ਕਿਹਾ, ਕਹਿਣ ਲੱਗੇ ਵਕਤ ਆਏਗਾ ਟਾਵੇਂ ਟਾਵੇਂ ਹੋਣਗੇ ਜਿਹਦੇ ਨਾਮ ਦੇ ਰਸੀਏ ਨੇ, ਲੋਕੀ ਸਾਰੀ ਸਾਰੀ ਰਾਤ ਖਲੋਤੇ ਰਹਿੰਦੇ ਆ ਫਲਾਣੇ ਗਾਇਕ ਨੇ ਆਉਣਾ। ਉਹ ਕਹਿੰਦੇ ਅਖਾੜਾ ਲੱਗਾ, ਨੱਚਣ ਵਾਲੀ ਨੱਚੇ ਤੇ ਸਜਿੰਦੇ ਸਾਜ ਵਜਾਣ, ਤੇ ਇੰਨੀ ਦੇਰ ਨੂੰ ਰੱਬ ਦਾ ਕੋਈ ਪਿਆਰਾ ਸਾਈ ਲੋਕ ਆ ਗਿਆ। ਉਹਨੇ ਸੋਚਿਆ ਵੀ ਭੀੜ ਬੜੀ, ਤੂੰ ਵੀ ਵੇਖ ਲੈ, ਉਹਨੇ ਕਦੀ ਉਹਦੀ ਜਾਣੇ ਬਲਾਂ ਕਦੀ ਵੇਖੀ ਨਹੀਂ ਸੀ। ਜਦੋਂ ਉਹਨੇ ਦੇਖਿਆ ਤੇ ਉਹ ਪੈਰਾਂ ਚ ਉਹਦੇ ਕੁੰਗਰੂ ਛਣਕਣ, ਉਹ ਲੰਮੀ ਬਾਂਹ ਕਰਕੇ ਜਦੋਂ ਹੇਕ ਲਾਏ, ਉਹਨੇ ਵੇਖਿਆ ਕਹਿੰਦਾ ਇਹ ਲੋਕੀ ਕਮਲੇ ਹੋ ਗਏ, ਪਿਛਾਂ ਤੁਰ ਲੱਗਾ। ਇੱਕ ਮੁੰਡੇ ਨੇ ਨੌਜਵਾਨ ਨੇ ਨਾ ਮੋਢਿਓਂ ਫੜ ਲਿਆ, ਕਹਿੰਦਾ ਬਾਬਾ ਵੇਖ ਕਿੱਧਰ ਚੱਲਾ ਤੁਰਿਆ ਫਿਰ, ਮੈਂ ਝੌਂਪੜੀ ਚ ਬਹਿਣਾ, ਤੂੰ ਆ ਵੇਖ ਕਿਵੇਂ ਬਾਂਹ ਉਲਾਰਦੀ, ਇਹਦੇ ਪੈਰਾਂ ਦੇ ਵਿੱਚ ਪਏ ਘੁੰਗਰਾਂ ਦੀ ਛਨਕਾਰ, ਵੇਖ ਕਿਵੇਂ ਮਰਦੰਗ ਵੱਜਦਾ। ਉਹਨੇ ਇੱਕ ਗੱਲ ਕਹੀ ਬੜੀ ਸੋਹਣੀ, ਕਹਿੰਦਾ ਮੇਰੇ ਤੋਂ ਏਡੀ ਬੇਇੱਜ਼ਤੀ ਨਹੀਂ ਕਰਾਈ ਜਾਂਦੀ, ਮੈਂ ਚੱਲਾਂ। ਹੁਣ ਸੁਣਿਓ ਇਹ ਸੱਚ ਕਵਿਤਾ, ਪ੍ਰਿੰਸੀਪਲ ਗੰਗਾ ਸਿੰਘ ਨੇ ਲਿਖਿਆ ਸੀ ਜੀ ਪਹਿਲਾਂ। ਉਹ ਲਿਖਦਾ ਸ਼ੁਭ ਕਾਜ ਕੋ ਛੋੜ ਅਕਾਜ ਕਰੇ ਕਛ ਲਾਜ ਨਾ ਆਵਤ ਹੈ ਇਨਕੋ, ਫਕੀਰ ਬੋਲਦਾ ਸਾਈ ਬੰਦਾ, ਸ਼ੁਭ ਕਾਜ ਕੋ ਏਡੀ ਸੋਹਣੀ ਜ਼ਿੰਦਗੀ ਤੇ ਰਾਤ ਮਿਲੀ ਹੋਏ, ਰਾਤ ਰੱਬ ਤੇ ਲਾਂਦੇ ਕਿਤੇ, ਚੰਗੇ ਕੰਮ ਛੱਡ ਕੇ ਅਕਾਜ, ਸ਼ੁਭ ਕਾਜ ਕੋ ਛੋੜ ਅਕਾਜ ਕਰੇ ਕਛ ਲਾਜ ਨਾ ਆਵਤ ਹੈ ਇਨਕੋ, ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕੋ ਦਨ ਧਾਮ ਲੁਟਾਵਣ ਕੋ। ਬੁਲਾ ਲਈ ਨੱਚਣ ਵਾਲੀ, ਐ ਪੁੱਛੋ ਕੋਈ ਨਾ, ਸੌ ਸੌ ਦੇ ਹਜ਼ਾਰ ਹਜ਼ਾਰ ਦੇ ਨੋਟ। ਮੈਂ ਇੱਕ ਦਿਨ ਕਿਹਾ ਸੀ ਆ ਪਾਠੀ ਸਿੰਘ ਆ ਗਰਤੀ ਕੀਰਤਨੀ ਹੈ ਨਾ, ਮੇਰਾ ਖਿਆਲ ਹੈ ਜੀ ਤੁਸੀਂ ਇੰਡੀਆ ਜਾ ਕੇ ਦੇਖਿਓ ਗੁਰਦੁਆਰਿਆਂ, ਚਲੋ ਅਸੀਂ ਤਾਂ ਆਗਾ ਬਾਹਰ, ਵਾਹਿਗੁਰੂ ਦਾ ਸ਼ੁਕਰ ਜੀ, ਪਰ ਸੱਚ ਏਵੇ ਵਿਚਾਰੇ 3500 ਤੇ ਤਿੰਨ ਤਿੰਨ ਬੰਦੇ ਡਿਊਟੀਆਂ ਕਰਦੇ ਪਏ। ਤੁਸੀਂ ਮੈਨੂੰ ਦੱਸੋ 1200 ਰੁਪਈਏ ਨਾਲ ਕਿਸੇ ਦੇ ਨਿਆਣੇ ਪਲ ਜਾਣਗੇ ਤੁਹਾਡੇ ਇੱਥੋਂ ਦੇ, $10-12 ਨਾਲ 20 ਨਾਲ, ਤੇ ਜਿਉਂ ਗੁਰਦੁਆਰੇ ਰੁਪਈਏ 10 ਦੇਣਗੇ ਨੀ ਬਦਨਾਮੀ ਕਰਨਗੇ ਰਾਗੀਆਂ ਭਾਈਆਂ ਵਿਚਾਰਿਆਂ ਦੀ, ਰਹਿ ਰੱਬ ਦਾ ਨਾਂ, ਇਹ ਮੰਗਤੇ ਹੋ ਗਏ ਜੀ, ਸੱਤਾ ਬਲਵੰਡ ਹੋ ਗਏ, ਜੋ ਤਖਲਸ ਹੋਣਗੇ ਲਾਈ ਜਾਣਗੇ। ਤੇ ਚੇਤੇ ਰੱਖਿਓ ਨੱਚਣ ਵਾਲਾ ਖਿਜੜਾ ਹੁੰਦਾ ਨਾ, ਉਹ ਲੱਖ ਲੱਖ ਰੁਪਈਆ ਲੈਂਦਾ ਅੱਜ ਕੱਲ੍ਹ। ਉਹ ਫਕੀਰ ਕਹਿੰਦਾ ਸ਼ੁਭ ਕਾਜ ਕੋ ਛੋੜ ਅਕਾਜ ਕਰੇ ਕਛ ਲਾਜ ਨਾ ਆਵਤ ਹੈ ਇਨਕੋ, ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕੋ ਦਮ ਧਾਮ ਲਟਾਵਨ ਕੋ। ਇਹ ਤੇ ਅਰਥ ਸਮਝ ਪੈ ਗਏ ਨਾ ਜੀ, ਚੰਗਾ ਕੰਮ ਛੱਡ ਕੇ ਮਾੜੇ ਪਾਸੇ ਲੱਗ ਗਏ ਨੱਚਣ ਵਾਲੀ ਲੈਣ ਦੀ, ਤੇ ਘਰ ਦਾ ਰੁਪਈਆ ਲੁਟਾਉਂਦੇ ਨੇ। ਅੱਗੇ ਕਹਿੰਦਾ ਮਰਦੰਗ, ਮਰਦੰਗ ਆ ਦਵੱਲੀ ਜੇ ਢੋਲਕੀ ਤਰ੍ਹਾਂ ਹੁੰਦਾ, ਉਹਦੀ ਰਿਦਮ ਬੜੀ ਭਾਰੀ ਨੇ, ਮਰਦੰਗ ਤਿੰਨੇ ਤ੍ਰਿਗ ਤ੍ਰਿਗ ਕਹੇ। ਉਹ ਕਹਿੰਦਾ ਮੈਨੂੰ ਇੰਜ ਲੱਗਦਾ ਜਿੰਨਾ ਮਰਦੰਗ ਵਜਾਉਂਦੇ ਹੋ, ਇਹ ਵਜਾਉਂਦੇ ਕਹਿੰਦੇ ਪੈਣੇ ਤ੍ਰਿਗ ਹੈ ਤ੍ਰਿਕਾਰ ਹੈ ਤ੍ਰਿਕਾਰ ਹੈ। ਤੇ ਜਦੋਂ ਪੈਰ ਚ ਘੁੰਗਰੂ ਛਣਕਾਉਂਦੀ ਹੈ ਤੇ ਉਹ ਕਹਿੰਦੇ ਕਿਨਕੋ ਕਿਨਕੋ, ਤੇ ਕਹਿੰਦਾ ਬਾਂਹ ਉਲਾਰ ਕੇ ਕਹਿੰਦੀ ਆ ਜਿਹੜੇ ਪੈਸੇ ਲਾ ਕੇ ਵੇਖਣ ਆਏ ਨੇ ਇਨਕੋ ਇਨਕੋ, ਸਮਝ ਗਿਆ ਨਾ। ਉਹ ਕਹਿੰਦੀ ਤੁਹਾਨੂੰ ਤਾਂ ਲਾਹਨਤਾਂ ਪਾਉਂਦੀ, ਮੈਂ ਨਹੀਂ ਬਰਦਾਸ਼ਤ ਕਰ ਸਕਦਾ। ਪੂਰਾ ਕਵਿਤ ਇਹ ਵੇ ਸ਼ੁਭ ਕਾਜ ਕੋ ਛੋੜ ਅਕਾਜ ਕਰੇ ਕਛ ਨਾਜ ਨ ਆਵਤ ਹੈ ਇਨਕੋ, ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕੋ ਦਨ ਧਾਮ ਲਟਾਵਨ ਕੋ, ਮਿਰਦਿੰਗ ਤਿੰਨੇ ਤ੍ਰਿਗ ਤ੍ਰਿਗ ਕਹਿ ਸੁਲਤਾਨ ਘੁੰਗਰੂ ਸੁਲਤਾਨ ਕਹੇ ਕਿਨਕੋ ਕਿਨਕੋ, ਬਾਂਹ ਉਸਾਰ ਕਹਿ ਨਾਰ ਕਹੇ ਇਨਕੋ ਇਨਕੋ ਇਨਕੋ। ਕਹਿੰਦੇ ਆ ਤੁਹਾਡੇ ਮੂੰਹ ਤੇ ਚਪੇੜਾ ਮਾਰਨ ਆਈ। ਇੰਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ,
2: ਬੇਅੰਤ ਭੁੱਲਾਂ ਮੇਰੇ ਤੋਂ ਹੋਈਆਂ ਨੇ। ਮੇਰੇ ਤੋਂ ਕੋਈ ਲਫ਼ਜ਼ ਤਲਫ਼ਜ਼ ਬੋਲਦਿਆਂ ਜੇ ਕਿਸੇ ਨੂੰ ਨਾ ਚੰਗਾ ਲੱਗਾ ਬਖਸ਼ ਦਿਆ ਜੇ, ਪਰ ਸੱਚਾਈ ਮੇਰੇ ਤੁਹਾਡੇ ਵਾਸਤੇ ਹੀ ਹੈ। ਗੁਰਦੁਆਰਾ ਜੁੜਨ ਦੀ ਥਾਂ ਹੁੰਦਾ ਹੈ, ਗੁਰਦੁਆਰਾ ਟਿਕਣ ਦੀ ਥਾਂ ਹੁੰਦਾ ਹੈ, ਗੁਰਦੁਆਰਾ ਗੁਰੂ ਦੇ ਰਾਹੀਂ ਰੱਬ ਦੇ ਦਰ ਤੱਕ ਜਾਣ ਦਾ ਇੱਕ ਰਸਤਾ ਹੁੰਦਾ ਹੈ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

ਡੰਗਰ ਹੋ ਗਏ, ਮਿੱਟੀ ਵਿੱਚ ਰਲ ਕੇ ਅਸੀਂ ਮਿੱਟੀ ਹੋ ਗਏ। ਜਿਹੜੇ ਡੰਗਰਾਂ ਨਾਲ ਵਾਹੀ ਕਰਦੇ ਉਹ ਬੁਰੇ ਨਹੀਂ, ਇਹ ਸਾਡਾ ਜ਼ਿਮੀਂਦਾਰਾਂ ਦਾ ਇੱਕ ਕਹਿਣ ਦਾ ਕਥਨ ਦਾ ਤਰੀਕਾ ਵਾ ਭਈ ਵਾਹੀ ਤਾਂ ਹੁੰਦੀ ਆ ਜਦੋਂ ਡੰਗਰਾਂ ਨਾਲ ਡੰਗਰ ਹੋ ਜਾਓ ਤੇ ਮਿੱਟੀ ਨਾਲ ਮਿੱਟੀ ਹੋ ਜਾਓ। ਉਹਨੇ ਕਿਹਾ ਮਹਾਰਾਜ ਜੀ ਹੰਸਾਂ ਨਾਲ ਰਲ ਕੇ ਹੰਸ ਸਾਂ, ਡੰਗਰਾਂ ਨਾਲ ਰਲ ਕੇ ਡੰਗਰ ਹੋ ਗਏ, ਮੇਰਾ ਗੁਨਾਹ ਨਾ ਵਿਚਾਰੋ, ਕਿਰਪਾ ਕਰਕੇ ਮੈਨੂੰ ਉਸੇ ਹੰਸਾਂ ਦੀ ਡਾਰ ਵਿੱਚ ਰਲਾ ਲਓ ਜਿਨ੍ਹਾਂ ਬਾਰੇ ਲਿਖਿਆ ਹੋਇਆ ਕਿ ਸਰ

ਖਾਣਾ, ਉਹੋ ਹੀ ਖੁਰਾਕ ਮੈਨੂੰ ਦਿਓ। ਜਦੋਂ ਚਿੱਠੀ ਮਾਲਕ ਦੇ ਘਰ ਪਹੁੰਚੀ, ਬੜੀ ਬੇਬਲਤਾ ਦੇ ਨਾਲ ਅਰਦਾਸ ਲਿਖੀ, ਮਹਾਰਾਜ ਤੇ ਸਦਾ ਹੀ ਦਿਆਲੂ ਨੇ, ਗੁਣਾਹ ਨਹੀਂ ਵੇਖਦੇ। ਇੱਕ ਵਾਰੀ ਕੋਈ ਹੱਥ ਜੋੜ ਕੇ ਆਖੇ ਮੈਂ ਭੁੱਲ ਗਿਆ ਸਾਂ, ਮਹਾਰਾਜ ਉਸੇ ਵੇਲੇ ਕੀ ਕਰਦੇ ਨੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗਿਆ ਮਾਰਗ ਪਾਵੈ। ਮਹਾਰਾਜ ਨੇ ਸੁਨਾ ਘਲਾਇਆ ਆ ਜਾ। ਜਦੋਂ ਭਾਈ ਆਸਾ ਸਿੰਘ ਜੀ ਆਏ, ਦੌੜ ਕੇ ਮਹਾਰਾਜ ਦੇ ਚਰਨਾਂ ਤੇ ਢਹਿ ਕੇ ਆਖਿਆ, ਮਹਾਰਾਜ ਜੀ ਮੇਰੇ ਗੁਨਾਹ ਨਾ ਵਿਚਾਰਿਓ। ਮਹਾਰਾਜ ਨੇ ਆਖਿਆ, ਅਕਾਲ ਪੁਰਖ ਬੜੇ ਦਿਆਲੂ ਨੇ, ਦੀਨ ਦਿਆਲ, ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਗਲਤੀਆਂ ਤੇ ਸਾਰਿਆਂ ਦੀਆਂ ਮਾਲਕ ਨੂੰ ਪਤਾ ਹੈ, ਪਰ ਜਿਹੜਾ ਹੱਥ ਜੋੜ ਕੇ ਚਰਨੀ ਪੈਂਦਾ ਵੀ ਮੈਂ ਮੁੜ ਕੇ ਗਲਤੀ ਨਹੀਂ ਕਰਦਾ, ਮਹਾਰਾਜ ਉਹਦਾ ਪੜਦਾ ਢੱਕ ਲੈਂਦੇ ਨੇ। ਆ ਜਾ। ਜਦੋਂ ਆ ਗਏ ਤੇ ਦੁੱਖ ਦਾ ਅੰਤ ਹੋ ਗਿਆ। ਕਹਿਣ ਤੋਂ ਭਾਵ ਵਿਛੜੇ ਸਾਰੇ ਆ, ਜਿਹੜੇ ਇਸ ਵਿਛੋੜੇ ਨੂੰ ਖਤਮ ਕਰਕੇ ਗੁਰੂ ਨਾਲ ਜੁੜ ਜਾਂਦੇ ਨੇ, ਪਰਮੇਸ਼ਰ ਨਾਲ ਜੁੜ, ਉਹਨਾਂ ਦੇ ਦੁੱਖਾਂ ਦਾ ਅੰਤ ਹੋ ਜਾਂਦਾ। ਪਰ ਜਿਹੜੇ ਵਿਛੜੇ ਵੀ ਰਹਿਣ, ਸਾਰੀ ਜ਼ਿੰਦਗੀ ਪਰਵਾਹ ਨਾ ਕਰਨ, ਉਹਨਾਂ ਦੇ ਦੁੱਖ ਨਹੀਂ ਮੁੱਕਦੇ, ਉਹਨਾਂ ਦੇ ਪੱਲੇ ਰਹਿੰਦਾ ਪਛਤਾਵਾ, ਤੇ ਪਛਤਾਵੇ ਦੇ ਵਿੱਚ ਕੇਵਲ ਦੁੱਖ ਹੀ ਦੁੱਖ ਹੈ, ਸੁੱਖ ਨਹੀਂ ਨਿਕਲ ਸਕਦਾ। ਹੁਣ ਕਿੰਨੇ ਲੋਕ ਨੇ ਜਿਹੜੇ ਪਰਵਾਹ ਨਹੀਂ ਕਰਦੇ, ਕੋਈ ਲੋੜ ਨਹੀਂ ਵੇਖੀ ਜਾਊਗੀ, ਅਜੇ ਬੜਾ ਸਮਾਂ ਪਿਆ। ਸਿੱਖ ਪੰਥ ਵਿੱਚ ਇੱਦਾਂ ਦੇ ਗੁਰਮੁਖ ਹੈ ਨੇ ਭਾਈ ਪਿਆਰੇ ਪ੍ਰੇਮੀ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਿਤਨੇਮ ਨਹੀਂ ਸ਼ੁਰੂ ਕੀਤਾ, ਜਿਨ੍ਹਾਂ ਨੇ ਅਜੇ ਤੱਕ ਖੰਡੇ ਬਾਟੇ ਦੀ ਪੌਲ ਨਹੀਂ ਲਈ, ਉਹ ਸਮਾਂ ਉਡੀਕਦੇ ਆ। ਕੋਈ ਗੱਲ ਨਹੀਂ, ਬੜੀ ਉਮਰ ਪਈ ਹੋਈ ਆ, ਬੜੀ ਉਮਰ ਪਈ ਹੋਈ ਆ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਬਚਨ ਉਚਾਰਿਆ ਨਾ, ਦੁਨੀਆਂ ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ, ਮਮ ਸਰ ਮੋਏ ਇਜ਼ਰਾਇਲ ਗ੍ਰਿਫ ਤੇ ਦਿਲ ਹੇਚ ਨਾ ਜਾਨੀ, ਮੌਤ ਸਿਰ ਤੇ ਆ, ਪਤਾ ਕੋਈ ਨੀ ਕਿਹੜੇ ਵੇਲੇ ਮੌਤ ਵਰਤ ਜਾਵੇ, ਜਿੱਦਣ ਮੰਜੀ ਤੇ ਪੈ ਗਏ ਜਾਂ ਚੜਾਈ ਕਰ ਗਏ ਫਿਰ ਤੇ ਪਛਤਾਵਾ ਹੀ ਆ, ਫਿਰ ਕਰਨ ਨੂੰ ਸਮਾਂ ਕੁਛ ਨਹੀਂ ਹੋਣਾ। ਮੌਲਵੀ ਨੇ ਕਿਹਾ ਸੀ, ਮੌਲਵੀ ਕੁਤਬਦੀਨ ਨੇ, ਨਾਨਕ ਜੀ ਮੌਤ ਦੀ ਗੱਲ ਕਰਨ ਦੀ ਅਜੇ ਲੋੜ ਨਹੀਂ, ਨਾਮ ਦੀ ਗੱਲ ਕਰਨ ਦੀ ਵੀ ਅਜੇ ਲੋੜ ਨਹੀਂ, ਅਜੇ ਤੇ ਬਹੁਤ ਸਮਾਂ ਪਿਆ ਹੋਇਆ। ਮਹਾਰਾਜ ਆਖਿਆ, ਮੌਲਵੀ ਜੀ ਕਿੰਨਾ ਕੁ ਸਮਾਂ ਪਿਆ ਹੋਇਆ ਬੰਦੇ ਦੇ ਕੋਲ? ਉਹ ਆਂਦਾ, ਜੀ ਘੱਟੋ ਘੱਟ 100 ਸਾਲ ਤੇ ਹੈ ਨਾ। ਮਹਾਰਾਜ ਕਹਿੰਦੇ, ਮੰਨਿਆ ਤਾਂ ਨਹੀਂ ਜਾਂਦਾ ਵੀ 100 ਸਾਲ ਹੈ, ਮੈਂ ਸੰਖੇਪ ਵਿੱਚ ਹੀ ਕਰ, ਮੰਨਿਆ ਤਾਂ ਨਹੀਂ ਜਾਂਦਾ, ਪਰ ਮੰਨ ਲਓ ਵੀ ਇੱਕ ਬੰਦੇ ਕੋਲ 100 ਸਾਲ ਹੈ, ਜੇ ਉਹਦੇ ਕੋਲ ਗੁਰੂ ਕੀ ਮੱਤ ਨਹੀਂ ਤੇ ਉਹ 100 ਸਾਲ ਦੁਨੀਆਂ ਤੇ ਕਿੱਦਾਂ ਬਤੀਤ ਕਰਕੇ ਤੁਲ ਜਾਂਦਾ ਖਾਲੀ ਹੱਥ, ਮੈਂ ਤੁਹਾਨੂੰ ਦੱਸਣਾ। ਸੁਣੋ, ਆਖਿਆ ਜੀ ਦੱਸੋ। ਮਹਾਰਾਜ ਕਿਹਾ, ਕਾਗਜ਼ ਕਲਮ ਫੜਾਇਆ, ਲਿਖੋ 100। ਉਹਨੇ 100 ਲਿਖਿਆ। ਉਮਰਾਂ ਕਿੱਦਾਂ ਲੰਘਦੀਆਂ ਜਾ ਰਹੀਆਂ ਨੇ, ਕਿੱਦਾਂ ਫਿਰ ਪਛਤਾਵੇ ਪੱਲੇ ਰਹਿ ਜਾਂਦੇ ਆ। ਮਹਾਰਾਜ ਕਿਹਾ, ਇਹ ਗੱਲ ਦੱਸੋ, 4 ਪੈਰ ਦਿਨ ਤੇ 4 ਪੈਰ ਰਾਤ। ਕਹਿੰਦਾ, ਜੀ ਠੀਕ। ਦਿਨੇ ਲੋਕੀ ਕਿਰਤ ਵਿਹਾਰ ਕਰਦੇ ਆ ਤੇ ਰਾਤ ਨੂੰ ਸੌ ਕੇ ਬਤੀਤ ਕਰ ਦਿੰਦੇ ਆ। ਕਹਿੰਦੇ, ਜੀ ਬਿਲਕੁਲ। ਤੇ ਮਹਾਰਾਜ ਕਹਿੰਦੇ ਨੇ, ਜਿਸ ਬੰਦੇ ਕੋਲ 100 ਸਾਲ ਉਮਰ ਆ, ਉਹਦੇ ਵਿੱਚੋਂ 50 ਸਾਲ ਜਾਗਿਆ ਤੇ 50 ਸਾਲ ਤੇ ਉਹਨੇ ਸੌ ਕੇ ਬਤੀਤ ਕਰਤੇ। ਕਹਿੰਦਾ, ਜੀ ਬਿਲਕੁਲ। ਤੇ ਮਹਾਰਾਜ ਕਹਿੰਦੇ ਨੇ, ਜਿਹੜਾ ਬੰਦਾ ਸੁੱਤਾ ਹੋਇਆ, ਸੁੱਤਾ ਤੇ ਮਰਿਆ ਬਰਾਬਰ ਵਾ, ਸੁੱਤਾ ਬੰਦਾ ਸੇਵਾ ਨਹੀਂ ਕਰਦਾ, ਨਾਮ ਨਹੀਂ ਜਪ ਸਕਦਾ, ਉਹ ਤੇ ਗੁਰਮੁਖ ਆ, ਜਿਹਨੂੰ ਆਖਿਆ ਵੀ ਕਿਆ ਸਮਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਰਾਤੀ ਸੋਧਰ ਪੜ ਕੇ ਸੋਹਲਾ ਸਾਹਿਬ ਪੜ ਕੇ ਘੜੀ ਨਾਮ ਜਪ ਕੇ ਸੁੱਤੇ ਨੇ, ਉਹਨਾਂ ਦਾ ਰਾਤ ਨੂੰ ਵੀ ਨਾਮ ਚੱਲਦਾ, ਉੱਠਦਿਆਂ ਤੱਕ ਉਹਨਾਂ ਦੇ ਅੰਦਰ ਨਾਮ ਦੀਆਂ ਗੂੰਜਾਂ ਪੈਂਦੀਆਂ ਰਹਿੰਦੀਆਂ, ਪਰ ਇਹ ਦਾਤ ਸਾਰਿਆਂ ਕੋਲ ਨਹੀਂ ਹੁੰਦੀ, ਲੋਕੀ ਸੌਂ ਕੇ ਬਤੀਤ ਕਰਦੇ ਆ। ਮਹਾਰਾਜ ਕਹਿੰਦੇ ਨੇ, ਅੱਧੀ ਉਮਰ ਬੰਦਾ ਜਾਗਿਆ ਤੇ ਅੱਧੀ ਉਮਰ ਬੰਦਾ ਸੌਂ ਗਿਆ, ਤੇ ਮਗਰ 50 ਸਾਲ ਤੇ ਸੁੱਤਿਆਂ ਨੰਗੇ? ਆਂਦਾ, ਜੀ ਨੰਗੇ। ਮਹਾਰਾਜ ਕਹਿੰਦੇ, ਇਹ ਤੇ ਨਖੇਧ ਉਮਰ ਆ, ਕੱਢੋ ਬਾਹਰ। ਘਟਾ ਦਿੱਤੀ। ਕਿੰਨੀ ਬਚੀ ਮਗਰ? ਆਂਦਾ, ਜੀ 50 ਸਾਲ। ਮਹਾਰਾਜ ਕਹਿੰਦੇ, ਸੁਣ ਇਸ 50 ਸਾਲ ਉਮਰ ਦਾ ਹਾਲ। 15 ਬਰਖ ਤੀਕ ਅਨਜਾਨਾ, ਬਾਲਪੁਣੇ ਮੈਂ ਕੀਨ ਬਿਹਾਨਾ। ਜਦੋਂ ਕਿਸੇ ਦੇ ਘਰ ਧੀ ਪੁੱਤ ਹੋਵੇ ਤੇ 15 ਸਾਲ ਤੱਕ ਦਾ ਕਿਸੇ ਦਾ ਧੀ ਪੁੱਤ ਅੰਮ੍ਰਿਤ ਵੇਲੇ ਉੱਠ ਕੇ ਨਾਮ ਨਾ ਜਪੇ, 15 ਸਾਲ ਦੀ ਉਮਰ ਤੱਕ ਕੋਈ ਚੌਂਕੜਾ

ना मारे ते लोकी माफी दे दंदे आ भी कोई गल नहीं अजे बच्चा वा वड्डा होके कर लेगा हुणे इहनू की कहीए। पर मारे कहिंदे ने जिहड़ी 15 साल बचपन की उम्र आ मौलवी जी घटनी ते उसे उम्र विचों ही आ ना जिहड़ी 100 साल दरगाह विचों लिखा के लियाया कोई बचपन की वखरी थोड़ी मिलनी है। कहिंदा जी उसे विचों मारे कहिंदे ते बच्चे खा पी के सौ के उमरां बतीत कर देंदे ने इहदे विच नाम नहीं जपया जांदा इहनू घटा दिओ। घटा दित्ती मगर किन्नी बची मौलवी जी कहिंदे आ जी मगर बची 35 साल। ਮਹਾਰਾਜ ਕਹਿੰਦੇ ਨੇ 35 ਦੇ ਵਿੱਚੋਂ 15 ਸਾਲ ਜਵਾਨੀ ਦੀ ਉਮਰ। ਜਵਾਨੀ ਦੀ ਉਮਰ ਉਹ ਹੁੰਦੀ ਹੈ ਜਦੋਂ ਜਵਾਨੀ ਆਉਂਦੀ ਆ ਫਿਰ ਜਵਾਨੀ ਦੇ ਫੁਰਨੇ ਜਵਾਨੀ ਦੀਆਂ ਤਰੰਗਾਂ ਜਵਾਨੀ ਦੀਆਂ ਵਾਸ਼ਨਾਵਾਂ ਉਹ ਪੂਰੀਆਂ ਕਰਦਾ ਰਹਿੰਦਾ ਬੰਦਾ ਨਾ ਸੌਣ ਦੇ ਟਾਈਮ ਦਾ ਪਤਾ ਤੇ ਨਾ ਅੰਮ੍ਰਿਤ ਵੇਲੇ ਉੱਠਣ ਦੇ ਟਾਈਮ ਦਾ ਪਤਾ। ਮਹਾਰਾਜ ਦੀ ਇੱਕ ਵਿਚਾਰ ਆ ਜਿਹਨੂੰ ਰਾਤ ਨੂੰ ਸਮੇਂ ਨਾਲ ਸੌਣ ਦਾ ਪਤਾ ਲੱਗ ਗਿਆ ਉਹ ਅੰਮ੍ਰਿਤ ਵੇਲੇ ਵੀ ਉੱਠ ਜਾਏਗਾ ਕਿਉਂਕਿ ਨੀਂਦ ਦਾ ਵੀ ਤੇ ਇੱਕ ਸਮਾਂ ਨਾ ਜਿਹੜਾ 12-1 ਵਜੇ ਤੱਕ ਸੁੱਤਾ ਨਹੀਂ ਉਹ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ। ਮਹਾਰਾਜ ਕਿਹਾ ਜਾਂ ਤੇ ਕੰਮ ਧੰਦੇ ਵਿੱਚ ਖੱਪ ਖੱਪ ਕੇ ਤੇ ਜਾਂ ਸਰੀਰ ਦੀਆਂ ਵਾਸਨਾਵਾਂ ਪੂਰੀਆਂ ਕਰ ਕਰਕੇ 15 ਸਾਲ ਜਵਾਨੀ ਦੇ ਲੰਘ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਜਵਾਨੀ ਕਿਹੜੇ ਵੇਲੇ ਆਈ ਤੇ ਕਿਹੜੇ ਵੇਲੇ ਗਈ ਇਹਦੇ ਵਿੱਚ ਬੰਦੇ ਦਾ ਮਨ ਨਹੀਂ ਟਿਕਦਾ। ਇਹ ਵੀ ਨਹੀਂ ਉਮਰ ਕਾਹੇ ਕੰਮ ਦੀ ਕੱਢ ਦੋ ਇਹਨੂੰ ਵੀ ਬਾਹਰ ਕੋਈ ਵਿਰਲਾ ਗੁਰਮੁਖ ਹੋਊਗਾ। ਮਸਕੀਨ ਸਾਹਿਬ ਕਿਹਾ ਕਰਦੇ ਸੀ ਇਸੇ ਸਥਾਨ ਤੇ ਬਹਿ ਕੇ ਜਿਨ੍ਹਾਂ ਦੇ ਬੱਚੇ ਅੱਜ ਬਾਣੀ ਪੜ ਰਹੇ ਨੇ ਜਿਹੜੇ ਜਵਾਨੀ ਵਿੱਚ ਨਿਤਨੇਮ ਕਰ ਰਹੇ ਨੇ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਬੈਠੇ ਹੋਏ ਉਹ ਇਸ ਕਲਯੁਗ ਦੇ ਸਮੇਂ ਦੇ ਧਰੂ ਪ੍ਰਹਿਲਾਦ ਨੇ। ਧੰਨ ਭਾਗ ਉਹਨਾਂ ਮਾਵਾਂ ਦੇ ਜਿਨ੍ਹਾਂ ਦੇ ਘਰ ਇਹੋ ਜਿਹੇ ਧੀਆਂ ਪੁੱਤਾਂ ਨੇ ਜਨਮ ਲਿਆ ਜਿਹੜੇ ਸੰਗਤ ਵਿੱਚ ਜਵਾਨੀ 'ਚ ਚੌਂਕੜਾ ਮਾਰ ਕੇ ਬੈਠੇ ਹੋਏ। ਸਾਰਿਆਂ ਕੋਲੇ ਗੱਲਾਂ ਨਹੀਂ ਹੁੰਦੀਆਂ ਜਵਾਨੀ ਦੀਆਂ ਹੋਰ ਬੜਾ ਕੁਝ ਫੁਰਨੇ ਤਰੰਗਾਂ ਕੱਢੋ ਬਾਹਰ ਇਹ ਵੀ ਕੱਢ ਦਿੱਤੀ। ਮਹਾਰਾਜ ਕਹਿੰਦੇ ਮਗਰ ਕਿੰਨੀ ਬਚੀ ਉਹ ਆਉਂਦਾ ਜੀ 20 ਸਾਲ। ਮਹਾਰਾਜ ਕਹਿੰਦੇ ਨੇ 20 ਸਾਲ ਪਤਾ ਕਿਹੜੀ ਆ 80 ਸਾਲਾਂ ਤੋਂ ਬੰਦਾ ਜਦੋਂ ਟੱਪ ਜਾਂਦਾ 80 ਬਰਖਨ ਤੇਜੋ ਵਧੈ ਸਰਵਣੀ ਸੁਣੇ ਨਾ ਲੋਚਨ ਸੁੱਝੈ ਜਦੋਂ ਬੰਦਾ ਹੁੰਦਾ ਬੁੱਢਾ। ਮਹਾਰਾਜ ਕਹਿੰਦੇ ਨੇ ਨਾ ਤੇ ਉਹਨੂੰ ਕੰਧਾਂ ਵਿੱਚੋਂ ਸੁਣਦਾ ਨਾ ਉਹਨੂੰ ਅੱਖਾਂ ਵਿੱਚੋਂ ਦੇਖਦਾ ਤੇ ਬਹੁਤਿਆਂ ਦਾ ਹਿਸਾਬ ਇਹ ਆ ਜਦੋਂ ਸਰੀਰ ਤੰਦਰੁਸਤ ਆ ਉਦੋਂ ਸੰਗਤ ਵਿੱਚ ਆਏ ਨਹੀਂ ਵਿਹਲੇ ਹੋਵਾਂਗੇ ਤੇ ਜਾਵਾਂਗੇ ਵਿਹਲੇ ਹੋਵਾਂਗੇ ਤੇ ਜਾਵਾਂਗੇ ਤੇ ਸਮੇਂ ਨੇ ਐਸਾ ਵਿਹਲਾ ਕਰਕੇ ਬਿਠਾ ਤਾ ਵੀ ਹੁਣ ਉਹ ਬਜ਼ੁਰਗ ਚੌਂਕੜੀ ਮਾਰਨ ਜੋਗਾ ਵੀ ਨਹੀਂ ਰਿਹਾ ਹੁਣ ਉਹਦੀਆਂ ਅੱਖਾਂ ਵਿੱਚੋਂ ਨਹੀਂ ਦਿਖਦਾ। ਹੁਣ ਹਾਲਾਤ ਕੀ ਨੇ ਘਰ ਵਿੱਚ ਮੰਜੀ ਤੇ ਬੈਠੇ ਜਿਨ੍ਹਾਂ ਜਵਾਨੀ ਵੇਲੇ ਨਜ਼ਰ ਨੂੰ ਸਹੀ ਨਹੀਂ ਵਰਤਿਆ। ਮੇਰੀ ਦਾਦੀ ਮਾਂ ਜੀ ਕਿਹਾ ਕਰਦੇ ਸੀ ਸਿਆਣਿਆਂ ਦੇ ਕਥਨ ਨੇ ਉਹਨਾਂ ਨੇ ਮੈਨੂੰ ਕਹਿਣਾ ਪੈਸਾ ਗੰਠ ਬਾਣੀ ਕੰਠ। ਉਹਨਾਂ ਕਹਿਣਾ ਪੁੱਤ ਪੈਸਾ ਉਹ ਜਿਹੜਾ ਤੇਰੀ ਜੇਬ ਵਿੱਚ ਆ ਭਾਵੇਂ ਆਪਣੇ ਕਿਸੇ ਨੂੰ ਵਰਤਣ ਵਾਸਤੇ ਪੈਸੇ ਦਿੱਤੇ ਆ ਸਮੇਂ ਨਾਲ ਨਹੀਂ ਮਿਲਦੇ ਹੁੰਦੇ ਜਦੋਂ ਮੰਗੋ ਕਿਸੇ ਕੋਲ ਉਸੇ ਵੇਲੇ ਨਹੀਂ ਕੋਈ ਕੱਢ ਕੇ ਦਿੰਦਾ ਪੈਸਾ ਉਹ ਜਿਹੜਾ ਜੇਬ ਵਿੱਚ ਤੇ ਬਾਣੀ ਉਹ ਜਿਹੜੀ ਤੁਸਾਂ ਕੰਠ ਕਰ ਲਈ ਆ ਕਿਉਂਕਿ ਜੇ ਸਾਰੀ ਉਮਰ ਗੁਟਕੇ ਤੋਂ ਵੇਖ ਵੇਖ ਕੇ ਨਿਤਨੇਮ ਕੀਤਾ ਤੇ ਇੱਕ ਦਿਨ ਉਮਰ ਏਦਾਂ ਦੀ ਰਹਿਣੀ ਆ ਆਹ ਨਜ਼ਰ ਨਹੀਂ ਰਹਿਣੀ ਉਦੋਂ ਤੇ ਗੁਟਕੇ ਦੇ ਅੱਖਰ ਨਹੀਂ ਦੇਖਣੇ ਮੰਜੀ ਤੇ ਬੈਠਾ ਹੋਏਗਾ ਤੇ ਪਤਾ ਕੀ ਹੋਏਗਾ ਨੈਨੋ ਨੀਰ ਬਹੇ ਤਨ ਖੀਨਾ ਪਏ ਕੇਸ ਦੁੱਧਵਾਨੀ ਰੁਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪਰਾਨੀ। ਹੁਣ ਅੱਖਾਂ ਚੋਂ ਪਾਣੀ ਵਗੀ ਜਾਂਦਾ ਹੁਣ ਤੇ ਘਰ ਦੇ ਜੀਆਂ ਦੀ ਪਛਾਣ ਨਹੀਂ ਆਉਂਦੀ ਗੁਟਕੇ ਦੇ ਅੱਖਰ ਕਿੱਥੋਂ ਦੇਖਣੇ ਹੁਣ ਕੀ ਕਰੇਗਾ ਤੇ ਹੁਣ ਫਿਰ ਕੀ ਕਰੇਗਾ ਫਿਰ ਪਛਤਾਵਾ। ਜਿਹੜੀ ਮੈਂ ਵਿਚਾਰ ਆਰੰਭ ਕੀਤੀ ਕਈ ਵਿਛੜੇ ਤੇ ਭਾਈ ਆਸਾ ਸਿੰਘ ਵਾਂਗੂ ਮਿਲ ਪਏ ਤੇ ਜਿਹੜੇ ਮਿਲ ਪਏ ਉਹਨਾਂ ਬਾਰੇ ਕਬੀਰ ਸਾਹਿਬ ਜੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਬੀਰ ਚੱਕਈ ਜੋ ਨਿਸ ਬਿਸਰੈ ਆਏ ਮਿਲੇ ਪ੍ਰਭਾਤ ਜੋ ਨਰ ਬਿਸਰੈ ਰਾਮ ਤੇ ਨਾ ਦਿਨ ਮਿਲੇ ਨਾ ਰਾਤ ਜਿਨ੍ਹਾਂ ਨੇ ਪਰਵਾਹ ਹੀ ਨਹੀਂ ਕੀਤੀ ਤੇ ਬੁੱਢੇ ਹੋ ਗਏ ਨੇ ਹੁਣ ਨਾ ਤੁਰ ਕੇ ਸੰਗਤ ਵਿੱਚ ਆਉਣ ਜੋਗੇ ਨਾ ਹੱਥੀਂ ਕਾਰ ਸੇਵਾ ਕਰਨ ਜੋਗੇ ਨਾ ਅੱਖਾਂ ਚ ਨਜ਼ਰ ਰਹੀ ਤੇ ਨਾ ਕੰਨਾਂ ਦੀ ਸਰੋਤ ਰਹੀ ਹੁਣ ਕੀ ਆ ਹੁਣ ਵੱਡੇ ਪੇ ਨੇ ਗ੍ਰਸ ਲਿਆ ਹੁਣ ਪਛਤਾਵਾ ਹੈ ਤੇ ਹੁਣ ਪਛਤਾਵਾ। ਫਰੀਦ ਸਾਹਿਬ ਜੀ ਜਿੱਥੋਂ ਗੱਲ ਮੈਂ ਸ਼ੁਰੂ ਕੀਤੀ ਸੀ ਫਰੀਦਾ ਨੱਡੀ ਸ਼ੋ ਨਾ ਰਾਵਿਓ ਵੱਡੀ ਥੀ ਮੋਏ ਆਸ ਹੁਣ ਬੁੱਢੀ ਹੋ ਗਈ ਜਦੋਂ ਪਹਿਲੋਂ ਪਤੀ ਵੱਲ ਧਿਆਨ ਨਹੀਂ ਕੀਤਾ ਬਾਹਰ ਲੋਕੀ ਬਥੇਰਾ ਪਿਆਰ ਰੱਖਦੇ ਸੀ ਹੁਣ ਬੁੱਢੜੀ ਹੋ ਕੇ ਮਰ ਗਈ ਤੇ ਕੀ ਹੋਇਆ ਧੰਨ ਕੋ ਕਹਿੰਦੀ ਗੋਰ ਮੈਂ ਤੈ ਸੈ ਨਾ ਮਿਲੀ ਆਸ ਹੁਣ ਪਛਤਾਵਾ ਰਹਿ ਗਿਆ ਵੀ ਮੇਰੇ ਮਾਲਕਾ ਕਬਰ ਵਿੱਚ ਪਈ ਹੋਈ ਰੂਹ ਤੜਫਦੀ ਕਰ ਲਾਉਂਦੀ ਆ ਵੀ ਜਿੱਦਣ ਸਮਾਂ ਸੀ ਮੈਂ ਤੈਨੂੰ ਕਿਉਂ ਨਹੀਂ ਮਿਲੀ।
ਜਦੋਂ ਟਾਈਮ ਸੀ ਮੈਂ ਉਦਣ ਤੇਰੇ ਕੋਲ ਕਿਉਂ ਨਹੀਂ ਆਈ। ਲੋਕਾਂ ਦੀਆਂ ਗੱਲਾਂ ਕਰਦਿਆਂ ਕਰਦਿਆਂ ਜ਼ੁਬਾਨ ਕਿਤੇ ਥੱਕਦੀ ਨਹੀਂ, ਤੇ ਜਦੋਂ ਨਾਮ ਜਪਣ ਦਾ ਵੇਲਾ ਆਵੇ ਥੋੜੀ ਕੀਤਾਂ ਲੋਕਾਂ ਦੇ ਮੂੰਹ ਚੋਂ ਆਵਾਜ਼ ਨਹੀਂ ਨਿਕਲਦੀ। ਉੱਚੀ ਨਾ ਬੋਲੋ, ਹੌਲੀ ਹੌਲੀ ਬੋਲ ਛੱਡੋ, ਕੋਈ ਗੱਲ ਨਹੀਂ। ਅਰਦਾਸ ਵਿੱਚ ਖਲੋਤੇ ਹੋ ਕੋ ਗੱਜ ਕੇ ਵਾਹਿਗੁਰੂ ਨੇ ਕਹਿੰਦਾ ਥੋੜੀ ਕੀਤਾ, ਇੱਕ ਦਿਨ ਸਮਾਂ ਆਏਗਾ। ਬਾਰੇ ਕਹਿੰਦੇ ਨੇ

ਖੁੱਲਾ ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ। ਮਾਰੇ ਕਹਿੰਦੇ ਨੇ ਆਨੰਦ ਲੈ, ਅੱਜ ਇਹਨਾਂ ਨਿਆਣਿਆਂ ਦੇ ਪਿੱਛੇ ਕਰਕੇ ਸੰਗਤ ਵਿੱਚ ਨਹੀਂ ਨਾ ਹੁੰਦਾ ਵੀ ਕੰਮ ਪਿੱਛੇ ਪੈ ਜਾਣਾ, ਨਿਆਣਿਆਂ ਦੇ ਘਾਟ ਪਊਗੀ, ਇਹਨਾਂ ਦੇ ਸੁੱਖ ਨਾ ਕਿਤੇ ਘਟ ਜਾਣ। ਇਹਨਾਂ ਤੈਨੂੰ ਬਾਹੋਂ ਫੜ ਕੇ ਸੰਗਤ ਵਿੱਚ ਨਹੀਂ ਲੈ ਕੇ ਆਉਣਾ ਜੇ ਆਖੇ ਵੀ ਇਹਨਾਂ ਕਰਕੇ ਮੈਂ ਪਹਿਲੋ ਇਹਨਾਂ ਦੇ ਕੰਮ ਸਵਾਰ ਲਾਂ। ਨਾ ਨਾ, ਇਹਨਾਂ ਦੇ ਭੋਗਾਂ ਦੀ ਵੀ ਉਡੀਕ ਨਾ ਰੱਖੀ ਵੀ ਜਦੋਂ ਮੈਂ ਚੜ੍ਹਾਈ ਕਰ ਗਿਆ ਤੇ ਪਤਾ ਨੀ ਕਿੱਡਾ ਕੁ ਵਧੀਆ ਮਗਰੋਂ ਮੈਨੂੰ ਮੁਕਤ ਕਰਾ ਦੇਣਗੇ। ਇੱਥੇ ਕਿਸੇ ਦੇ ਸਿਰ ਤੇ ਗੱਲ ਨੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਖਿਆ ਆਪਣ ਹੱਥੀ ਆਪਣ ਆਪੇ ਹੀ ਕਾਜ ਸਵਾਰੀਆ, ਆਪੇ ਬਾਣੀ ਪੜ, ਆਪਣੀ ਕਿਰਤ ਵਿੱਚੋਂ ਆਪੇ ਗੁਰਸਿੱਖਾਂ ਨੂੰ ਪ੍ਰਸ਼ਾਦ ਛਕਾ ਤੇ ਆਪੇ ਹੀ ਉੱਠ ਕੇ ਅੰਮ੍ਰਿਤ ਵੇਲੇ ਜਪ ਸਤਨਾਮ ਸ੍ਰੀ ਵਾਹਿਗੁਰੂ ਜੁੜ ਜਾਏਗਾ ਤੇ ਸੁੱਖਾਂ ਦੁੱਖਾਂ ਦਾ ਅੰਤ ਹੋ ਜਾਏਗਾ। ਜੇ ਵਿਛੜਿਆ ਰਿਹਾ ਤੇ ਪਛਤਾਵਾ ਰਹਿ ਜਾਏਗਾ। ਕਿਵੇਂ ਪਛਤਾਵਾ? ਫਿਰ ਫਰੀਦ ਸਾਹਿਬ ਜੀ ਦੱਸ ਰਹੇ ਨੇ, ਆਓ ਆਰੰਭ ਤੋਂ ਸ਼ਬਦ ਦੀ ਵਿਚਾਰ।

0: ਵਾਹਿਗੁਰੂ।
1: ਤਪ ਤਪ ਲੋਹੇ ਲੋਹੇ ਹਾਥ ਮਰੋਰਾ।
0: ਸੋਹੀ ਰਾਗ ਦੇ ਅੰਦਰ ਸੇਖ ਫਰੀਦ ਸਾਹਿਬ ਜੀ ਦੇ ਇਹ ਅੰਮ੍ਰਿਤ ਬੋਲ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਨੇ। ਤਪ ਤਪ ਲੋਹੇ ਲੋਹੇ ਹਾਥ ਮਰੋਰੋ, ਜਿਹੜੀ ਵਿਛੜੀ ਹੋਈ ਰੂਹ ਆ, ਸਮਾਂ ਲੰਘ ਗਿਆ, ਪੱਲੇ ਕੱਖ ਨਹੀਂ, ਹੁਣ ਤੇ ਹਿਰਦਾ ਤਪਦਾ ਹੈ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਹੁਣ ਤੇ ਹੱਥ ਮਲਦੀ ਰਹਿ ਗਈ, ਜਿਹਦੇ ਪੱਲੇ ਕੱਖ ਨਾ ਹੋਵੇ, ਲੋਕੀ ਕਹਿੰਦੇ ਹੱਥ ਮਲਦਾ ਰਹਿ ਗਿਆ, ਪੱਲੇ ਕੱਖ ਨਹੀਂ ਪਿਆ, ਉਮਰ ਲੰਘ ਗਈ ਤੇਰੇ ਤੋਂ ਵਿਛੜੇ ਦੀ।
1: ਬਾਬਲ ਹੋਈ ਸੋ ਸ਼ਹ ਲੋਰਾ।
0: ਸਮੇਂ ਨੂੰ ਨਹੀਂ ਸੰਭਾਲਿਆ ਤੇ ਹੁਣ ਸਮਾਂ ਲੰਘਾ ਕੇ ਮੈਂ ਝੱਲਿਆ ਵਾਂਗੂ ਟੱਕਰਾਂ ਮਾਰਦੀ ਫਿਰਦੀ ਆਂ ਵੀ ਕਿਤੇ ਰੱਬ ਮਿਲੇ, ਕਿਤੇ ਪਰਮਾਤਮਾ ਦੀ ਬੰਦਗੀ ਹੋ ਜਾਵੇ।
1: ਤੈ ਸਹਿ ਮਨ ਮਹਿ ਕੀਆ ਰੋਸ।
0: ਇਹ ਜੋ ਮੈਨੂੰ ਹੁਣ ਦੁੱਖ ਆਣ ਪੈ ਗਿਆ ਹੈ, ਝੋਰਾ ਚਿੰਤਾ, ਮਰ ਕੇ ਅੱਗੇ ਪਤਾ ਨੀ ਕੀ ਹੋਏਗਾ ਮੇਰੇ ਨਾਲ, ਨਾਮ ਨੀ ਜਪਿਆ, ਪਤਾ ਨੀ ਜਮਾਂ ਦੇ ਜਮ ਕੀ ਕਰਨਗੇ, ਇਹ ਜਿਹੜਾ ਦੁੱਖ ਪੈ ਗਿਆ ਮਹਾਰਾਜ ਜੀ, ਇਹਦੀ ਮੈਂ ਹੀ ਜ਼ਿੰਮੇਵਾਰ ਵਾਂ, ਜਦੋਂ ਮੈਂ ਤੇਰਾ ਨਾਮ ਨੀ ਜਪਿਆ ਤੇ ਤੁਸੀਂ ਵੀ ਫਿਰ ਮੇਰੇ ਨਾਲ ਰੋਸ ਕੀਤਾ।
1: ਕੁਝ ਅਵਗਨ ਸਹਿ ਨਾਹੀ ਦੋਸ਼।
0: ਇਹ ਹੁਣ ਦੁੱਖਾਂ ਦਾ ਕਾਰਨ ਜਿਹੜਾ ਮੇਰੇ ਆਪਣੇ ਔਗਣਾ ਕਰਕੇ ਆ, ਤੁਹਾਡਾ ਕੋਈ ਦੋਸ਼ ਨੀ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਣਾ। ਜ਼ਿੰਦਗੀ ਚ ਕੋਈ ਦੁੱਖ ਪਵੇ, ਆਂਢੀਆਂ ਗਵਾਂਢੀਆਂ ਰਿਸ਼ਤੇਦਾਰਾਂ ਦੋਸਤ ਮਿੱਤਰਾਂ ਵੱਲ ਉਂਗਲ ਨਾ ਕਰ, ਫਲਾਣੇ ਕਰਕੇ ਮੁਸ਼ਕਲ ਪਈ ਆ, ਇਸ ਮੁਸ਼ਕਲ ਦਾ ਕਾਰਨ ਤੂੰ ਆਪੇ ਆ, ਕਿਉਂਕਿ ਤੂੰ ਨਹੀਂ ਜਪਿਆ ਸਤਨਾਮ ਸ੍ਰੀ ਵਾਹਿਗੁਰੂ।
1: ਮੈਂ ਸਾਹਿਬ ਕੀ ਮੈਂ ਸਾਰ ਨਾ ਜਾਨੀ।
0: ਜ਼ਿੰਦਗੀ ਰਹਿੰਦਿਆਂ ਰਹਿੰਦਿਆਂ ਵਾਹਿਗੁਰੂ ਅਕਾਲ ਪੁਰਖ ਜੀ, ਮੈਂ ਤੁਹਾਡੇ ਬਚਨਾਂ ਦੀ ਕਦਰ ਨਹੀਂ ਪਾਈ, ਤੁਸੀਂ ਤੇ ਆਵਾਜ਼ਾਂ ਮਾਰਦੇ ਰਹੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਰੋਜ਼ ਆਵਾਜ਼ਾਂ ਆਉਂਦੀਆਂ ਸੀ ਪਰ ਮੈਂ ਇਹਨਾਂ ਆਵਾਜ਼ਾਂ ਦੀ ਕਦਰ ਨਹੀਂ ਕੀਤੀ।
1: ਜੋਬਨ ਖੋਏ ਪਾਛੈ ਪਛਤਾਨੀ।
0: ਹੁਣ ਸਮਾਂ ਲੰਘ ਗਿਆ, ਹੁਣ ਤੇ ਮੈਂ ਪਛਤਾ ਰਹੀ ਹਾਂ ਵੀ ਅੰਤ ਸਦੋਂ ਮੇਰਾ ਹੋ ਗਿਆ ਤੇ ਮੇਰੇ ਨਾਲ ਕਿਹੜੇ ਭਾਅ ਵੇਗੇਗੀ, ਕਿਆ ਜਾਣਾ ਕਿ ਮਰੇਗੇ ਕੈਸਾ ਮਰਨਾ ਹੋਏ, ਹੁਣ ਪਤਾ ਨੀ ਮੇਰਾ ਅੰਤ ਕਿਵੇਂ ਹੋਵੇ।
1: ਕਾਲੀ ਕੋਇਲ ਤੂੰ ਕਿਤ ਗੁਣ ਕਾਲੀ।
0: ਕੋਇਲ ਨੂੰ ਪੁੱਛ ਰਹੇ ਆ ਕਿ ਮੈਂ ਤੇ ਆਪਣੇ ਕਰਮਾਂ ਦੀ ਮਾਰੀ ਹੋਈ ਆ, ਹੌਕੇ ਮਾਰਦੀ ਆ, ਤੂੰ ਕਿਹੜੀ ਗੱਲੋਂ ਕਾਲੀ ਹੋ ਗਈ ਆ, ਤੇਰਾ ਰੰਗ ਕਾਲਾ ਕਿਉਂ, ਕਿਵੇਂ ਸੜ ਗਈ ਤੂੰ ਆਪ।
1: ਆਪਣੇ ਪ੍ਰੀਤਮ ਕੇ ਹਉ ਬਿਰਹ ਜਾਲੀ।
0: ਕੋਇਲ ਨੇ ਵੀ ਇਹੋ ਜਵਾਬ ਦਿੱਤਾ ਵੀ ਭੈਣਾ ਤੂੰ ਵੀ ਵਿਛੜ ਕੇ ਦੁਖੀ ਆ ਤੇ ਮੈਂ ਵੀ ਆਪਣੇ ਮਾਲਕ ਤੋਂ ਵਿਛੜ ਗਈ ਆ, ਵਿਛੋੜੇ ਨੇ ਸਾੜ ਕੇ ਮੈਨੂੰ ਕਾਲਿਆਂ ਕਰ ਦਿੱਤਾ ਹੈ, ਇਹ ਵਿਛੋੜਾ ਬਹੁਤ ਬੁਰਾ ਹੈ ਜੀ।
1: ਰਹਿ ਬਿਹੂਨ ਕਤ ਹੈ ਸੁਖ ਪਾਏ।
0: ਫਰੀਦ ਸਾਹਿਬ ਜੀ ਕਹਿੰਦੇ ਬਿਲਕੁਲ ਠੀਕ, ਜਿਹੜਾ ਆਪਣੇ ਮਾਲਕ ਨਾਲੋਂ ਵਿਛੜ ਜਾਏ ਕਦੀ ਉਹਨੂੰ ਵੀ ਸੁਖ ਮਿਲਿਆ, ਮਾਲਕ ਨਾਲੋਂ ਵਿਛੜੀਆਂ ਹੋਈਆਂ ਰੂਹਾਂ ਸਦਾ ਦੁਖੀ ਰਹਿੰਦੀਆਂ ਨੇ, ਕਦੀ ਸੁਖੀ ਨਹੀਂ ਹੋ ਸਕਦੀਆਂ।
1: ਜਾ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ।
0: ਹਾਂ, ਜੇ ਕਿਤੇ ਮਹਾਰਾਜ ਕਿਰਪਾਲੂ ਹੋ ਜਾਣ, ਅਕਾਲ ਪੁਰਖ ਜੀ ਦਇਆ ਕਰਨ ਤੇ ਉਹ ਬਾਹ ਫੜ ਕੇ ਮਿਲਾ ਲੈਣ, ਇਹ ਇੱਕ ਰਮਜ ਆ। ਕਿੰਨਾ ਨੂੰ ਮਿਲਾਉਂਦੇ ਆ, ਇਹ ਨਹੀਂ ਵੀ ਮਾਲਕ ਕਿਸੇ ਨੂੰ ਮਿਲਾਉਣਾ ਚਾਹੁੰਦੇ ਆ ਤੇ ਕਿਸੇ ਨੂੰ ਨਹੀਂ, ਇਹ ਹੁਣ ਰਮਜ ਖੁੱਲੇਗੀ ਕਿ ਮਹਾਰਾਜ ਕਿੰਨਾ ਨੂੰ ਮਿਲਾਉਂਦੇ ਆ, ਫਿਰ ਕਿੰਨਾ ਤੇ ਕਿਰਪਾਲੂ ਹੁੰਦੇ ਆ। ਸਰਵਣ ਕਰੋ ਜੀ।
1: ਵਿਦਣ ਖੂਹੀ ਮੁੰਦ ਅਕੇਲੀ।
0: ਉਹਨਾਂ ਨੂੰ ਮਹਾਰਾਜ ਤਰਸ ਕਰਕੇ ਬਾਹ ਫੜ ਕੇ ਮਿਲਾ ਲੈਂਦੇ ਨੇ, ਜਿਹੜੇ ਕਹਿੰਦੇ ਨੇ ਮਾਲਕਾ ਮੈਂ ਜਗਤ ਦੀ ਇਸ ਭਿਆਨਕ ਖੂਹੀ ਵਿੱਚ ਡਿੱਗ ਪਈ ਆ ਤੇ ਮੈਂ ਕੱਲੀ ਆ, ਮੇਰਾ ਕੋਈ ਆਸਰਾ ਨਹੀਂ, ਮੈਂ ਵੇਖਿਆ ਜਿਨ੍ਹਾਂ ਦੇ ਮਗਰ ਮੈਂ ਤੁਰੀ ਫਿਰਦੀ ਰਹੀ ਉਹਨਾਂ ਵਿੱਚ ਤੇ ਕੋਈ ਵੀ ਮੇਰਾ ਸਾਥੀ ਨਹੀਂ, ਹੁਣ ਸਗਲ ਦੁਆਰ ਕਉ ਛੱਡ ਕੇ ਗਏ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ, ਤੁਹਾਰ ਤੁਹਾਡੇ ਚਰਨੀ ਪੈ ਗਈ ਆ, ਮੈਨੂੰ ਜੋੜ ਲਓ, ਜਿਹੜਾ ਤਰਲਾ ਕਰੇਗਾ ਉਹਦੇ ਤੇ ਮਹਾਰਾਜ ਤਰਸ ਕਰ ਲੈਣਗੇ।
1: ਨਾ ਕੋ ਸਾਥੀ ਨਾ ਕੋ ਬੇਲੀ।
0: ਮੈਨੂੰ ਪਤਾ ਲੱਗ ਗਿਆ ਇਸ ਦੁਨੀਆਂ ਦੇ ਵਿੱਚ ਮੇਰਾ ਕੋਈ ਸਾਥੀ ਨਹੀਂ, ਜਦੋਂ ਮੈਂ ਮਰ ਗਿਆ ਮੇਰੇ ਨਾਲ ਕਿਸੇ ਨੇ ਨਹੀਂ ਜਾਣਾ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਜਿਹੜੇ ਟੱਬਰ ਪਿੱਛੇ ਲੱਗੇ ਰਹੇ मन ऊहा नाम तेरा संग सहाई दुनिया विचो मेरा कोई बेली नहीं इथे
1: कर कृपा प्रभ साध संग मेली
0: जदो फिर तरस ए अरदास कीती ते ओना ने कृपा कर ली उसे वेले तरस आ गया भी आ फिर जे तू अरदास करन आया ते अस संगत विच बह संगत विच बैठ के तेरे औगण बख्शे जाणगे
1: जा फिर देखा ता मेरा अल्लोह बेली
0: संगत करदियां भरम भलेखे निकल गए अगे मैं कहिंदा सां फलाणा मेरा रिश्तेदार दुख पऊगा ते फलाणा मेरा सज्जन मेरे आखे लगूगा नहीं इत्थे भलेखे कड्डे ने मारे कहिंदे ने एक सज्जन सब सज्जन जे ते गुरु तेरे वल वा ते तेरे भैन भरा रिश्तेदार तेरा साथ देणगे जे गुरु दी तेरे ते मेहर दी नजर नहीं ते सौ रिश्तेदार भी तेरे लागे बैठा होवे दुख पऊ ते सौ दा सौ ही मुंह परा नू कर लूगा कोई किसे दी बाह नहीं फड़दा गुरु जिन्हां दे वल होवे ओही अगे हुंदे ने संगत विच आण के भलेखा निकल गया जां फिर देखां तां मेरा अल्लाह बेली मालिक ही मेरा बेली है असली
1: वाट हमारी खरी उडीनी
0: महाराज हुण दस रहे ने इस करके सारिआं नूं समझ लैणा चाहीदा आ जिहड़ा जिंदगी दा सफर आ ना साडा इह बहुत बिखड़ा पैंडा वा इह कोई एवें इन्ना सस्ते च गल नहीं लै लैणी चाहीदी भी इत्थे खाण पीण मौजां मानण आए होए आ ये बड़ा बिखड़ा पैंडा है जी
1: खंडे आहो तिखी बहुत पैणी
0: ए ते इस तरह वा जिदा खंडे दी तिखी धार होवे ओदे उत्ते तुरना होवे ते बड़ी भीड़ी गली जिदे विचों दी एक पैर भी ना रखिया जावे ओदे विचों दी नंगना है जी
1: उस ऊपर है मार्ग मेरा
0: ए मेरा मार्ग आ की समझाया इत्थे पल पल गलती करन दा डर है इथे पल पल औगुणा विच फसण दा डर वा जेड़ा डर के रहेगा ओदी बांह गुरु साहब जी फड़नगे ओ नहीं कदी डिगेगा ते जिन्हां ने गुरु कोलों बांह छड़ा के तुरन दा जतन करनगे ओना नूं ठेडे लगनगे पल पल गलतियां करनगे ओना कोलों अगे तुरिया नहीं जाएगा जी
1: एक फरीदा पंथ समार सवेरा
0: की करिए फिर फरीद साहब जी जुगती दस के कहिंदे ने जे गुनाहां तों बचना ठोकरां तो बचना ते की करिए अमृत वेला सच नाओ वड्याई विचार करमी आवै कपड़ा नदरी मोख द्वार उठ के अमृत वेले समय नूं संभाल झालांगे उठ नाम जप निसबासर आराद काड़ा तुझे ना व्यापई नानक मिटे उपाद जिन्ने तेरे दुख टेंशना परेशानियां पईयां होईयां ए विछोड़े करके आ नाम द्वारा शब्द द्वारा गुरु ना जुड़दा तेरे दुखां दा नाश हो जाएगा सुख तेरी झोली विच पै जाणगे ए अज दे शब्द दी विचार है जी श्री गुरु ग्रंथ साहिब जी दी जो लड़ीवार विचार चल रही है मारू राग दे अंदर वार दी आरंभता है आओ बारहवीं पौड़ी दे नाल तीन श्लोक ने इन्हां दी विचार अगले रहिंदे समय

ਸ਼ਕਤੀ ਵਾਸਤੇ ਲੋਕੀ ਰੱਬ ਨੂੰ ਬਾਹਰ ਲੱਭਣ ਗਏ। ਪਰ ਇਹ ਕਹਿੰਦੇ ਨੇ ਲੋੜੀਂਦੋ ਹੱਬ ਜਾਏ, ਬਾਹਰ ਲੱਭਣ ਗਏ ਕਿਨੂੰ? ਉਹ ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਜਿਹੜਾ ਕੁੱਲ ਸ੍ਰਿਸ਼ਟੀ ਦਾ ਮਾਲਕ ਹੈ। ਗਲਤ ਤਰੀਕੇ ਨਾਲ ਤੁਰ ਪਏ, ਖੋਜ ਸਹੀ ਸੀ ਪਰ ਦਿਸ਼ਾ ਗਲਤ ਸੀ, ਉਹ ਬਾਹਰੋਂ ਲੱਭਣ ਗਏ। ਜਿਹੜੇ ਵੀ ਬਾਹਰ ਲੱਭਣ ਗਏ, ਗੁਰੂ ਅਰਜਨ ਦੇਵ ਜੀ ਨੇ ਆਖਿਆ, ਮਾਰੇ ਕਹਿੰਦੇ ਸਭ ਕਿਛ ਧਰਮ ਹੈ, ਬਾਹਰ ਨਾਹੀਂ ਬਾਹਰ ਟੋਲੇ ਸੋ ਭਰਮ ਪਲਾਹੀ। ਆ ਦੁਨੀਆਂ ਤੋਂ ਕੀ ਲੱਭਦੇ? ਫਰੀਦ ਸਾਹਿਬ ਜੀ ਕਹਿੰਦੇ, ਫਰੀਦਾ ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੋੜੇ ਹੈ, ਕੀ ਐਵੇਂ ਝਾੜੀਆਂ ਲਤਾੜਦਾ ਫਿਰਦਾ, ਜੰਗਲਾਂ ਚ ਥੋੜਾ ਬੈਠਾ ਹੋਇਆ। ਉਹ ਇੱਕ ਗੁਰਮੁਖ ਪਿਆਰੇ ਮਹਾਂਪੁਰਖ ਏਦਾਂ ਵੀ ਅਰਥ ਕਰਦੇ ਸੀ ਵੀ ਵਣ ਕੰਡਾ ਮੋੜੇ, ਜਦੋਂ ਜੰਗਲ ਵਿਚ ਗਏ ਰੱਬ ਦਾ ਨਾਮ ਜਪਣ ਵਾਸਤੇ, ਜਿਹੜੇ ਲੋਕ ਪੈਰ ਵਿਚ ਕੰਡਾ ਚੁਭਿਆ ਤੇ ਕੰਡੇ ਨੇ ਚੁਭਣ ਦਾ ਮਤਲਬ ਇਸ਼ਾਰਾ ਕੀਤਾ ਵੀ ਇਧਰ ਰੱਬ ਨਹੀਂ ਹੋ, ਪਿਛਾਂ ਨੂੰ ਮੁੜ ਜਾ, ਕੰਡਿਆਂ ਨੇ ਵੀ ਰੋਕਿਆ, ਇਹ ਤੇਰਾ ਗਲਤ ਤਰੀਕਾ ਹੀ ਰੱਬ ਦੀ ਪ੍ਰਾਪਤੀ ਵਾਸਤੇ। ਉਹ ਬਾਹਰ ਥੋੜਾ ਵਾ, ਬਾਹਰ ਟੋਲੇ ਸੋ ਭਰਮ ਪਲਾਈ। ਪਰ ਬਹੁਤ ਜ਼ਿਆਦਾ ਲੋਕ ਰਹਿ ਗਏ ਨੇ ਬਾਹਰ ਲੱਭਦੇ, ਰੱਬਦੇ ਜਦੋਂ ਨਹੀਂ ਮਿਲਿਆ। ਤੇ ਕਿੰਨੇ ਪੜ੍ਹੇ ਲਿਖੇ ਤੇ ਵਿਦਵਾਨ ਲੋਕ ਨਾਸਤਕ ਹੋ ਗਏ, ਉਹਨਾਂ ਨੇ ਕਿਹਾ ਰੱਬ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ, ਪਹਾੜ ਗਾਲੇ ਨੇ ਜੰਗਲ ਗਾਲੇ ਨੇ, ਕੁੰਦਰਾਂ ਚ ਬਹਿ ਕੇ ਵੇਖ ਲਿਆ, ਉੱਥੇ ਰੱਬ ਹੈ ਨਹੀਂ। ਬਾਰੇ ਕਹਿੰਦੇ ਨੇ ਜਿਹੜੇ ਜਿਹੜੇ ਵੀ ਬਾਹਰ ਲੱਭਣ ਵਾਸਤੇ ਗਏ ਨਿਰੰਕਾਰ ਪਰਮੇਸ਼ਰ ਨੂੰ, ਉਹ ਭਟਕਣਾ ਵਿੱਚ ਹੀ ਪਏ।

ਬਾਹਰ ਦੇ ਜਤਨਾਂ ਨਾਲ ਠੰਡ ਨਹੀਂ ਪੈਂਦੀ। ਮਹਾਂਪੁਰਖਾਂ ਕੋਲ ਇੱਥੇ ਬਟਾਲੇ ਤੋਂ ਅੱਗੇ ਸਥਾਨ ਆ ਨਿਸ਼ਾਰਾ ਮੱਝਾ ਸਿੰਘ, ਉਹਨਾਂ ਮਹਾਂਪੁਰਖਾਂ ਦੇ ਕੋਲ ਇੱਕ ਮੋਨੀ ਸਾਧੂਆਂ ਦਾ ਟੋਲਾ ਆਇਆ, ਮੂੰਹ ਤੇ ਪੱਟੀ ਬੱਧੀ ਹੋਈ ਆ। ਜਿਹੜਾ ਮੋਨੀ ਸਾਧੂ ਮੁਖੀ ਸੀ, ਉੱਥੇ ਲੰਗਰ ਚੱਲਦੇ ਸੀ, ਭੇਟਾਵਾਂ ਆਉਂਦੀਆਂ ਸੀ, ਉਹਨਾਂ ਦੇ ਅੱਗੇ ਏਡੀ ਲੰਮੀ ਪਰਚੀ ਰੱਖੀ। ਉਹ ਮੋਨੀ ਸਾਧੂ ਦੇ ਸੇਵਕ ਨੇ, ਪਾਉਂਦੇ ਦੱਸੋ, ਪਾਉਂਦੇ ਜੀ ਅਸੀਂ ਭੰਡਾਰਾ ਕਰਨਾ, ਅਸੀਂ ਲੰਗਰ ਕਹਿੰਦੇ ਹਾਂ, ਤੁਹਾਡੇ ਕੋਲ ਰਸਤਾ ਆਉਂਦੀਆਂ, ਲੰਗਰ ਦੀ ਰਸਤ ਚਾਹੀਦੀ, ਕਿਰਪਾ ਕਰਕੇ ਰਸਤ ਦਿਓ। ਉਹ ਬ੍ਰਹਮ ਨੇਤਰੀ ਬ੍ਰਹਮ ਸਰੋਤਰੀ ਸਨ, ਉਹ ਮਹਾਂਪੁਰਖ ਨਾਮ ਦੇ ਰਸੀਏ। ਪਰਚੀ ਫੜ ਕੇ ਕਹਿੰਦੇ ਨੇ ਮਿਲ ਜਾਊਗਾ ਸਭ ਕੁਝ, ਘਿਓ ਖੰਡ ਜੋ ਕੁਝ ਦਾਲਾਂ ਚੌਲ। ਇਹ ਪਰਚੀ ਲਿਖੀ ਕਿੰਨੇ ਆ? ਕਿਉਂਕਿ ਉਹਨਾਂ ਦੇ ਮੁਖੀ ਨੇ ਮੂੰਹ ਤੇ ਪੱਟੀ ਬੱਧੀ ਸੀ। ਮਹਾਂਪੁਰਖ ਕਹਿੰਦੇ ਨੇ ਪੱਟੀ ਕਿਉਂ ਬੱਧੀ ਆ? ਆਂਦੇ ਜੀ ਇਹ ਬੋਲਦੇ ਨਹੀਂ ਗੇ, ਇਹਨਾਂ ਨੇ 40 ਦਿਨ ਨਹੀਂ ਬੋਲਣਾ, ਇਹਨਾਂ ਦਾ ਸਿਲਾਬਸ 40 ਦਿਨਾਂ ਤੋਂ ਬਾਅਦ ਵਿੱਚ ਬੋਲਣਗੇ। ਤੋ ਆਂਦੇ ਆ, ਅੱਛਾ ਇਹ ਨਹੀਂ ਬੋਲਦੇ? ਨਹੀਂ ਬੋਲਦੇ। ਆਹ ਪਰਚੀ ਕਿਹਨੇ ਲਿਖੀ ਆ? ਆਂਦੇ ਜੀ ਇਹਨਾਂ ਲਿਖੀ ਆ। ਮਹਾਂਪੁਰਖ ਕਹਿੰਦੇ ਆ, ਪਰਚੀ ਜਦੋਂ ਲਿਖੀ ਵੀ ਇੰਨਾ ਘਿਓ, ਇੰਨੀ ਖੰਡ, ਇੰਨੇ ਚੌਲ, ਮਨ ਵਿੱਚ ਅੱਖਰ ਆਏ ਕਿ ਨਹੀਂ? ਮੂੰਹ ਹੀ ਬੰਦ ਸੀ, ਮਨ ਥੋੜਾ ਚੁੱਪ ਕਰ ਗਿਆ ਸੀ? ਮਨ ਤੇ ਬੋਲੀ ਜਾਂਦਾ, ਆ ਖੋਲ ਦਿਓ ਮੂੰਹ। ਆ ਪੱਟੀਆਂ ਬੰਨਣ ਦੇ ਨਾਲ ਮਨ ਨੇ ਚੁੱਪ ਨਹੀਂ ਕਰਨਾ, ਕਿਉਂਕਿ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਇਹ ਮਨ ਭੁੱਖਾ ਵਾ, ਭੁੱਖਾ ਮਨ ਉਦਣ ਰੱਜੇਗਾ ਜਿੱਦਣ ਅੰਮ੍ਰਿਤ ਵੇਲੇ ਉੱਠ ਕੇ ਜਪਾਂਗੇ ਸਤਨਾਮ ਸ੍ਰੀ ਵਾਹਿਗੁਰੂ। ਉਹ ਮੰਨ ਗਏ ਸੀ ਵੀ ਬਿਲਕੁਲ ਠੀਕ ਆ ਜੀ, ਮਨ ਤੇ ਬੋਲਿਆ ਵਾ। ਸਾਹਿਬ ਗਰੀਬ ਨਵਾਜ ਜੀ ਕਹਿੰਦੇ ਬਾਹਰ ਦੇ ਜਤਨ ਨਾਲ ਠੰਡ ਨਹੀਂ, ਜਿਹੜਾ ਨਾਮ ਜਪੇ ਉਹਦੇ ਅੰਦਰ

0: ਗੁਰੂ ਕੀ ਗੱਲ ਦੀ ਸਮਝ ਆ ਗਈ ਆ। ਹੁਣ ਮੈਂ ਆਪਣੇ ਹਿਰਦੇ ਵਿਚ ਆਪਣੇ ਮਾਲਕ ਦੇ ਆਰਾਮ ਵਿਰਾਜਣ ਵਾਸਤੇ ਸੇਜ ਵਿਛਾ ਦਿੱਤੀ ਆ ਤੇ ਸੇਜ ਦੇ ਉੱਤੇ ਆਪਣੀਆਂ ਨੈਣਾਂ ਦਾ ਬਿਸਤਰ ਵਿਛਾ ਦਿੱਤਾ। ਨੈਣਾਂ ਦਾ ਆ ਜਿਹੜੀਆਂ ਅੱਖਾਂ ਦੀਆਂ ਪੁਤਲੀਆਂ ਬੜੀਆਂ ਨਰਮ ਭਾਵ ਕੇ ਨਰਮ ਸੇਜ ਵਸਾਈ ਆਪਣੇ ਮਾਲਕ ਦੇ ਆਉਣ ਵਾਸਤੇ ਕਿ ਮੇਰੇ ਹਿਰਦੇ ਤੇ ਆਣ ਕੇ ਬੈਠੋ।
1: ਜੇ ਦੇਖੈ ਇੱਕ ਵਾਰ ਤਾਂ ਸੁਖ ਕੀਮਾ ਹੋ ਬਾਹਰੇ।
0: ਹੇ ਵਾਹਿਗੁਰੂ ਜੀ, ਸੇਜ ਕੀ ਆ? ਅੰਮ੍ਰਿਤ ਵੇਲੇ ਜਿਹੜੇ ਗੁਰਮੁਖ ਉੱਠ ਕੇ ਵਾਜਾਂ ਮਾਰਦੇ ਆਪਣੇ ਪ੍ਰੀਤਮ ਨੂੰ, ਜਿਹੜੇ ਤੁਰੇ ਫਿਰਦੇ ਵੀ ਉਹਨੂੰ ਵਾਜਾਂ ਮਾਰਦੇ ਆ, ਹਿਰਦੇ ਸੇਜ ਵਿਛ ਗਈ ਆ। ਉਹ ਕਹਿ ਰਿਹਾ ਜੀ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ। ਦਰਸ਼ਨ, ਦਰਸ਼ਨ ਦੀ ਇੱਛਾ ਹੈ ਹੇ ਮਹਾਰਾਜ, ਤੇ ਜੇ ਤੁਸੀਂ ਇੱਕ ਵਾਰੀ ਬੁਲਾ ਲਓ, ਤੁਸੀਂ ਆ ਜਾਓ ਤੇ ਮੈਨੂੰ ਇੰਨਾ ਸੁੱਖ ਮਿਲਦਾ ਜਿੱਦਾਂ ਕਿ ਇਹ ਸ਼ਾਹੂਕਾਰ ਨੇ ਇੱਕ ਪਦ ਵਿੱਚ ਲੱਖਾਂ ਰੁਪਈਏ ਵੱਟ ਲਵੇ। ਉਹ ਲੱਖਾਂ ਰੁਪਈਆ ਲੈ ਕੇ ਆਪਣੇ ਘਰ ਜਾਵੇ ਤੇ ਉਹਦੀ ਅੱਡੀ ਥੱਲੇ ਨੀ ਨਾ ਲੱਗਦੀ ਖੁਸ਼ੀ ਨਾਲ। ਜੇ ਤੂੰ ਇੱਕ ਵਾਰੀ ਆਵਾਜ਼ ਮਾਰੇ ਮੇਰੇ ਮਾਲਕਾ, ਤੇ ਇੰਨੀ ਮੇਰੇ ਅੰਦਰ ਖੁਸ਼ੀ ਹੁੰਦੀ ਹੈ ਜਿੱਦਾਂ ਮੈਂ ਲੱਖਾਂ ਰੁਪਈਆ

0: ਵਰਗਾ ਦਿਆਲੂ ਕੋਈ ਨਹੀਂ। ਕਿਸੇ ਕੋਲ ਇੱਕ ਵਾਰੀ ਕੰਮ ਜਾਓ, ਦੋ ਵਾਰੀ ਜਾਓ, ਕਰ ਦਏਗਾ। ਜਿਹਦਾ ਬੂਹੇ ਨੂੰ ਤੁਸੀਂ ਰਾਹ ਪਾ ਲਿਆ ਨਾ ਵੀ ਇਹਨੇ ਕੰਮ ਅੱਗੇ ਕਰਤੇ ਸੀ, ਮੈਂ ਫੇਰ ਜਾਣਾ, ਅਗਲੀ ਵਾਰੀ ਅਗਲਾ ਬੂਹਾ ਨਹੀਂ ਖੋਲਦਾ, ਮੂੰਹ ਨਹੀਂ ਕਰਦਾ ਭਾਵੇਂ ਕੋਈ ਵੀ ਹੋਵੇ। ਪਰ ਮੇਰਾ ਮਾਲਕ ਏਡਾ ਦਿਆਲੂ ਆ, ਜਦੋਂ ਝੋਲੀ ਅੱਡੋ ਉਸੇ ਵੇਲੇ ਭਰ ਦਿੰਦੇ। ਤੇਰੇ ਵਰਗਾ ਮੈਨੂੰ ਸੰਸਾਰ ਤੇ ਹੋਰ ਨਹੀਂ ਕੋ ਦਿਖਦਾ।
1: ਮੈਂ ਦੱਸਿਓ ਮਾਰਕ ਸੰਤ ਹੋ ਕਿਉਂ ਪ੍ਰਭੂ ਮਿਲਾਈਆ।
0: ਉਹ ਜਿਹੜਾ ਦਿਆਲੂ ਕਿਰਪਾਲੂ ਆ ਉਹਨੂੰ ਕਿੱਦਾਂ ਮਿਲਾਂ, ਮੈਨੂੰ ਜੁਗਤੀ ਨਹੀਂ ਆਉਂਦੀ। ਹੇ ਸੰਤ ਜਨੋ, ਗੁਰਮੁਖੋ ਪਿਆਰਿਓ, ਤੁਸੀਂ ਮਿਲੇ ਹੋਏ ਹੋ, ਤੁਸੀਂ ਮੈਨੂੰ ਤਰੀਕਾ ਦੱਸੋ ਵੀ ਮੈਂ ਆਪਣੇ ਮਾਲਕ ਨਾਲ ਕਿਵੇਂ ਮਿਲ ਪਾਵਾਂ।
1: ਮਨ ਅਰਪਿਓ ਹਉਮੈ ਤਜਹੋ ਇਤ ਪੰਥ ਜੁਲਾਈਆ।
0: ਉਹ ਫਿਰ ਸੰਤ ਜਨ ਜਿਹੜੇ ਮਿਲੇ ਹੋਏ ਨੇ ਉਹ ਤਰੀਕਾ ਦੱਸਦੇ ਆ ਵੀ ਆਪਣੀ ਮਨ ਦੀ ਮਰਜ਼ੀ ਛੱਡ ਦੇ। ਸਭ ਤੋਂ ਪਹਿਲੋ ਜੇ ਮਿਲਣਾ ਚਾਹੁੰਦਾ, ਜੇ ਵਿਛੋੜਾ ਖਤਮ ਕਰਨਾ ਚਾਹੁੰਦਾ, ਆਪਣੀ ਮਨ ਦੀ ਮਰਜ਼ੀ ਛੱਡ ਕੇ। ਮੈਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਕਿ ਖਾਲਸਾ ਪੰਥ ਦੇ ਅੰਦਰ ਜਿਹੜੇ ਜਿਹੜੇ ਵੀ ਆਪਣੇ ਮਨ ਵਿਚ ਰੱਖਦੇ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਵਾਂ, ਸਾਰੇ ਸਤਿਕਾਰ ਕਰਦੇ ਆ, ਪਰ ਸਾਰਿਆਂ ਨੂੰ ਬੇਨਤੀ ਆ ਮਨ ਦੀ ਮਰਜ਼ੀ ਨਾਲ ਕੱਲੇ ਮੱਥੇ ਹੀ ਨਾ ਟੇਕ ਛੱਡਿਓ, ਕਿਉਂਕਿ ਮਹਾਰਾਜ ਦਾ ਹੁਕਮ ਆ ਵੀ ਪੀਵੋ ਪਾਉ ਲਖੰਡ ਧਾਰ ਹੋਏ ਜਨਮ ਸੁਹੇਲਾ। ਮਨ ਦੀ ਮਰਜ਼ੀ ਆ ਵੀ ਅਸੀਂ ਆਉਣਾ ਹੀ ਆ, ਕੋਈ ਗੱਲ ਨੀ ਏਦਾਂ ਹੀ ਆ ਜਾਂਗੇ। ਮਨ ਦੀ ਮਰਜ਼ੀ ਆ, ਕੋਈ ਗੱਲ ਨੀ, ਕੇਸ ਨਹੀਂ ਰੱਖਦੇ, ਆਉਂਦੇ ਹੀ ਆਂਗੇ, ਅਸੀਂ ਵੀ ਤੇ ਇਹਨਾਂ ਵਰਗੇ ਹੀ ਆ। ਨਹੀਂ ਨਹੀਂ, ਮਾਰੇ ਕਹਿੰਦੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬਵਾੜ ਜਿਉ ਸੁੰਜੇ ਅੰਦਰ ਖੇਤ। ਉਹ ਵੀ ਬੂਟਾ ਤਿਲਾਂ ਵਰਗਾ ਹੀ ਸੀ, ਦੂਜਿਆਂ ਬੂਟਿਆਂ ਵਰਗਾ ਹੀ, ਪਰ ਉਹਦੀ ਫਲੀ ਵਿਚ ਤਿਲ ਨਹੀਂ ਸੀ। ਮਾਲਕ ਨੇ ਉਹਨੂੰ ਪੈਲੀ ਵਿਚ ਹੀ ਰਹਿਣ ਦਿੱਤਾ, ਆਪਣੇ ਘਰ ਨਹੀਂ ਖੜਿਆ। ਜਿਹਨਾਂ ਸਿਰ ਨਵਾ ਕੇ ਮਾਲਕ ਦਾ ਹੁਕਮ ਮੰਨਿਆ ਉਹਨਾਂ ਨੂੰ ਚੁੱਕ ਕੇ ਆਪਣੇ ਘਰ ਲੈ ਗਿਆ। ਸਭ ਕਹਿੰਦੇ ਨੇ ਸਭ ਤੋਂ ਪਹਿਲੋ ਸੰਤਾਂ ਨੇ ਇਹ ਜਵਾਬ ਦਿੱਤਾ, ਮਨ ਦੀ ਮਰਜ਼ੀ ਛੱਡ ਦਿਓ ਤੇ ਹਉਮੈ ਨੂੰ ਆਪਣੇ ਅੰਦਰੋਂ ਤਿਆਗ ਦਿਓ। ਜੇ ਤੁਸੀਂ ਇਹ ਕੰਮ ਕਰੋਗੇ, ਮਨ ਭੇਟਾ ਕਰ ਦਿਓ, ਹਉਮੈ ਤਿਆਗ ਦਿਓ, ਫੇਰ ਮਾਲਕ ਦੇ ਘਰ ਵੱਲ ਨੂੰ ਤੁਰਿਆ ਜਾਵੇਗਾ। ਨਹੀਂ ਤੇ ਗੇੜੇ ਜਿੰਨੇ ਮਰਜ਼ੀ ਕੋ ਮਾਰੇ, ਸੁਰਤ ਕਰਕੇ ਵਾਹਿਗੁਰੂ ਜੀ ਦੇ ਘਰ ਵੱਲ ਨੂੰ ਇੱਕ ਪੈਰ ਵੀ ਨਹੀਂ ਪੁੱਟਿਆ ਜਾਏਗਾ। ਸੁਰਤ ਦਾ ਪੈਂਡਾ ਹੈ, ਸਰੀਰ ਤੇ ਇੱਥੇ ਹੀ ਰਹਿ ਜਾਣਾ,

0: ਕੇ ਤੇ ਨਿਤ ਆਪਣੇ ਮਾਲਕ ਨੂੰ ਯਾਦ ਕਰੋ। ਸਵੇਰੇ ਵੀ ਨਿਤਨੇਮ ਕਰੋ, ਸ਼ਾਮ ਨੂੰ ਵੀ ਨਿਤਨੇਮ ਕਰੋ, ਤੁਰਦੇ ਫਿਰਦੇ ਆਪਣੇ ਮਾਲਕ ਨੂੰ ਯਾਦ ਕਰੋ ਤੇ ਇੱਕ ਕੰਮ ਹੋਰ ਕਰੋ। ਲਾਦ ਖੇਪ ਸੰਤਨ ਸੰਗ ਚਾਲ, ਅੰਮ੍ਰਿਤ ਛਕ ਲਿਆ, ਨਾਮ ਜਪ ਲਿਆ, ਨਿਤਨੇਮ ਕਰ ਲਿਆ, ਇਹ ਜਿਹੜਾ ਸੌਦਾ ਇਕੱਠਾ ਕਰ ਲਿਆ, ਮੁੜ ਕੇ ਸਾਧ ਸੰਗਤ ਵਿੱਚ ਜ਼ਰੂਰ ਆ, ਕਿਉਂਕਿ ਸੰਗਤ ਤੋਂ ਬਿਨਾਂ ਪਾਰ ਨਹੀਂ ਲੰਘਿਆ ਜਾਂਦਾ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਸੰਤਾਂ ਨੇ ਜਵਾਬ ਦਿੱਤਾ, ਗੁਰਮੁਖਾਂ ਪਿਆਰਿਆਂ ਨੇ, ਹਰ ਵੇਲੇ ਯਾਦ ਕਰ ਤੇ ਸਾਧ ਸੰਗਤ ਦੇ ਨਾਲ ਰਲਿਆ ਰਹੋ।
1: ਖੰਬੇ ਆਸਾ ਪੂਰੀਆਂ ਗੁਰ ਮਹਿਲ ਬੁਲਾਈਆ।
0: ਜਿਹੜਾ ਸਾਧ ਸੰਗਤ ਦੇ ਨਾਲ ਰਲਿਆ ਰਹਿੰਦਾ ਉਹਦੇ ਮਹਾਰਾਜ ਔਗਣ ਨਹੀਂ ਵੇਖਦੇ, ਇਹਨੇ ਪਿੱਛੇ ਕੀ ਕੀਤਾ ਵਾ, ਸਭ ਕੁਝ ਛੱਡ ਕੇ ਚਰਨੀ ਪੈ ਗਿਆ ਤੇ ਗੁਰੂ ਫਿਰ ਬਾਹ ਫੜ ਕੇ ਉਹਨੂੰ ਮਾਲਕ ਦੇ ਘਰ ਵਿੱਚ ਪਹੁੰਚਾ ਦਿੰਦਾ ਹੈ ਜੀ।
1: ਤੁਧ ਜੇ ਵੱਡ ਹੋਰ ਨਾ ਸੁਝਾਈ ਮੇਰੇ ਮਿੱਤਰ ਗੁਸਾਈਆਂ।
0: ਔਗਣਾਂ ਵਾਲਿਆਂ ਨੂੰ ਬਖਸ਼ਣ ਵਾਲਾ, ਗੁਣਾਵਾਂ ਗਾਰਾਂ ਦੇ ਪਰਦੇ ਢੱਕਣ ਵਾਲਾ, ਹੇ ਮਾਲਕ ਜੀ ਤੇਰੇ ਬਿਨਾਂ ਮੈਨੂੰ ਹੋਰ ਦੂਜਾ ਕੋਈ ਨਹੀਂ ਦਿਖਦਾ। ਤਰਸ ਕਰੋ, ਆਪਣਾ ਨਾਮ ਦਿਓ, ਆਪਣੀ ਸੰਗਤ ਦਿਓ। ਅੱਜ ਦੀ ਇਹ ਸ਼ਬਦ ਦੀ ਵਿਚਾਰ ਸਤਿਗੁਰ ਮੇਰ ਕਰਨ, ਸਭ ਦੀ ਹਾਜ਼ਰੀ ਪ੍ਰਵਾਨ ਹੋਵੇ। ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਔਰ ਮੁੱਖ ਗ੍ਰੰਥੀ ਸਿੰਘ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਨੇ ਹੁਕਮ ਕਰਕੇ ਦਰਸ਼ਨ ਕਰਾਏ। ਸਮੁੱਚੇ ਪ੍ਰਬੰਧ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖੇਮਾ। ਆਖਰੀ ਪੰਕਤੀਆਂ ਸਰਵਣ ਕਰੋ ਤੇ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੀ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
2: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, South East Calgary, near Stanford।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 2323 32nd Avenue North East Calgary।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ ਟ੍ਰੈਡੀਸ਼ਨਲ ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th ਸਟਰੀਟ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-529-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ ਨੌਰਥ ਈਸਟ ਕੈਲਗਰੀ।

0: प्रोग्राम का यह हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो। सेकंड फ्लोर, यूनिट नंबर 3210-4310-104 एवेन्यू, नॉर्थ ईस्ट, कैलगरी।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124-4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ, ਨਾਰਥ ਈਸਟ, ਕੈਲਗਰੀ।

0: ਦੇ ਤਾਂ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਏ ਨਾ ਜਾਣੈ ਤੇਰਾ ਕੇਤਾ, ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੋਦ ਬਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਬਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਏ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਾਸਮ ਬਸਾਰ ਹੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੋਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤ ਵਹਿ ਉਦਮ, ਜਾਂ ਆਹਰ ਹਰ ਜੀਓ ਪਰੇ ਆ। ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗੈ ਕਰ ਧਰੇ ਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ ਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰੇ ਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰੇ ਆ। ਊਡੇ ਊਡ ਆਵੈ ਸੈ ਕੋਸਾਂ, ਤਿਸ ਪਾਛੈ ਬਚਰੇ ਸ਼ਰੇ ਆ। ਤਿੰਨ ਕਵਣ ਖਲਾ

ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

0: ਨੀ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਹਮ ਸਰ ਦੀਨ ਦਿਆਲ ਨਾ ਤੁਮ ਸਰ ਆਵ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹੋਂ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਅਬੋਲ ਬਹੁਤ ਜਨਮ ਬਿਛੁਰੇ ਥੇ ਮਾਧੋ ਇਹੋ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਸ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਦਰਸ਼ਨ ਪਿਆਸੀ ਦਿਨ ਸੁਰਾਤ ਚਿਤ ਬਹੁ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।